ਫਤਿਹ। ਸਤਿਗੁਰੂ ਜੀਆਂ ਨੇ ਬੇਅੰਤ ਕਿਰਪਾ ਕੀਤੀ ਹੈ, ਸੋਧਾ ਰਹਿ ਰਾਜ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ। ਸਾਧ ਸੰਗਤ ਜੀਓ, ਮੇਰੇ ਪੀਰੀ ਦਿਵਸ ਨੂੰ ਸਮਰਪਿਤ ਢਾਡੀ ਦਰਬਾਰ ਸ਼ਾਮ ਨੂੰ ਵਿਸ਼ੇਸ਼ ਚੱਲ ਰਹੇ ਹਨ, ਜੋ ਕੱਲ੍ਹ ਤੱਕ ਚੱਲਣਗੇ। 23 ਜੁਲਾਈ ਤੋਂ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਇਆ ਜਾਵੇਗਾ। 28, 29, 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀਆਂ ਦੇ ਧੀਆਂ ਪੁੱਤਰ ਸਜੋ। ਸੰਗਤਾਂ ਨੂੰ ਬੇਨਤੀ ਹੈ ਬੀਬੀਆਂ ਨੂੰ ਕਿ ਗੁਰੂ ਕੇ ਲੰਗਰ ਦੇ ਵਿੱਚ ਪਹੁੰਚ ਕੇ ਪ੍ਰਸ਼ਾਦੇ ਬਣਾਉਣ ਦੀ ਆਪ ਜੀ ਕਿਰਪਾ ਕਰਕੇ ਸੇਵਾ ਨਿਭਾਓ ਜੀ। ਅੱਜ ਵੀ ਤੇ ਅੱਗੇ ਵੀ ਹਰ ਰੋਜ਼ ਹੀ ਆਪ ਜੀ ਜ਼ਰੂਰ ਜਿੰਨੇ ਵੀ ਸਮਾਂ ਤੁਹਾਡੇ ਕੋਲ ਬਣੇ, 15 ਮਿੰਟ, ਅੱਧਾ ਘੰਟਾ ਵੀ ਪ੍ਰਸ਼ਾਦੇ ਭਾਵੇਂ ਲਾ ਦਿਆ ਕਰੋ। ਇਹ ਵੀ ਖਾਲਸਾ ਜੀ ਬੜੀਆਂ ਵੱਡੀਆਂ ਸੇਵਾਵਾਂ ਹਨ। ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰਕਾਰ ਕਮਾਵੇ। ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਤਵਾਰ ਤੇ ਆਰਤਾ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਸਾਸਾ ਸਾਸੀ ਇਤਨੀ ਆਜੀ ਪ੍ਰਵਾਨ ਕਰਨੀ ਦਾਸਾਂ ਸਸ ਹੋਈਆਂ ਬੇਅੰਤ ਭੋਲਿਆਂ ਦੀ ਖਿਮਾ। ਅਗਲਾ ਪ੍ਰੋਗਰਾਮ ਸਟੇਜ ਸੈਕਟਰੀ ਸਾਹਿਬ ਪਾਸੋਂ ਸਰਵਣ ਕਰੋ, ਦਾਸਾਂ ਨੂੰ ਇੱਥੇ ਬੁਲਾਓ। ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਦਰਬਾਰ ਦੇ ਕੀਰਤਨੀਏ ਸਿੰਘ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜ ਕਾ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਪ ਜੀਆਂ ਨੂੰ ਅੰਮ੍ਰਿਤ ਗੁਰਬਾਣੀ ਆਰਤੀ ਆਰਤਾ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ, ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀਓ, ਮੀਰੀ ਪੀਰੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸ਼ਾਮ ਦੇ ਦੀਵਾਨ ਚੱਲ ਰਹੇ ਨੇ, ਢਾਡੀ ਦਰਬਾਰ ਚੱਲ ਰਹੇ ਨੇ, ਜੋ ਕੱਲ ਤੱਕ ਚੱਲਣਗੇ। 23 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਏ ਜਾਣਗੇ। 28, 29 ਤੇ 30 ਜੁਲਾਈ 3 ਦਿਨ 31 ਰਾਗਾਂ ਦੇ ਆਧਾਰ ਦੇ ਉੱਪਰ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀ ਧੀਆਂ ਪੁੱਤਰ ਸਜੋ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਤੋਂ ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਸਰਵਣ ਕਰਦੇ ਹਾਂ। ਸਾਧ ਸੰਗਤ ਜੀਓ, ਸੰਗਤਾਂ ਨੂੰ ਬੇਨਤੀ ਹੈ ਬੀਬੀਆਂ ਨੂੰ ਕਿ ਲੰਗਰ ਵਿੱਚ ਪਹੁੰਚ ਕੇ ਪ੍ਰਸ਼ਾਦੇ ਬਣਾਉਣ ਦੀ ਆਪ ਜੀ ਸੇਵਾ ਜ਼ਰੂਰ ਨਿਭਾਇਆ ਕਰੋ। ਤਾਂ ਸਾਧ ਸੰਗਤ ਜੀਓ, ਦੂਸਰੀ ਬੇਨਤੀ ਹੈ ਕਿ ਜਦੋਂ ਵੀ ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਲੈਂਦੇ ਹਾਂ, ਇੱਕ ਥਾਂ ਤੇ ਬੈਠ ਕੇ ਆਪਾਂ ਦੇਗ ਛਕ ਲਿਆ ਕਰੀਏ ਜੀ। ਛਕਦੇ ਜਦੋਂ ਆਪਾਂ ਜਾਂਦੇ ਹਾਂ ਥਾਂ ਥਾਂ ਦੇ ਉੱਪਰ, ਪ੍ਰਸ਼ਾਦ ਦੇ ਕਿਣਕੇ ਡਿੱਗਦੇ ਨੇ ਤੇ ਬੇਅਦਬੀ ਹੁੰਦੀ ਹੈ। ਲੰਗਰ ਵਿੱਚ ਵੀ ਬੇਨਤੀਆਂ ਆਈਆਂ ਨੇ ਕਿ ਵੀ ਜਦੋਂ ਆਪ ਜੀ ਪ੍ਰਸ਼ਾਦ ਛਕ ਲੈਂਦੇ ਹੋ, ਹੱਥ ਜੂਠੇ ਹੀ ਕਈ ਸੰਗਤਾਂ ਸੁੱਚਿਆਂ ਬਰਤਨਾਂ ਨੂੰ ਜਾ ਕੇ ਲਾਉਂਦੀਆਂ ਨੇ, ਉਹਨਾਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਹੱਥ ਇੱਕ ਵਾਰ ਜ਼ਰੂਰ ਧੋ ਲਿਆ ਕਰੋ ਜੀ। ਚੱਲ ਰਿਹਾ ਲੜੀਵਾਰ ਇਤਿਹਾਸ ਕਥਾ ਵਿਚਾਰ ਦੇ ਨਾਲ ਆਪਾਂ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ

ਅਲੋਕ ਸਿੰਘ ਜੀ ਲਿਖ ਰਹੇ ਨੇ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਦੇ ਨੇ। ਜੋ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਜੋ ਸਰਬ ਥਾਂ ਤੇ ਵਿਆਪਕ ਰਾਮ ਹੈ, ਜੋ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਐਸਾ ਉਹ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਜੋ ਸਰਗੁਣ ਸਰੂਪ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਉੱਪਰ ਸੁਭਾਏ ਮਾਨ ਹਨ, ਤਮਾਮ ਸੰਗਤਾਂ ਪਾਤਸ਼ਾਹ ਦੇ ਦਰਸ਼ਨ ਕਰਕੇ ਭਵ

0: ਸਾਹਿਬ ਦੀ ਧਰਤੀ ਤੇ ਇਕਾਗਰ ਚਿਤ ਹੋ ਕੇ ਬੈਠਦੇ ਨੇ।
1: ਮਨ ਮੈਂ ਐਸੇ ਕਰਤ ਬੇਚਾਰਾ।
0: ਫਿਰ ਸੰਗਤ ਜੀ ਪਾਤਸ਼ਾਹ ਜੀਆਂ ਦੇ ਮਨ ਦੇ ਵਿੱਚ ਐਸ
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Karna naal Guru Ram Das Maharaj baithe vicharan karde ne vi saada unna naal antan da prem si.
1: Ho to gaye Vaikunth Pahuti.
0: Aap te sache Satguru ji sach

ਦਰਸ਼ਨ ਹੁੰਦੇ ਸਨ ਨਾ, ਉਹ ਦਰਸ਼ਨ ਕੀਤਿਆਂ ਬਿਨਾਂ ਹੁਣ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਅੰਤਾਂ ਦਾ ਪ੍ਰੇਮ ਸੀ, ਜਿਹਦੇ ਨਾਲ ਪ੍ਰੇਮ ਹੁੰਦਾ ਹੈ ਸੰਗਤ ਜੀ, ਪਰ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਉਹਦੇ ਦਰਸ਼ਨ ਕੀਤਿਆਂ ਬਿਨਾਂ। ਧੀ ਪੁੱਤਰ ਦੇਸੋ ਪਰਦੇਸ ਆ ਜਾਂਦੇ ਨੇ ਤੇ ਮਾਤਾ ਪਿਤਾ ਇੱਦਾਂ ਰਾਤਾਂ ਨੂੰ ਸੋਚਾਂ ਸੋਚਦੇ ਜਾਗਦੇ ਰਹਿੰਦੇ ਨੇ, ਪਰ ਇੱਥੇ ਤੇ ਸੱਚੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਕਿੰਨੀ ਪ੍ਰੀਤੀ ਹੋਵੇਗੀ ਗੁਰੂ ਅਮਰਦਾਸ ਜੀਆਂ ਦੇ ਨਾਲ। ਪਾਤਸ਼ਾਹ ਜੀ ਆਖਦੇ ਜਦੋਂ ਪੈਂਦੇ ਹਾਂ ਤੇ ਖਿਆਲਾਂ ਵਿੱਚ ਸੱਚੇ ਸਤਿਗੁਰਾਂ ਦੀ ਯਾਦ ਆਉਂਦੀ ਹੈ, ਜਿਸ

0: ਭਾਵ ਜਿਹੜਾ ਕਵਲ ਦਾ ਫੁੱਲ ਮੁਰਝਾ ਜਾਂਦਾ ਹੈ। ਏਦਾਂ ਸਾਡਾ ਹਿਰਦਾ ਪਾਤਸ਼ਾਹ ਦੀ ਯਾਦ ਅੰਦਰ ਬੈਰਾਗ ਦੇ ਅੰਦਰ ਮੁਰਝਾਇਆ ਹੈ।
1: ਹਰ ਵਿਵੇਕ ਮਨ ਕੋ ਠਹਿਰਾਇਓ।
0: ਏਦਾਂ ਸੰਗਤ ਜੀ ਫਿਰ ਪਾਤਸ਼ਾਹ ਜੀ ਵਿਚਾਰਾਂ ਕਰਦੇ ਰਹਿੰਦੇ ਨੇ, ਫਿਰ ਆਪਣੇ ਮਨ ਨੂੰ ਐਸੀਆਂ ਵਿਚਾਰਾਂ ਦੇ ਕਰਕੇ ਪਾਤਸ਼ਾਹ ਦੇ ਸ਼ੁਭ ਗੁਣਾਂ ਨੂੰ ਵਿਚਾਰ ਕਰਕੇ ਠਹਿਰਾਉਣਾ ਕਰਦੇ ਨੇ।
1: ਸਤਨਾਮ ਸਿਮਰਨ ਚਿਤ ਲਾਇਓ।
0: ਮਹਾਰਾਜ ਸਤਨਾਮ ਜਿਹੜਾ ਨਾਸ਼ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ

0: ਹੈ ਉਦੇ ਹੁੰਦਾ ਸਵੇਰ ਹੁੰਦੀ ਹੈ। ਪਾਤਸ਼ਾਹ ਜੀ ਫੇਰ ਵਿਚਾਰਾਂ ਕਰਦੇ ਨੇ
1: ਸੋ ਕਰੀਏ ਜੋ ਗੁਰੂ ਉਚਾਰਾ।
0: ਬਈ ਹੁਣ ਤੇ ਪਾਤਸ਼ਾਹ ਜੀ ਸੱਚ ਖੰਡ ਪਿਆਨਾ ਕਰ ਗਏ ਨੇ, ਹੁਣ ਤੇ ਜਿਹੜੇ ਸਾਨੂੰ ਹੁਕਮ ਲਾ ਕੇ ਗਏ ਨੇ, ਜਿਹੜੇ

0: ਜੀ ਨਿਮਰਤਾ ਦੇ ਪੁੰਜ ਸਨ, ਹੱਥ ਜੋੜ ਕੇ ਬੇਨਤੀ ਕਰਨ ਲੱਗੇ ਕਿ ਤੁਸੀਂ ਸਤਿਗੁਰਾਂ ਦਾ ਹੀ ਸਰੂਪ ਹੋ, ਉਹਨਾਂ ਦੇ ਪੁੱਤਰ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਾਨੂੰ ਐਸਾ ਹੁਕਮ ਲਾਇਆ ਹੈ।
1: ਸਰਦਾ ਸਰੋਵਰ ਕੋ ਬਨਵਾਵਨ,
0: ਜਿਹੜਾ ਮਾਝੇ ਇਲਾਕੇ ਦੇ ਵਿਚ ਸ਼ੁਧਾ ਅੰਮ੍ਰਿਤ ਸਰੋਵਰ ਬਣਵਾਉਣਾ ਹੈ।
1: ਤੁਮ ਭੀ ਆਇਸ ਕਰੋ ਅਲਾਵਨ,
0: ਇੱਦਾਂ ਅਸੀਂ ਤੁਹਾਡਾ ਵੀ ਹੁਕਮ ਚਾਹੁੰਦੇ ਹਾਂ, ਤੁਹਾਡੀ

0: ਸਾਮੀ ਸੰਗਤਾਂ ਜਿਹੜੀਆਂ ਸ਼ਰਧਾ ਭਾਵਨਾ ਵਾਲੀਆਂ ਸਨ, ਇੱਥੇ ਤੇ ਮਹਾਰਾਜ ਜੀਆਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਅਨੇਕਾਂ ਗੁਰਸਿੱਖ ਜਿਹੜੇ ਨਿਕਟ ਵਰਤੀ ਸਨ ਤੇ ਜਿਹੜੀਆਂ ਸੇਵਾਦਾਰ ਸੰਗਤਾਂ ਸਨ, ਉਹਨਾਂ ਨੇ ਵੀ ਪਾਤਸ਼ਾਹ ਦੇ ਨਾਲ ਹੀ ਚਾਲਾ ਪਾਇਆ ਹੈ।
1: ਤ੍ਰਿਗਣ ਪਰ ਅਸਵਾਰ
0: ਮਹਾਰਾਜ ਉਸ ਤ੍ਰਿਗਣ ਘੋੜੀ ਤੇ ਸਵਾਰ ਹੋ ਗਏ, ਜਿਹੜੀ ਘੋੜੀ ਆਪ ਜੀਆਂ ਨੇ ਪਹਿਲੀ ਕਥਾ ਸੁਣੀ ਹੈ ਕਿ ਡੱਲੇ ਨਗਰ ਦੇ ਰਹਿਣ ਵਾਲੇ ਭਾਈ ਪਾਰੋ ਜੀ ਜਦੋਂ ਸਰੀਰ ਨੂੰ ਛੱਡਣ ਲੱਗੇ ਸਨ, ਇੱਕ ਘੋੜੀ, ਕੀਮਤੀ ਵਸਤਰ ਔਰ ਸੰਗਤ ਜੀ ਕੁਝ ਮਾਇਆ ਧੰਨ ਗੁਰੂ ਅਮਰਦਾਸ ਜੀਆਂ ਨੂੰ ਅਰਪਣ ਕੀਤੀ ਸੀ। ਫਿਰ ਧੰਨ ਗੁਰੂ ਅਮਰਦਾਸ ਜੀਆਂ ਨੇ ਅੱਗੇ ਗੁਰੂ ਰਾਮਦਾਸ ਜੀਆਂ ਨੂੰ ਬਖਸ਼ਿਸ਼ ਕਰ ਦਿੱਤੀ। ਇਹ ਘੋੜਿਆਂ ਦਾ ਕਿਰਦਾਰ ਪੰਥ ਦੇ ਅੰਦਰ ਮੁੱਢ ਕਦੀਮੀ ਤੋਂ ਰਿਹਾ ਹੈ। ਵੇਖੋ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਮਿਲਣ ਵਾਸਤੇ ਭਾਈ ਲਹਿਣਾ ਜੀ ਆਉਂਦੇ, ਘੋੜੀ ਤੇ ਚੜ ਕੇ ਆਉਂਦੇ ਨੇ। ਫਿਰ ਅੱਗੇ ਧੰਨ ਗੁਰੂ ਅਮਰਦਾਸ ਜੀਆਂ ਕੋਲ ਘੋੜੀ ਰਹੀ, ਗੁਰੂ ਰਾਮਦਾਸ ਜੀਆਂ ਨੂੰ ਅੱਗੇ ਦੇ ਦਿੱਤੀ। ਗੁਰੂ ਅਰਜਨ ਦੇਵ ਜੀ ਵੀ ਜਦੋਂ ਮੋਹ ਨਗਰ ਅੰਦਰ ਵਿਆਹੁਣ ਗਏ ਨੇ ਮਾਤਾ ਗੰਗਾ ਜੀਆਂ ਨੂੰ, ਉਦੋਂ ਘੋੜੀ ਤੇ ਸਵਾਰ ਹੋ ਕੇ ਗਏ, ਸਗੋਂ ਉੱਥੇ ਕਿੱਲੇ ਪੁੱਟਣ ਦੀ ਰਸਮ ਵੀ ਕੀਤੀ ਪਾਤਸ਼ਾਹ ਨੇ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਕੋਲ ਤੇ ਤਮਾਮ ਜੰਗੀ ਨਸਲ ਦੇ ਘੋੜੇ ਸਨ। ਫਿਰ ਅੱਗੇ ਸੰਗਤ ਜੀ, ਗੁਰੂ ਹਰਿ ਰਾਏ ਸਾਹਿਬ ਜੀ 2200 ਘੋੜ ਸਵਾਰ ਆਪਣੇ ਨਾਲ ਰੱਖਿਆ ਕਰਦੇ ਸਨ। ਗੁਰੂ ਹਰਿ ਕ੍ਰਿਸ਼ਨ ਮਹਾਰਾਜ ਜੀ ਵੀ ਜਦੋਂ ਅੰਬਾਲੇ ਦੇ ਇਲਾਕੇ ਵਿੱਚ ਪਹੁੰਚਦੇ, ਗੁੰਗਿਆਂ ਤੋਂ ਅਰਥ ਕਰਵਾਉਂਦੇ ਘੋੜਿਆਂ ਤੇ ਚੜ ਕੇ ਜਾਂਦੇ। ਫਿਰ ਉਦੋਂ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ, ਬੇਸ਼ੱਕ ਬੈਰਾਗ ਦੀ ਮੂਰਤ ਨੇ ਮਹਾਰਾਜ, ਪਰ ਜਦੋਂ ਛੇਵੇਂ ਪਾਤਸ਼ਾਹ ਦੇ ਨਾਲ ਹੋ ਕਰਕੇ ਸੰਗਤ ਜੀ ਕਰਤਾਰਪੁਰ ਸਾਹਿਬ ਦਾ ਜੰਗ ਲੜਦੇ ਨੇ ਤੇ ਤਮਾਮ ਚੰਗੇ ਘੋੜ ਸਵਾਰ ਨੇ ਮਹਾਰਾਜ, ਫਿਰ 10ਵੇਂ ਪਾਤਸ਼ਾਹ ਦੇ ਤੇ ਸੰਗਤ ਜੀ ਕਹਿਣੀ ਕਥਨੀ ਤੋਂ ਬਾਹਰ ਹਨ ਮਹਾਰਾਜ। ਫਿਰ ਮਹਾਰਾਜ ਜੀਆਂ ਕੋਲ ਕਮੈਤ ਰੰਗ ਦਾ ਘੋੜਾ ਰਿਹਾ ਹੈ, ਜਦੋਂ ਸੱਚਖੰਡ ਪਿਆਨਾ ਕੀਤੇ, ਉਦੋਂ ਪਹਿਲਾਂ ਮਹਾਰਾਜ ਨੀਲੇ ਦੀ ਸਵਾਰੀ ਕਰਦੇ ਰਹੇ ਨੇ। ਏਦਾਂ ਸੰਗਤ ਜੀ ਘੋੜਿਆਂ ਦਾ ਕਿਰਦਾਰ ਪੰਥ ਦੇ ਅੰਦਰ ਬੜਾ ਉੱਚਾ ਰਿਹਾ। ਛੇਵੇਂ ਪਾਤਸ਼ਾਹ ਨੇ ਭਾਈ ਜਾਣ ਆਖਿਆ ਏ, ਜਿਹੜੇ ਜਾਣ ਤੋਂ ਪਿਆਰੇ ਭਾਈ ਹੁੰਦੇ ਨੇ ਐਸੇ ਸਾਡੇ ਘੋੜੇ ਨੇ। ਇਧਰ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਜਿਹੜੀ ਘੋੜੀ ਹੈ ਉਹਦੇ ਉੱਪਰ ਸਵਾਰ ਹੋ ਕੇ ਚਾਲਾ ਪਾਉਂਦੇ ਨੇ।
1: ਪਾਰੋ ਨੇ ਦੀਨ ਉਧਾਰ
0: ਕਵੀ ਜੀ ਆਖਦੇ, ਕਿਹੜੀ ਘੋੜੀ ਹੈ ਜਿਹੜੀ ਡੱਲੇ ਨਗਰ ਤੋਂ ਆਈ ਹੈ, ਗੁਣਾਂ ਦੇ ਨਾਲ ਭਰਪੂਰ ਹੈ, ਚੰਗੇ ਸੰਗਤ ਜੀ ਹੱਡ ਪੈਰ ਲੱਗੇ ਨੇ, ਸੋਹਣੀਆਂ ਬਣਤਰਾਂ ਦੀ ਹੈ, ਸੋਹਣੀ ਚਾਲ ਚੱਲਦੀ ਹੈ।
1: ਚਲ ਮਹਾ ਚਲਤ ਗੁਣ ਰੂੜੀ
0: ਇੱਥੇ ਕਵੀ ਜੀ ਫੇਰ ਦੱਸ ਰਹੇ ਨੇ ਵੀ ਬੜੀ ਚੰਗੀ ਨਸਲ ਦੀ ਘੋੜੀ ਸੀ ਜਿਹਦੀ ਚਾਲ ਬੜੀ ਸੁੰਦਰ ਸੀਗੀ ਔਰ ਐਸੀ ਗੁਣਾਂ ਨਾਲ ਭਰਪੂਰ ਸੀਗੀ। ਸੰਗਤ ਜੀ ਜਦੋਂ ਸਵਾਰੀ ਭਾਈ ਪਾਰੋ ਜੀ ਕਰਦੇ ਰਹੇ ਜਾਂ ਅੱਗੇ ਹੁਣ ਗੁਰੂ ਰਾਮਦਾਸ ਜੀਆਂ ਨੇ ਕੀਤੀ ਹੈ, ਸਵਾਰ ਦੇ ਮਨ ਨੂੰ ਬੁੱਝ ਲੈਂਦੀ ਸੀ, ਭਾਵ ਉਤੇ ਸੰਗਤ ਜੀ ਇਸ਼ਾਰਾ ਦੇਣਾ ਪੈਂਦਾ ਹੈ ਘੋੜੀ ਨੂੰ ਵਾਂਗਾ ਪਕੜ ਕੇ। ਇਹ ਘੋੜੀ ਦਾ ਕਿਰਦਾਰ ਐਸਾ ਸੀ ਵੀ ਸਵਾਰ ਜੋ ਮਨ ਵਿੱਚ ਸੋਚਦਾ ਸੀ ਨਾ ਵੀ ਹੁਣ ਤੇਜ਼ ਤੁਰੇ ਤੇ ਤੇਜ਼ ਤੁਰ ਪੈਂਦੀ ਸੀ, ਹੌਲੀ ਤੁਰੇ ਤੇ ਹੌਲੀ ਤੁਰ ਪੈਂਦੀ ਸੀ। ਏਦਾਂ ਸੰਗਤ ਜੀ ਕਵੀ ਜੀ ਲਿਖ ਰਹੇ ਨੇ ਬੜੀ ਚੰਚਲ ਚਾਲ ਸੁੰਦਰ ਚਾਲ ਦੀ ਧਾਰਨੀ
1: ਹੈ।
0: ਤੇ ਜਦੋਂ ਮਹਾਰਾਜ ਜੀ ਸੋਚਦੇ ਸਨ ਕਿ ਹੁਣ ਲੰਬਾ ਪੈਂਡਾ ਤੈਅ ਕਰਨਾ ਏ ਵੀ ਹੁਣ ਦੌੜੇ, ਫਿਰ ਸੰਗਤ ਜੀ ਹਵਾ ਹੀ ਹੋ ਜਾਂਦੀ ਸੀ। ਇੱਥੇ ਕਵੀ ਜੀ ਦੱਸ ਰਹੇ ਨੇ
1: ਮਨੋ ਅਮਨ ਪਰ ਪਾਏ ਨਾ ਲਾਵਹੇ।
0: ਏਦਾਂ ਸੰਗਤ ਜੀ ਦੌੜਦੀ ਸੀ ਮਾਨੋ ਧਰਤੀ ਤੇ ਪੈਰ ਹੀ ਨਹੀਂ ਲੱਗਦੇ, ਹਵਾ ਹੋ ਜਾਂਦੀ ਸੀ।
1: ਦੇਖਿਆ ਉੱਡੀ ਗਗਨ ਜਨ ਜਾਵਹੇ,
0: ਜਿੱਥੋਂ ਜਿੱਥੋਂ ਦੀ ਧੰਨ ਗੁਰੂ ਰਾਮਦਾਸ ਮਹਾਰਾਜ ਉਸ ਘੋੜੀ ਨੂੰ ਦੁੜਾ ਕੇ ਲੰਘਦੇ ਸਨ, ਜਿਹੜੀ ਧਰਤੀ ਦੀ ਮਿੱਟੀ ਸਨ ਮਾਨੋ ਅਸਮਾਨ ਨੂੰ ਚੜ ਜਾਂਦੀ ਹੈ।
1: ਮਨ ਕੀ ਗਤ ਕੋ ਲਖ ਬੇ ਕਰੈ,
0: ਏਦਾਂ ਸੰਗਤ ਜੀ ਮਨ ਕੀ ਗਤ ਕੋ ਲਖ ਬੇ ਕਰੈ, ਭਾਵ ਮਨ ਦੀਆਂ ਗੱਲਾਂ ਜਾਣਨ ਵਾਲੀ ਸੀ। ਗੁਰੂ ਨਾਨਕ ਦੇ ਘਰ ਵਿੱਚ ਆ ਕਰਕੇ ਤੇ ਸੰਗਤ ਜੀ ਘੋੜਿਆਂ ਨੂੰ ਵੀ ਐਸਾ ਗਿਆਨ ਹੋ ਜਾਂਦਾ ਹੈ। ਸੂਰਮੇ ਜੰਗ ਯੁੱਧ ਵਿੱਚ ਲੜਦੇ ਸਨ, ਕਦੇ ਛੱਡ ਕੇ ਦੌੜਦੇ ਨਹੀਂ ਸਨ ਘੋੜੇ, ਕੋਈ ਸ਼ਹੀਦ ਹੋ ਜਾਂਦਾ ਸੀ ਸਿੰਘ ਤੇ ਉਹਨਾਂ ਦੇ ਘੋੜੇ ਜਿਹੜੇ ਹਰ ਵੇਲੇ ਸਿੰਘ ਉਹਨਾਂ ਦੀ ਸੇਵਾ ਕਰਦੇ, ਖਰਖਰਾ ਫੇਰਦੇ, ਪਾਣੀ ਪਿਆਉਂਦੇ, ਚਾਰਾ ਪਾਉਂਦੇ, ਉਹਨਾਂ ਦੇ ਕੋਲ ਹੀ ਖੜੇ ਰਹਿੰਦੇ ਸਨ। ਸੰਗਤ ਜੀ ਬੈਰਾਗ ਕਰਦੇ ਰਹਿੰਦੇ ਸਨ ਵੀ ਸਾਡਾ ਮਾਲਕ ਸਵਾਰ ਅੱਜ ਡਿੱਗਿਆ ਪਿਆ ਹੈ। ਏਦਾਂ ਬ੍ਰਹਮੰਡ ਦੀਆਂ ਗੱਲਾਂ ਨੂੰ ਇਹ ਜਾਣਨ ਵਾਲੀ ਹੈ।
1: ਇਸਾ ਤੇ ਮਹੀ ਅਨੋਸਰ
0: ਕਵੀ ਜੀ ਕਹਿੰਦੇ ਵੀ ਜਿਵੇਂ ਸਵਾਰ ਦੀ ਇੱਛਾ ਹੁੰਦੀ ਸੀ ਨਾ, ਉਸੇ ਪ੍ਰਕਾਰ ਆਪਣੀ ਚਾਲ ਚੱਲਦੀ ਸੀ। ਮਹਾਰਾਜ ਹੌਲੀ ਤੋਰਨਾ ਚਾਹੁੰਦੇ ਸਨ, ਮਨ ਵਿੱਚ ਖਿਆਲ ਪੈਦਾ ਕਰਦੇ ਤੇ ਹੌਲੀ ਤੁਰ ਪੈਂਦੀ। ਜੇਕਰ ਤੇਜ ਤੋਰਨ ਦੀ ਬਾਬਤ ਸੋਚਦੇ ਤੇ ਦੌੜ ਪੈਂਦੀ। ਸੰਗਤ ਜੀ, ਐਸੀ ਗੁਣਾਂ ਦੀ ਖਾਣ ਹੈ।
1: ਅਲਪ ਕਾਲ ਵਿੱਚ ਚੱਲੇ ਬਸਾਲਾ
0: ਏਦਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਿੱਖ

0: ਗੁਰੂ ਜੀ ਜਿੱਧਰ ਜਿੱਧਰ ਦੀ ਲੰਘ ਰਹੇ ਨੇ ਨਾ, ਗੋਬਿੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਹੋ ਕਰਕੇ ਤਰਨ ਤਾਰਨ ਸਾਹਿਬ ਦੇ ਵਿੱਚ ਦੀ ਹੋ ਕਰਕੇ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਤੇ ਤਮਾਮ ਲੋਕ ਆਉਂਦੇ ਜਾਂਦੇ ਰਾਹੀ ਪਾਂਧੀ ਨਮਸਕਾਰਾਂ ਕਰਦੇ ਨੇ।
1: ਚੱਕ ਗੁਰੂ ਕੇ ਪਹੁੰਚੇ ਜਾਏ।
0: ਇਹ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਮ ਹੈ ਸੰਗਤ ਜੀ, ਚੱਕ ਗੁਰੂ ਕਾ। ਉਦੋ ਬਾਅਦ ਰਾਮਦਾਸਪੁਰ ਵੀ ਰਿਹਾ ਹੈ, ਅੱਜ ਕੱਲ ਅਸੀਂ ਅੰਮ੍ਰਿਤਸਰ ਸਾਹਿਬ ਆਖ ਦਿੰਦੇ ਹਾਂ। ਏਦਾਂ ਚੱਕ ਗੁਰੂ ਭਾਵ ਅੰਮ੍ਰਿਤਸਰ ਸਾਹਿਬ ਦੀ

0: ਤੇਰੇ ਸੰਗਤ ਜੀ ਅੱਗੇ ਜਿਹੜਾ ਮੁਕਤੀ ਸਰੋਵਰ ਹੈ ਉਹਦੀ ਸੇਵਾ ਆਰੰਭ ਹੋਈ ਹੋਈ ਹੈ। ਆਪ ਜੀਆਂ ਨੇ ਇਤਿਹਾਸ ਪਹਿਲੇ ਸ਼੍ਰਵਣ ਕੀਤਾ ਹੋਵੇਗਾ। ਮੁਕਤੀ ਸਰੋਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦਾ ਜਿਹੜਾ ਸਰੋਵਰ ਹੈ ਨਾ ਉਹਦੀ ਜਿਹੜੀ ਸੇਵਾ ਉਹ ਆਰੰਭ ਹੈ।
1: ਸਿੱਖ ਨਿਕਾਸੇ ਬਹੁ ਫਲ ਪਾਈ।
0: ਇੱਦਾਂ ਸਿੱਖ ਸੰਗਤ ਜੀ ਇਸ ਦੇ ਵਿੱਚੋਂ ਮਿੱਟੀ ਦੀ ਖੁਦਾਈ ਕਰ ਰਹੇ ਨੇ। ਅੱਗੇ ਇਹ ਸੇਵਾ ਗੁਰੂ ਅਰਜਨ ਦੇਵ ਜੀਆਂ ਨੇ ਸੰਪੂਰਨ ਕਰਵਾਉਣੀ ਹੈ। ਭਾਵ ਇੱਥੇ ਸੱਚੇ ਸਤਿਗੁਰਾਂ ਨੇ ਆ ਕਰਕੇ ਫਿਰ ਸੰਗਤ ਜੀ ਇਹਦੀ ਸੇਵਾ ਆਰੰਭ ਕਰਵਾ ਦਿੱਤੀ ਹੈ।
1: ਮਹਾ ਮਹਾਤਮ ਸਤਿਗੁਰ ਕਰ।
0: ਇੱਦਾਂ ਸੱਚੇ ਸਤਿਗੁਰੂ ਜੀ ਇਹ ਮੁਕਤੀ ਸਰੋਵਰ ਦਾ ਜਿਹੜਾ ਵੱਡਾ ਮਹੱਤਵ ਹੈ ਉਹਦੀ ਬਾਬਤ ਦੱਸਦੇ ਨੇ।
1: ਹਾਰ ਕਢਤ ਮਨ ਬਾਂਸਤ ਲਹਿ।
0: ਭਾਈ ਦੱਸ ਰਹੇ ਨੇ ਜਿਹੜਾ ਇਹਦੇ ਵਿੱਚੋਂ ਮਿੱਟੀ ਦੀ ਖੁਦਾਈ ਕਰ ਰਿਹਾ ਹੈ, ਟੋਕਰੇ ਚੁੱਕ ਰਿਹਾ ਹੈ, ਟੱਕ ਮਾਰ ਰਿਹਾ ਹੈ, ਉਹਦਾ ਭਾਵ ਲੋਕ ਪ੍ਰਲੋਕ ਸਵਰ ਜਾਵੇਗਾ, ਮਨ ਇਸ਼ਤ ਹੀ ਫਲ ਪਾਵੇਗਾ।
1: ਮਾਸ ਜਬ ਰਹਿਤ ਬਿਤਾਏ।
0: ਏਦਾਂ ਕੁਝ ਕੁ ਸਮਾਂ ਸੰਗਤ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿੰਦਿਆਂ ਬਤੀਤ ਕੀਤਾ ਹੈ। ਇਹ ਕੇਵਲ ਸੰਗਤ ਜੀ ਜਿਹੜੀ ਦੁੱਖ ਭੰਜਣੀ ਬੇਰੀ ਹੈ ਉਹਦੇ ਕੋਲ ਹੀ ਮਹਾਰਾਜ ਜੀਆਂ ਨੇ ਸੇਵਾ ਕਰਵਾਈ ਸੀ। ਫਿਰ ਉੱਥੇ ਜਦੋਂ ਅਸਮਾਨ ਤੋਂ ਵਰਖਾ ਹੁੰਦੀ, ਮੀਂਹ ਜਲ ਖੜ ਜਾਂਦਾ ਸੰਗਤ ਜੀ, ਉਥੇ ਫਿਰ ਸੰਗਤ ਜੀ ਆ ਕਰਕੇ ਜਿਹੜਾ ਉਹ ਕੋਹੜੀ ਸੀ ਉਹਨੇ ਇਸ਼ਨਾਨ ਕੀਤਾ ਸੀ ਬੀਬੀ ਰਜਨੀ ਦੇ ਪਤੀ ਨੇ ਜੋ ਪੱਟੀ ਇਲਾਕੇ ਦੇ ਰਹਿਣ ਵਾਲੇ ਸਨ। ਫਿਰ ਉਹਦਾ ਕੋਹੜ ਦੂਰ ਹੋਇਆ ਸੀ ਜਿੱਥੇ ਸੰਗਤ ਜੀ ਕਾਲੇ ਕੌ ਚਿੱਟੇ ਹੋ ਹੋ ਨਿਕਲਦੇ ਹੰਸ ਬਣ ਬਣ ਕੇ ਨਿਕਲਦੇ ਸਨ। ਉਦੋਂ ਬਾਅਦ ਤੇ ਗੁਰੂ ਅਰਜਨ ਦੇਵ ਜੀਆਂ ਨੇ ਸਾਰੀ ਸੇਵਾ ਆਰੰਭ ਕਰਵਾਉਣੀ ਹੈ ਚਾਰ ਦੀਵਾਰੀ ਦੀ। ਫਿਰ ਅੱਗੇ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ। ਇਹ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਮਰਦਾਸ ਜੀਆਂ ਦੇ ਹੁਕਮਾਂ ਦੇ ਨਾਲ ਸੇਵਾ ਕਰਵਾ ਰਹੇ ਨੇ। ਜਿਸ ਵੇਲੇ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾ ਕੇ ਬਿਰਾਜ ਗਏ ਤੇ ਚਾਰੇ ਦਿਸ਼ਾਵਾਂ ਵਿਚ ਮਾਝੇ ਇਲਾਕੇ ਵਿਚ ਪਾਤਸ਼ਾਹ ਦੀ ਵਡਿਆਈ ਪਸਰੀ ਹੈ।
1: ਅਨੇਕ ਪ੍ਰਕਾਰ ਮਨੋਰਥ ਮੰਨ ਕੇ
0: ਫਿਰ ਸੰਗਤ ਜੀ ਅਨੇਕਾਂ ਤਰੀਕਿਆਂ ਦੇ ਮਨੋਰਥ ਲੈ ਕਰਕੇ ਦਿਲੀ ਇਸ਼ਾਵਾਂ ਲੈ ਕਰਕੇ
1: ਕਰਤ ਸੰਪੂਰਨ ਸਿੱਖ ਨਾ ਗਨ ਕੇ
0: ਜਿਹੜੇ ਵੀ ਗੁਰਸਿੱਖ ਆਉਂਦੇ ਪਾਤਸ਼ਾਹ ਦੇ ਚਰਨ ਪਰਸਦੇ ਦਰਸ਼ਨ ਕਰਦੇ ਮਨ ਬਾਂਸ਼ਤ

0: ਕੇ ਜਾਂਦੇ ਤੇ ਫਿਰ ਬਹੁਤਾ ਜਸ ਕਰਦੇ ਨੇ। ਏਦਾਂ ਸੰਗਤ ਜੀ ਬਜ਼ੁਰਗ ਸੱਥਾਂ ਵਿੱਚ ਬਹਿ ਕਰਕੇ ਜਾਂ ਜਿੱਥੇ ਲੋਕਾਂ ਦਾ ਇਕੱਠ ਹੁੰਦਾ ਉੱਥੇ ਜਾ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਦੀ ਵੱਡੀ ਵਡਿਆਈ ਦੱਸਦੇ ਨੇ।
1: ਪਾਵਨ ਲਾਗ ਸਨਿਤ ਧੰਨ ਭਾਰੀ।
0: ਫਿਰ ਸੰਗਤ ਜੀ ਸੁਣ ਸੁਣ ਕੇ ਇੱਕ ਦਰਸ਼ਨ ਕਰਕੇ ਜਾਂਦਾ ਚੌਹਾਂ ਨੂੰ ਦੱਸਦਾ ਤੇ ਉਹ ਚਾਰ ਆ ਜਾਂਦੇ, ਚਾਰ ਮੁੜ ਕੇ ਜਾਂਦੇ ਅੱਗੇ ਅੱਠਾਂ ਨੂੰ ਦੱਸਦੇ ਤੇ ਅੱਠ ਦਸ, ਏਦਾਂ ਗਿਣਤੀ ਵੱਧਦੀ ਜਾਂਦੀ। ਨਾਲ ਪਾਤਸ਼ਾਹ ਦੇ ਲਈ ਦਸਾਂ ਨੌਹਾਂ ਦੀਆਂ ਕਿਰਤ ਕਮਾਈਆਂ ਚੋਂ ਦਰਸ਼ਨੀ ਭੇਟਾ ਲੈ ਕੇ ਆਉਂਦੇ ਨੇ।
1: ਛੋਟੀ ਬੰਸ ਲਾਹੌਰ ਜੋ ਰਹਿ।
0: ਫਿਰ ਸੰਗਤ ਜੀ ਜਿਹੜੇ ਲਾਹੌਰ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸ਼ਰੀਕੇ ਕਬੀਲੇ ਵਾਲੇ ਰਹਿੰਦੇ ਨੇ, ਆਂਢ ਗਵਾਂਢ ਵਿਚ ਵਸਣ ਵਾਲੇ ਜਾਂ ਖੂਨ ਦੇ ਰਿਸ਼ਤਿਆਂ ਵਾਲੇ ਜਿਹੜੇ ਚਾਚੇ ਤਾਏ ਆਦਿਕ ਵਸਦੇ ਸਨ,
1: ਕੀਰਤ ਸੁਣਤ ਸਕਲ ਸੁਖ ਲਹਿ।
0: ਜਦੋਂ ਉਹਨਾਂ ਨੇ ਲਾਹੌਰ ਦੇ ਅੰਦਰ ਕੀਰਤੀ ਸੁਣੀ ਹੈ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜਿਹੜੇ ਸਾਡੇ ਨਗਰ ਦੇ ਨੇ, ਕਿਸੇ ਦੇ ਸੰਗਤ ਜੀ ਮਹਾਰਾਜ ਭਤੀਜੇ ਲੱਗਦੇ ਨੇ, ਕਿਸੇ ਦੇ ਭਰਾ ਨੇ, ਕਿਸੇ ਦੇ ਮਿੱਤਰ ਨੇ, ਉਹ ਏਦਾਂ ਫਿਰ ਕੀਰਤੀ ਵਡਿਆਈ ਕਰਦੇ ਵੀ ਆਪਣੇ ਨਗਰ ਦਾ ਜਿਹੜਾ ਭਾਈ ਜੇਠਾ ਸੀ ਨਾ ਗੋਵਿੰਦਵਾਲ ਸਾਹਿਬ ਚਲਿਆ ਗਿਆ ਸੀ, ਉੱਥੇ ਐਸੀਆਂ ਬਖਸ਼ਿਸ਼ਾਂ ਹੋਈਆਂ ਗੁਰੂ ਰਾਮਦਾਸ ਮਹਾਰਾਜ ਅਖਵਾਉਂਦਾ ਹੈ।
1: ਅਮਰ ਗੁਰੂ ਨੇ ਗੁਰਤਾ ਦਈ।
0: ਏਦਾਂ ਗੱਲਾਂ ਕਰਦੇ ਮਿਲ ਮਿਲ ਕੇ ਵੀ ਵੱਡੀ ਬਖਸ਼ਿਸ਼ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕਰ ਦਿੱਤੀ ਹੈ ਸਾਡੇ ਨਗਰ ਨਿਵਾਸੀ ਨੂੰ, ਭਾਈ ਜੇਠੇ ਨੂੰ ਹੁਣ ਗੁਰੂ ਰਾਮਦਾਸ ਮਹਾਰਾਜ ਬਣਾ ਦਿੱਤਾ ਹੈ।
1: ਸੰਗਤ ਸੰਗ ਅਧਿਕ ਤਿੰਨ ਭਾਈ।
0: ਫਿਰ ਸੰਗਤ ਜੀ ਏਦਾਂ ਵੀ ਦੱਸਦੇ ਵੀ ਹੁਣ ਤਮਾਮ ਸੰਗਤਾਂ ਉਹਨਾਂ ਦੇ ਚਾਰ ਸ਼ਫੇਰੇ ਰਹਿੰਦੀਆਂ ਇਰਦ ਗਿਰਦ ਜਿੱਧਰ ਨੂੰ

0: ਉਹਨਾਂ ਦੇ ਦਰਸ਼ਨ ਕਰਦਾ ਚਰਨ ਪਰਸਦਾ ਹੈ, ਮਨ ਬਾਸ਼ਤ ਹੀ ਫਲ ਪਾਉਂਦਾ ਹੈ।
1: ਆਦਿਕ ਸੁਣ ਸੋਢੀ ਸਾਰੇ,
0: ਏਦਾਂ ਸੰਗਤ ਜੀ ਸੋਡ ਵੰਸ਼ ਦੇ ਲੋਕ ਇੱਕ ਦੂਜੇ ਤੋਂ ਅੱਗੇ ਸੁਣ ਸੁਣ ਕੇ
1: ਦਰਸ਼ਨ ਕੋ ਆਏ ਹਿਤ ਧਾਰੇ।
0: ਫਿਰ ਤਮਾਮ ਲੋਕ ਇਕੱਠੇ ਹੋ ਕਰਕੇ ਪਹਿਲੇ ਤੇ ਸੰਗਤ ਜੀ ਪਹਿਲੇ ਇਤਿਹਾਸ ਦੇ ਅੰਦਰ ਗੋਵਿੰਦਵਾਲ ਸਾਹਿਬ ਗਏ ਸੀ, ਉਥੇ ਤੇ ਬੋਲ ਕਬੋਲ ਵੀ ਬੋਲਦੇ ਸੀ ਵੀ ਭਾਈ ਜੇਠਾ ਜੀ ਜੇਕਰ ਟੋਕਰੀਆਂ ਤੇ ਢੋਣੀਆਂ ਸਨ ਮਿੱਟੀ ਹੋਈ ਚੱਕਣੀ ਸੀ ਤੇ ਲਾਹੌਰ ਦੇ ਅੰਦਰ ਦਿਹਾੜੀ ਕਰ ਲੈਂਦੇ, ਅਸੀਂ ਤੈਨੂੰ ਕਿਤੇ ਰਖਵਾ ਦਿੰਦੇ, ਨਾਲੇ ਮਾਇਆ ਪ੍ਰਾਪਤ ਹੁੰਦੀ। ਉਥੇ ਬੋਲ ਕਬੋਲ ਬੋਲਦੇ ਸਨ, ਹੁਣ ਜਦੋਂ ਵੱਡੀ ਵਡਿਆਈ ਪਾਤਸ਼ਾਹ ਦੀ ਹੋਈ ਹੈ, ਹੁਣ ਇਕੱਠੇ ਹੋ ਕਰਕੇ ਸਾਰੇ ਆਉਂਦੇ ਨੇ।
1: ਚੱਕ ਗੁਰੂ ਕੇ ਆਨ ਮਿਲੇ ਹੈ,
0: ਏਦਾਂ ਹੌਲੀ ਹੌਲੀ ਲਾਹੌਰ ਤੋਂ ਚੱਲਦੇ ਗੁਰੂ ਕੇ ਚੱਕ ਭਾਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ।
1: ਮੰਨੇ ਸਤਿਗੁਰੂ ਭਲੇ ਹੈ,
0: ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਸਤਿਗੁਰੂ ਜੀ ਸੋਭਾ ਪਾ ਰਹੇ ਨੇ।
1: ਇੱਕ ਦਿਨ ਬਸ ਗੁਰ ਕੇ ਸੰਗ ਕਹਿਓ,
0: ਏਦਾਂ ਸੰਗਤ ਜੀ ਪਾਤਸ਼ਾਹ ਨੂੰ ਆ ਕੇ ਨਮਸਕਾਰਾਂ ਕੀਤੀਆਂ, ਜਲ ਪਾਣੀ ਛਕਿਆ, ਸੰਗਤ ਵਿਚ ਬੈਠੇ ਬੇਨਤੀ ਕਰਦੇ ਨੇ।
1: ਲਾਹੌਰ ਮੈਂ ਤੁਮਰੋ ਕਰ ਲਹਿਓ,
0: ਆਖਣ ਲੱਗੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ।

0: ਸਤਿ ਸੰਗਤਾਂ ਆ ਕਰਕੇ ਚਰਨ ਪਰਸੇ ਬੇਨਤੀ ਕੀਤੀ ਹੈ।
1: ਰਾਮਦਾਸ ਗੁਰ ਸੁਣ ਕਰ ਮਾਨੇ।
0: ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਬੇਨਤੀਆਂ ਪ੍ਰਵਾਨ ਕਰ ਲਈਆਂ ਨੇ ਸੰਗਤ ਜੀ। ਹੁਣ ਸੱਚੇ ਸਤਿਗੁਰੂ ਜੀ ਕੱਲ ਦੀ ਕਥਾ ਦੇ ਅੰਦਰ ਗੁਰੂ ਕੇ ਚੱਕ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਜਾਵਣਗੇ, ਆਪਣੇ ਪੁਰਾਣੇ ਘਰ ਵਿੱਚ ਪਹੁੰਚਣਗੇ। ਉੱਥੇ ਜਾ ਕਰਕੇ ਫਿਰ ਪਾਤਸ਼ਾਹ ਜੀ ਕੀ ਕੌਤਕ ਕਰਦੇ ਨੇ, ਸਮੇਂ ਸਿਰ ਹਾਜ਼ਰੀਆਂ ਭਰ ਕੇ ਆਪ ਜੀਆਂ ਨੇ ਗੁਰ ਇਤਿਹਾਸ ਦਾ ਲਾਹਾ ਲੈਣਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਇਤਿਹਾਸ ਗੁਰੂ ਸ਼ਬਦ ਹਿਰਦਿਆਂ ਵਿੱਚ ਵਸਾਉਣਾ, ਲੋਕ ਤੇ ਪ੍ਰਲੋਕ ਸਵਰੇ ਜੀ। ਆਓ ਦੋ ਪੰਗਤੀਆਂ ਪੜ੍ਹ

0: हन बहुत ही सत्कार योग ज्ञानी कुलदीप सिंह जी विद्यार्थी दमदमी टकसाल जिन्हां ने लड़ीवार इतिहास कथा विचार आप जी सरवण करवाई है। सात संग जी मेरी पीरी दिवस समर्पित विशेष ढाडी दरबार चल रहे ने। दो दिन दियां हाजरियां हन अज दी ते कल दी ढाडी दरबार दी। 23 जुलाई तो लैके 2 अगस्त तक आत्म रस कीर्तन दरबार सजाया जाएगा। 28, 29, 30 जुलाई नू 31 रागां दे आधार दे उपर राग कीर्तन दरबार सजाया जाएगा। समा शाम दे 6 तो रात दे 9 बजे तक ता होया करेगा। 1 अगस्त दिन शनिवार नू सवेरे 9 बजे नगर कीर्तन प्रारंभ होणगे। 2 अगस्त दिन ऐतवार सवेरे 6 बजे अमृत संचार होवेगा। अमृत पान करके गुरु महाराज साहब जी दे धीआं पुत्र सजो। हुण बहुत ही सत्कारयोग सिख पंथ दे महान विद्वान ज्ञानी राम सिंह जी रफ्तार उन्हां दा ढाडी जथा आप जी नूं 7:20 तक ढाडी वारा राही गुरु चरणां नाल जोड़नगे। ਢਾਡੀ ਵਾਰਾਂ ਨਾਲ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਜੋ ਨਗਰ ਕੀਰਤਨ ਦਾ ਰੂਟ ਹੈ, ਮਾਰਗ ਹੈ, ਜੋ ਪਿਛਲੇ ਸਾਲ ਜੋ ਜਿਹੜਾ ਪੈਂਡਾ ਸੀ, ਰੂਟ ਸੀ, ਉਹੀ ਰੂਟ ਹੁਣ ਵੀ ਇਸ ਸਾਲ ਵੀ ਹੈ। ਪਿਛਲੇ ਸਾਲ ਵਾਲਾ ਹੀ ਨਗਰ ਕੀਰਤਨ ਦਾ ਰੂਟ ਹੈ। ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਤੋਂ 70 ਤੇ ਜਾ ਕੇ 124 ਤੋਂ ਸੱਜੇ ਖਾਲਸਾ ਸਕੂਲ ਦੇ ਮੋਹਰੇ ਦੀ ਜਾ ਕੇ 66 ਤੋਂ ਖੱਬੇ ਫਿਰ ਖਾਲਸਾ ਸਕੂਲ ਦੇ ਮੋਹਰੇ ਦੀ ਆ ਕੇ ਗੁਰੂ ਘਰ ਪਹੁੰਚਣਾ ਹੈ ਜੀ। ਇਹ ਜਿਹੜਾ ਰੂਟ ਹੈ ਪਿਛਲੇ ਸਾਲ ਵਾਲਾ ਹੀ ਹੈ। ਹੁਣ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੁੜਦੇ ਹਾਂ। ਨਾਲੋ ਨਾਲ ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਵਿੱਚ ਪਹੁੰਚ ਕੇ ਪ੍ਰਸ਼ਾਦੇ ਬਣਾਉਣ ਦੀ ਸੇਵਾ ਵੀ ਬੀਬੀਆਂ ਜ਼ਰੂਰ ਨਿਭਾਇਆ ਕਰੋ। ਗੁਰਮੁਖ ਹੱਥ ਸਕੱਥ ਹਨ, ਸਾਧ ਸੰਗਤ ਗੁਰ ਕਾਰ ਕਮਾਵੈ। ਹੱਥ ਵੀ ਸਫਲ ਹੋ ਜਾਂਦੇ ਨੇ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਸੇਵਾਵਾਂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਜੀ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਦ ਪਛਾਣ, ਹੱਥ ਦੇ ਰਾਖੇ ਕਰੀ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਹਿਬ ਸਾਧ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰਾ, ਹੋਈ ਸਰਬ ਕਲਿਆਣ ਰਹਾਓ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਿੰਨ ਨਖਾਣ, ਆਪਣੇ ਦਾਸ ਕੀ ਆਪ ਬੈਜ ਰਾਖੀ, ਨਾਨਕ ਸਦ ਕੁਰਬਾਨ, ਨਾਨਕ ਸਦ ਕੁਰਬਾਨ। ਪਰਮ ਸਨਮਾਨ ਯੋਗ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ, ਜਿੱਥੇ ਆਪ ਜੀ ਸਮਾਧੀਆਂ ਲਾ ਕੇ ਜੁੜ ਕੇ ਬੈਠੇ ਹੋ,

0: ਸਭ ਤੋਂ ਪਹਿਲੀ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਤੇ ਸਾਰੀ ਸੰਗਤ ਰਮਣ ਕੇ ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਜੀ ਦੇ ਮੀਰੀ ਪੀਰੀ ਦਿਵਸ ਦੇ ਸੰਬੰਧੀ ਅੰਦਰ ਔਰ ਤਿੰਨ ਰੋਜ਼ ਤੋਂ ਲੈ ਕੇ ਲਗਾਤਾਰ ਢਾਡੀ ਦਰਬਾਰ ਚੱਲ ਰਿਹਾ ਜਿੱਥੇ ਅੰਮ੍ਰਿਤ ਵੇਲੇ ਦੇ ਤੋਂ ਲੈ ਕੇ ਗੁਰਬਾਣੀ ਦਾ ਵਿਚਾਰ ਗੁਰਬਾਣੀ ਦੀ ਕਥਾ ਗੁਰਬਾਣੀ ਦਾ ਪ੍ਰਵਾਹ ਔਰ ਕੀਰਤਨ ਦੇ ਪ੍ਰਵਾਹ ਚੱਲਦੇ ਨੀ। ਪਰ ਗੁਰੂ ਕੇ ਪਿਆਰੀ ਉਦਾਰੀ ਅਸਲ ਅੱਜ ਮੇਨ ਦਿਨ ਹੈ ਮੀਰੀ ਪੀਰੀ ਦਿਵਸ ਦਾ, ਕਿਉਂਕਿ ਮੇਰੇ ਛੇਵੇਂ ਪਾਤਸ਼ਾਹ ਨੇ ਅੱਜ ਦੇ ਦਿਨ ਧਰਮ ਤੇ ਸਿਆਸਤ ਨੂੰ ਇਕੱਠਿਆਂ ਕੀਤਾ। ਜਦੋਂ ਆਪਾਂ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਨੂੰ ਪੜਾਂਗੇ, ਕਿਉਂਕਿ ਭੱਟਾ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ ਕਿ ਤਰਨ ਗਗਨ ਵਖੰਡ ਮੈਂ ਜੋਤ ਸਵਰੂਪੀ ਰਿਓ ਭਾਰਾ, ਪੰਨ ਮਥਰਾ ਕੁਛ ਭੇਦ ਨਹੀਂ ਗੁਰੂ ਅਰਜਨ ਪਰ ਤੱਕ ਹਾਰਾ। ਤੇ ਗੁਰੂ ਅਰਜਨ ਦੇਵ ਤੇ ਹਰੀ ਦਾ ਰੂਪ ਨਹੀਂ। ਭੱਟਾ ਨੇ ਇੱਕ ਜਗ੍ਹਾ ਫਿਰ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਇਹ ਜਨਮ ਤੋਂ ਲੈ ਕੇ ਗੁਰਮਤ ਦੀ ਬ੍ਰਹਮ ਦੀ ਪਛਾਣ ਕਰਕੇ ਆਏ ਨੀ। ਗੁਰਮਤ ਜਨਮਤ ਬ੍ਰਹਮ ਪਛਾਣਿਓ। ਹੁਣ ਇੱਕ ਜਗ੍ਹਾ ਭੱਟਾ ਨੇ ਲਿਖਿਆ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤੀ ਉਤਰੀ ਆਇਓ। ਜਦੋਂ ਪੰਚਮ ਪਾਤਸ਼ਾਹ ਜੀ ਗੁਰਗੱਦੀ ਤੇ ਬੈਠੇ ਤੇ ਭੱਟਾ ਨੇ ਜ਼ਿਕਰ ਕੀਤਾ ਤਖ਼ਤ ਬੈਠਾ ਅਰਜਨ ਗੁਰ ਸਤਿਗੁਰ ਕਾ ਖਿਵੇ ਚੰਦੋਆ। ਗੁਰੂ ਅਰਜਨ ਦੇਵ ਜੀ ਦਾ ਸਮੇਂ ਸਕੀ ਪਰ ਜਵਾਨੀ ਵਿੱਚ ਆ ਚੁੱਕੀ ਏ, ਕਿਉਂਕਿ ਹਰ ਕਦੀ ਰਸਨਾ ਚ ਇੱਕੋ ਨਿਕਲਦਾ ਕਿ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨੇ ਆਇਓ। ਕਹਿੰਦੇ ਸਮੇਂ ਦੀ ਸਰਕਾਰ ਅੱਜ ਸਿੱਖੀ ਦੇ ਰਾਤ ਚ ਪਹਾੜ ਬਣ ਕੇ ਡਿੱਗੀ। ਗਿਆਨੀ ਦਿਆਲ ਸਿੰਘ ਜੀ ਦਿਰਬਰ ਲਿਖਦੇ ਨੇ ਕਿ ਗੁਰੂ ਨਾਨਕ ਦੇ ਤਖ਼ਤ ਤੇ ਗੁਰੂ ਪੰਜਵਾਂ ਬੈਠਾ ਆਨ, ਉਹਨੂੰ ਮੱਥੇ ਟੇਕੇ ਦਿਓਦਿਆ ਤੇ ਸਿਜਦਾ ਕਰੇ ਜਹਾਨ। ਉਹ ਸ਼ਾਂਤਮਈ ਦਾ ਪੁੰਜ ਸੀ, ਉਹ ਸ਼ਾਂਤਮਈ ਦਾ ਪੁੰਜ ਸੀ, ਉਹਦੀ ਆਤਮਾ ਸੀ ਬਲਵਾਨ। ਉਹਦੇ ਲੰਗਰੋਂ ਰੋਟੀ ਖਾਂਦੇ ਸਭ ਹਿੰਦੂ ਤੇ ਮੁਸਲਮਾਨ, ਉਹਨੂੰ ਸਾਰੀ ਦੁਨੀਆ ਆਖਿਆ ਤਨ ਸੋਡੀ ਸੁਲਤਾਨ। ਉਹਦੇ ਹਰਿਮੰਦਰ ਦੀਆਂ ਰੌਣਕਾਂ ਕਹਿੰਦੇ ਫੈਲੀਆਂ ਵਿੱਚ ਜਹਾਨ। ਉਹਨੇ ਬੱਧੀ ਬੀੜ ਗ੍ਰੰਥ ਦੀ, ਉਹਨੇ ਬੱਧੀ ਬੀੜ ਗ੍ਰੰਥ ਦੀ, ਸਭ ਛੱਡ ਕੇ ਵੇਦ ਪੁਰਾਣ ਪਰ ਈਰਖਾ ਕਰੀ ਪਖੰਡੀਆਂ, ਈਰਖਾ ਕਰੀ ਪਖੰਡੀਆਂ ਪਰ ਮੰਨ ਕੇ ਵਿਦਵਾਨ। ਚਟ ਬਾਦਸ਼ਾਹ ਕੋ ਪਹੁੰਚ ਗਈ ਕਈ ਨਿੰਦਕ ਬੇਈਮਾਨ, ਪਰ ਜਿਹਦਾ ਵਾਹਿਗੁਰੂ ਰਾਖਾ ਦਿਲਵਰਾ ਉਹਦੇ ਝੂਲਦੇ ਰਹਿਣ ਨਿਸ਼ਾਨ। ਸਮੇਂ ਦੀ ਸਰਕਾਰ ਨੇ ਪੰਚਮ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਕੇ ਕਿਤੇ ਖਾਲਸਾ ਦੀ ਉਬਲਦੀ ਦੇਗ ਚ ਬਿਠਾ ਕੇ ਆਖਿਰ ਰਾਵੀ ਦੇ ਸਪੁਰਦ ਕਰ ਦਿੱਤਾ। ਮੁਹੰਮਦ ਲਤੀਫ ਲਿਖਦਾ ਹੈ ਕਹਿੰਦਾ ਘਰ ਘਰ ਗੱਲਾਂ ਹੁੰਦੀਆਂ ਸੀ, ਘਰ ਘਰ ਲੋਕੀ ਗੱਲਾਂ ਕਰਦਾ ਸੀ, ਹੁਣ ਸਿੱਖ ਕੌਮ ਦਾ ਕੀ ਬਣੇਗਾ। ਔਰ ਜਿਹਨੇ ਦੇ ਪੰਜਵੇਂ ਪੈਗੰਬਰ ਨੂੰ ਔਰ ਜਹਾਂਗੀਰ ਬਾਦਸ਼ਾਹ ਨੇ ਸ਼ਹੀਦ ਕਰ ਦਿੱਤਾ ਤੇ ਮੁਹੰਮਦ ਲਤੀਫ ਨੇ ਲਿਖਿਆ ਕਹਿੰਦਾ ਦਾ ਡੈਡੀ ਆਫ ਦਾ ਗੁਰੂ ਅਰਜਨ ਦੇਵ ਆ ਇਜ ਏ ਗ੍ਰੇਟ ਟਰਨਿੰਗ ਪੁਆਇੰਟ ਹਿਸਟਰੀ ਆਫ ਦਾ ਸਿੱਖ। ਜਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇੱਕ ਨਵਾਂ ਇਨਕਲਾਬ ਲੈ ਕੇ ਆਈ। ਪਰ ਗੁਰੂ ਕੇ ਪਿਆਰਿਓ ਔਰ ਛੇਵੇਂ ਪਾਤਸ਼ਾਹ ਦੀ ਉਮਰ 11 ਸਾਲ ਦੀ ਏ। ਹੁਣ 11 ਸਾਲ ਦੀ ਉਮਰ ਦੇ ਅੰਦਰ ਛੇਵੇਂ ਪਾਤਸ਼ਾਹ ਨੇ ਗੁਰਮਤ ਦੀ ਪਹਿਚਾਣ ਕੀਤੀ ਏ, ਕਿਉਂਕਿ ਇੱਥੇ ਕਵੀ ਨੇ ਫਿਰ ਲਿਖਿਆ ਕਹਿੰਦਾ ਦੁਨੀਆ ਦੇ ਲੋਕੋ ਜਦੋਂ ਛੇਵੇਂ ਪਾਤਸ਼ਾਹ ਗੁਰਗੱਦੀ ਦੇ ਵਾਰਸ ਬਣੇ ਉਮਰ ਭਾਵੇਂ ਛੋਟੀ ਏ ਪਰ ਪੰਧ ਬਹੁਤ ਲੰਬੇਰਾ ਤੇ ਉੱਚਾ ਹੈ, ਕਿਉਂਕਿ ਆਰਟ ਇਜ ਲੌਂਗ ਲਾਈਫ ਇਜ ਸ਼ੋਰਟ ਆ। ਮਨੁੱਖ ਦੀ ਜ਼ਿੰਦਗੀ ਹੈ ਛੋਟੀ ਪਰ ਵਿਦਿਆ ਬੜੀ ਵਿਸ਼ਾਲ ਏ। ਪਰ 11 ਸਾਲ ਦੀ ਉਮਰੇ ਅੱਜ ਗੁਰਮਤ ਦੀ ਪਹਿਚਾਣ ਛੇਵੇਂ ਪਾਤਸ਼ਾਹ ਨੇ ਕੀਤੀ। ਕਹਿੰਦੇ ਗੁਰਗੱਦੀ ਦੇ ਤਖ਼ਤ ਤੇ ਬਹਿਣ ਲੱਗੇ ਅੱਜ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਇਹ ਪੁਰਾਣੀਆਂ ਰੀਤਾਂ ਸੈਲੀ ਤੇ ਮਾਲਾ ਲੈ ਕੇ ਆ ਗਏ। ਕਹਿੰਦੇ ਛੇਵੇਂ ਪਾਤਸ਼ਾਹ ਜੀ ਦੇ ਕੋਲ ਅੱਜ ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਭਾਈ ਮੰਝ ਜੀ, ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਹੋਰ ਅਨੇਕਾਂ ਗੁਰਮੁਖ ਪਿਆਰੇ ਬੈਠੇ ਨੇ। ਕਹਿੰਦੇ ਛੇਵੇਂ ਪਾਤਸ਼ਾਹ ਕਹਿ ਲੱਗੇ ਬਾਬਾ ਜੀ ਹੁਣ ਪੁਰਾਣੀਆਂ ਰੀਤਾਂ ਨੂੰ ਆਪਾਂ ਚੇਂਜ ਕਰ ਦਈਏ। ਬਾਬਾ ਬੁੱਢਾ ਜੀ ਕਹਿਣ ਲੱਗੇ ਦਾਤਾ ਕੀ ਹੁਕਮ ਏ। ਕਹਿਣ ਲੱਗੇ ਜੀ ਭਗਤੀ ਨੂੰ ਖਤਰਾ, ਜਦੋਂ ਭਗਤਾਂ ਦੇ ਜ਼ੁਲਮ ਹੋਵਣ, ਜਦੋਂ ਭਗਤਾਂ ਦੇ ਤਲਵਾਰਾਂ ਚੱਲਣ, ਜਦੋਂ ਭਗਤਾਂ ਨੂੰ ਤਤੀਆਂ ਤਵੀਆਂ ਤੇ ਬਿਠਾ ਦਿੱਤਾ ਜਾਵੇ ਉਦੋਂ ਭਗਤੀ ਦੀ ਰੱਖਿਆ ਵਾਸਤੇ ਕੁਝ ਲੋੜ ਪੈਂਦੀ ਆ। ਕਹਿਣ ਲੱਗੇ ਦਾਤਾ ਕੀ ਹੁਕਮ ਹੈ? ਕਹਿਣ ਲੱਗੇ ਅਸੀਂ ਧਰਮ ਤੇ ਸਿਆਸਤ ਨੂੰ ਇਕੱਠੀਆਂ ਕਰਨਾ ਹੈ, ਅਸੀਂ ਮੀਰੀ ਤੇ ਪੀਰੀ ਨੂੰ ਇਕੱਠੀਆਂ ਕਰਨਾ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਧਾਰਮਿਕ ਨੇ ਉਹ ਰਾਜਨੀਤੀ 'ਚ ਪੈਰ ਰੱਖਣਗੇ, ਅਤੇ ਜਿਹੜੇ ਰਾਜਨੀਤਿਕ ਲੋਕ ਹੋਣਗੇ ਉਹ ਧਰਮ ਦਾ ਔਰ ਊੜਾ ਪੜ੍ਹ ਕੇ ਇੱਥੇ ਪੈਰ ਧਰਿਆ ਕਰਨਗੇ। ਯਾਦ ਰੱਖਿਓ, ਅੱਜ ਛੇਵੇਂ ਪਾਤਸ਼ਾਹ ਦੀ ਉਮਰ 11 ਸਾਲ ਦੀ ਏ, ਪਰ ਮੀਰੀ ਤੇ ਪੀਰੀ ਦੀਆਂ ਤਲਵਾਰਾਂ। ਅੱਜ ਦਾ ਦਿਨ ਮੀਰੀ ਪੀਰੀ ਦਿਵਸ ਏ, ਇਸ ਕਰਕੇ ਮੈਂ ਇਸ ਵਿਸ਼ੇ ਨੂੰ ਰੱਖਿਆ। ਕਹਿੰਦੇ ਦਾਰੀ ਅਸਲ, ਕਹਿੰਦੇ ਜਦੋਂ ਛੇਵੇਂ ਪਾਤਸ਼ਾਹ ਅੱਜ ਗੁਰਗੱਦੀ ਤੇ ਬਿਰਾਜਮਾਨ ਹੋਏ, ਕਹਿੰਦੇ ਚਾਰ ਸਪੇਰਿਓ ਕੀ ਆਵਾਜ਼ਾਂ ਆ ਰਹੀਆਂ ਨੇ, ਉਹ ਸਮੇਂ ਦਾ ਸੀਨ ਬੇਤੀ ਕਿਉਂ ਕੀਤੀ ਜਾ ਰਹੀ ਹੈ?

0: ਬੱਚਾ ਉੱਡ ਅਰਸ਼ ਵੱਲ ਜਾਵੇ,
1: ਜਲ ਕੋਈ ਠੁੱਡ ਗੇਂਦ ਨੂੰ ਲਾਵੇ, ਉੱਚਾ ਉੱਡ ਅਰਸ਼ ਵੱਲ ਜਾਵੇ,
0: ਰੁਤਬਾ ਅਣਖ ਦਾਣ ਦਪਾਵੇ, ਰੁਤਬਾ ਅਣਖ ਆਣ ਦਾ ਪਾਵੇ, ਕੱਟੇ ਜਕੜ ਜੰਜੀਰੀ ਦੇ ਬਈ ਬੈਠੇ ਦੋ ਸ਼ਮਸ਼ੀਰਾ ਪਾ ਕੇ, ਮਾਲਕ ਮੀਰੀ ਪੀਰੀ ਦੇ ਬੈਠੇ ਦੋ ਸ਼ਮਸ਼ੀਰਾ ਪਾ ਕੇ ਮਾਲ

ਜਾਨੀ ਤੁਰ ਪੈਵਾਰ ਲਈ ਜਿੰਦਗਾਨੀ ਮਾਰਗ ਅੰਤ ਅਖੀਰੀ ਦੇ ਬੈਠੇ ਦੋ ਸ਼ਮਸ਼ੀਰਾਂ ਪਾ ਕੇ ਮਾਲਕ ਮੀਰੀ ਪੀਰੀ ਦੇ ਬੈਠੇ ਦੋ ਸ਼ਮਸ਼ੀਰਾਂ।

0: ਦੁਸ਼ਮਣ ਬਾਜ ਨਾ ਆਵੇ ਮੱਥਾ ਜਾਣ ਬੁੱਝ ਕੇ ਲਾਵੇ
1: ਉਸਨੂੰ ਐਸੇ ਚਣੇ ਚਬਾਵੇ ਉਸਨੂੰ ਐਸੇ ਚਣੇ ਚਬਾਵੇ ਨੂਰ ਦੀ

0: ਬੈਠੇ ਦੋ ਤਲਵਾਰਾਂ ਪਾ ਕੇ ਮਾਲਕ ਮੀਰੀ ਪੀਰੀ ਦੇ। ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ, ਕਹਿਣ ਲੱਗੇ ਬਾਬਾ ਜੀ ਦਰਅਸਲ ਭਗਤੀ ਦੇ ਨਾਲ ਅੱਜ ਸਖਤੀ ਟਕਰਾ ਚੁੱਕੀ ਏ, ਅੱਜ ਧਰਮ ਦੀ ਨਾਲ ਰਾਜਨੀਤੀ ਦੇ ਟੱਕਰ ਹੋ ਚੁੱਕੀ ਏ, ਅੱਜ ਜਨਮ ਸਾਨੂੰ ਭਾਜੀਆਂ ਪਾ ਰਹੇ ਨੇ, ਅੱਜ ਲੋੜ ਇੱਕ ਤਲਵਾਰ ਦੇ ਨਾਲ ਔਰ ਦੂਜੀ ਤਲਵਾਰ ਨੂੰ ਬੰਨਿਆ ਜਾਵੇ, ਕਿਉਂਕਿ ਦੋ ਤਲਵਾਰੀ ਵਧੀਆਂ, ਇੱਕ ਮੀਰ ਦੀ ਇੱਕ ਪੀਰ ਦੀ। ਪਰ ਗੁਰੂ ਕੇ ਪਿਆਰਿਓ, ਹੁਣ ਤਲਵਾਰਾਂ ਤੇ ਆਪਾਂ ਸਾਰੇ ਪਹਿਨਦੇ ਹਾਂ, ਇੱਥੇ ਦਾਤੇ ਨੇ ਆਖਿਆ ਮੈਂ ਦੋ ਤਲਵਾਰਾਂ ਬੰਨਣੀਆਂ ਨੇ, ਭਗਤੀ ਦੇ ਸ਼ਕਤੀ ਨੂੰ ਇਕੱਠੀਆਂ ਕਰਨਾ। ਅੱਜ ਵੇਖਦੇ ਪਿੰਡਾਂ ਦੇ ਅੰਦਰ ਕਿ ਜਿਹੜਾ ਬੰਦਾ ਧਾਰਮਿਕ ਹੁੰਦਾ ਉਹ ਰਾਜਨੀਤੀ ਚ ਆਉਣ ਵਾਸਤੇ ਤਿਆਰ ਨਹੀਂ, ਯਾਦ ਰੱਖਿਓ, ਔਰ ਜਿਹੜਾ ਬੰਦਾ ਧਾਰਮਿਕ ਹੈ ਉਹ ਰਾਜਨੀਤੀ ਚ ਆਉਣ ਵਾਸਤੇ ਤਿਆਰ ਨਹੀਂ। ਪਰ ਜਿਹੜਾ ਰਾਜਨੀਤਿਕ ਲੋਕ ਹੁੰਦੇ ਨੇ ਉਹਨਾਂ ਨੂੰ ਜਪਜੀਤ ਸਾਹਿਬ ਦਾ ਪਾਠ ਤੱਕ ਨਹੀਂ ਆਉਂਦਾ, ਇਸ ਕਰਕੇ ਸਾਡੇ ਚ ਗਿਰਾਵਟ ਆ ਗਈ ਏ। ਸਾਡੇ ਪਹਿਲੇ ਲੀਡਰ ਹੁੰਦੇ ਸੀ, ਉਹ ਬਾਣੀ ਪੜ੍ਹਦੇ ਸੀ, ਕੌਮ ਦੀ ਅਗਵਾਈ ਕਰਦੇ ਸੀ, ਪਰ ਅੱਜ ਸਾਡੇ ਕੌਮੀ ਲੀਡਰ ਪੰਜਾਬ ਦੀ ਧਰਤੀ ਤੇ ਕਿਹੋ ਜਿਹੇ ਨੇ? ਕਿਉਂਕਿ ਗੁਰੂ ਕੇ ਪਿਆਰੀਓ, ਆਪਾਂ ਕੌਮੀ ਘਰ ਦੀ ਗੱਲ ਕਰਦੇ ਹਾਂ, ਆਪਾਂ ਖਾਲਸੇ ਰਾਜ ਦੀ ਗੱਲ ਕਰਦੇ ਹਾਂ, ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ। ਕਿਉਂਕਿ ਜਦੋਂ ਦੁਨੀਆਂ ਦਾ ਇਤਿਹਾਸ ਵੇਖੋ, ਕਿ ਦੁਨੀਆਂ ਦੇ ਕਿਸੇ ਕੌਮ ਦੇ ਕੋਲ ਦੋ ਸ਼ਹੀਦ ਨੇ ਤੇ ਕਿਸੇ ਕੋਲ ਇੱਕ ਹੀ। ਈਸਾਈ ਧਰਮ ਦੇ ਲੋਕਾਂ ਨੇ ਆਪਣੇ ਈਸਾ ਦਾ ਵਾਸਤਾ ਪਾ ਕੇ ਔਰ ਦੁਨੀਆਂ ਦੀ ਅਤੀਵਾਦੀ ਨੂੰ ਖਾਲਸਾ ਹੀ ਆਪਣੇ ਮਗਰ ਲਾ ਲਿਆ। ਅੱਜ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਕੰਟਰੀਆਂ ਉਹਨਾਂ ਦੇ ਕੋਲ ਨੇ। ਜੇਕਰ ਇਸਲਾਮ ਦੀ ਗੱਲ ਕਰੀਏ, ਉਹਨੇ ਦੇ ਦੋ ਸ਼ਹੀਦ ਹੋਏ ਨੇ, ਹਸਨ ਤੇ ਹੁਸੈਨ, ਉਹ ਵੀ ਕਰਬਲਾ ਦੀ ਧਰਤੀ ਉੱਤੇ, ਪਰ ਉਹਨਾਂ ਨੇ 42 ਤੋਂ ਉੱਤੇ ਮੁਲਕ ਹੀ ਆਪਣੇ ਕੰਮ ਕਰ ਲਏ। ਔਰ ਮੁਸਲਮਾਨਾਂ ਕੋਲ 42 ਮੁਲਕ, ਔਰ ਸਾਈਆਂ ਕੋਲ ਸਭ ਤੋਂ ਵੱਡੇ ਵੱਡੇ ਮੁਲਕਾਂ ਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ, ਸਮੁੱਚੀ ਦੁਨੀਆਂ ਨੂੰ ਚਲਾਉਣ ਦਾ ਯਤਨ ਕਰ ਰਹੇ ਨੇ। ਔਰ ਹਿੰਦੂਆਂ ਦੇ ਕੋਲ ਹਿੰਦੁਸਤਾਨ ਹੀ, ਪਰ ਸਿੱਖਾਂ ਕੋਲ ਕਿਹੜੀ ਕੰਟਰੀ ਹੈ? ਸਿੱਖਾਂ ਦੇ ਕੋਲ ਆਪਣਾ ਕੌਮੀ ਘਰ ਕੋਈ ਨਹੀਂ। ਅਗਰ ਪੰਜਾਬ ਦੀ ਧਰਤੀ ਦੇ 50 ਸਾਲ ਰਾਜ ਕਰਨ ਵਾਲੇ ਅੱਜ ਦਿੱਲੀ ਨੇ ਮੰਗਤੇ ਬਣਾ ਕੇ ਰੱਖ ਦਿੱਤੀ, ਪਰ ਮੇਰੇ ਦਾਤੇ ਨੇ ਆਖਿਆ ਸੀ ਸਿੱਖੋ ਧਰਮ ਦੇ ਨਾਲ ਨਾਲ ਰਾਜਨੀਤੀ ਚ ਪੈਰ ਧਰੋ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ Live from Guru Nanak Sikh Gurdwara Sahib, Scott Road, Surrey.
0: ਕਹਿੰਦੇ ਛੇਵੇਂ ਗੁਰਾਂ ਨੇ ਕੀ ਐਲਾਨ ਕਰਕੇ ਨਕਸ਼ਾ ਸਿੱਖੀ ਦਾ ਇਉਂ ਬਦਲਾ ਦਿੱਤਾ। ਸਤਿ ਧਾਰੀ ਗੁਰਸਿੱਖਾਂ ਦੇ ਜਥੇ ਸਾਜੇ ਨਵੀਂ ਮੋੜ ਵਾਲੇ ਕੌਮ ਨੂੰ ਲਾ ਦਿੱਤਾ। ਪਰ ਤੇਗਾਂ ਲਿਸ਼ਕੀਆਂ ਤੀਰ ਕਮਾਨ ਸੂਕੇ ਸ਼ਾਤ ਮਈ ਦਾ ਬਦਲ ਸੁਭਾਅ ਦਿੱਤਾ। ਉਹ ਲਾ ਕੇ ਚੋਟ ਨਗਾਰੇ ਸ਼ਿਕਾਰ ਖੇਡੇ, ਲਾ ਕੇ ਚੋਟ ਨਗਾਰੇ ਸ਼ਿਕਾਰ ਖੇਡੇ, ਪਰ ਚੰਡਾ ਕੇਸਰੀ ਉੱਚਾ ਲਹਿਰਾ ਦਿੱਤਾ। ਸਭ ਤਾਂ ਸੋਢੀ ਸੁਲਤਾਨ ਦੀਆਂ ਦਿਲਬਰਾ ਕੀ ਦੱਸਾਂ, ਤੇ ਕਾਂਬਾ ਮੁਗਲ ਸਰਕਾਰ ਨੂੰ ਲਾ ਦਿੱਤਾ। ਕਹਿੰਦੇ ਵਿਰੋਧੀ ਕਵੀ ਉੱਠੇ, ਬਾਬਾ ਬਿਧੀ ਚੰਦ ਛੇਵੇਂ ਪਾਤਸ਼ਾਹ ਜੀ ਦੇ ਕੋਲ ਆਏ, ਕਹਿ ਲੈ ਕੇ ਦਾਤਾ ਹੁਕਮ ਕਰੋ ਕਿ ਚੰਦ ਨੂੰ ਚੱਕ ਕੇ ਲਿਆਈਏ। ਦਾਤਾ, ਚੰਦੂ ਨੇ ਬੜਾ ਜ਼ੁਲਮ ਕੀਤਾ ਨੀ? ਅੱਜ ਹਰਿਆਣੇ ਦੀਆਂ ਬੁੱਕਾਂ ਵਿੱਚ, ਕਿਉਂਕਿ ਹਰਿਆਣੇ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਕੀ ਪੜ੍ਹਾਇਆ ਜਾ ਰਿਹਾ, ਯਾਦ ਰੱਖਿਓ, ਅੱਜ ਇਤਿਹਾਸ ਨੂੰ ਮਿਥਿਆਸ ਕੀਤਾ ਜਾ ਰਿਹਾ। ਉਹਦੇ ਵਿੱਚ ਲਿਖਿਆ ਗਿਆ ਕਿ ਜਿਹੜਾ ਚੰਦੂ ਸੀ ਨਾ, ਗੁਰੂ ਅਰਜਨ ਦੇਵ ਜੀ ਦਾ ਬੜਾ ਪਰਮ ਪਿਆਰਾ ਸਿੱਖ ਸੀ, ਉਹਨੇ ਪੈਸੇ ਦੇ ਕੇ ਗੁਰੂ ਅਰਜਨ ਦੇਵ ਨੂੰ ਬਚਾਉਣਾ ਚਾਹਿਆ। ਇਹ ਹਰਿਆਣੇ ਦੀਆਂ ਬੁੱਕਾਂ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ, ਕਿਉਂਕਿ ਸਾਡਾ ਇਤਿਹਾਸ ਬਦਲਿਆ ਜਾ ਰਿਹਾ। ਹੁਣ ਜਦੋਂ ਇੱਕ ਪੁਰਤਗਾਲ ਦਾ ਪਾਦਰੀ ਲਿਖਦਾ, ਕਹਿੰਦਾ ਜਦੋਂ ਲਾਹੌਰ ਦੀ ਧਰਤੀ ਉੱਤੇ ਸਿੱਖਾਂ ਦੇ ਪੰਚਮ ਪੀਰ ਨੂੰ ਤਤੀਆਂ ਤਵੀਆਂ ਤੇ ਬਿਠਾਇਆ ਗਿਆ, ਕਹਿੰਦਾ ਮੈਂ ਅੱਖਾਂ ਨਾਲ ਵੇਖਿਆ। ਉਦੋਂ ਕਹਿੰਦਾ ਕਿ ਸਰਕਾਰ ਦਾ ਚੌਧਰੀ ਜਿਹਨੂੰ ਚੰਦੂ ਕਹਿੰਦੇ ਸੀ, ਉਹ ਆਪਣੇ ਘਰੇ ਲਿਜਾ ਕੇ, ਉਹਨੇ ਸਰਕਾਰ ਨੂੰ ਕੋਈ ਪੈਸੇ ਦਿੱਤੇ ਹੋਣਗੇ, ਕਹਿੰਦਾ ਆਪਣੇ ਘਰੇ ਲਿਜਾ ਕੇ, ਪਰ ਗੁਰੂ ਜੀ ਨੂੰ ਦੇਗ ਚ ਵਾਲਾ ਵੀ ਦੇ ਰਿਹਾ ਔਰ ਗੁਰੂ ਜੀ ਨੂੰ ਤਤੀ ਤਵੀ ਤੇ ਵੀ ਬਿਠਾ ਰਿਹਾ। ਤੇ ਖਾਲਸਾ ਜੀ, ਪੁਰਾਤਨ ਜਦੋਂ ਇਤਿਹਾਸ ਪੜ੍ਹੀਏ ਤਾਂ ਚੰਦ ਨੂੰ ਆਪਾਂ ਮਾਫ਼ ਨਹੀਂ ਕਰ ਸਕਦੇ। ਕਹਿੰਦੇ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਦਾਤਾ ਜੀ ਹੁਕਮ ਕਰੋ ਨਾ, ਤੇ ਚੰਦ ਨੂੰ ਚੱਕ ਕੇ ਲਿਆਈਏ। ਗੁਰਦੇਵ ਕਹਿੰਦੇ ਅਜੇ ਨਹੀਂ, ਅਸੀਂ ਸਭ ਕੁਛ ਸਿਖਾਵਾਂਗੇ, ਚੰਦੂ ਨੂੰ ਉਹਦੀ ਕੀਤੀ ਦਾ ਫਲ ਮਿਲੇਗਾ, ਅਜੇ ਪਾਪ ਦਾ ਘਰਾ ਭਰਿਆ ਨਹੀਂ। ਕਹਿੰਦੇ ਤੱਕੋ ਛੇਵੇਂ ਪਾਤਸ਼ਾਹ ਸਾਹਮਣੇ ਬੈਠੇ ਯੋਧਿਆਂ ਨਾਲ ਚੰਦੂ ਦੇ ਬਾਰੇ ਕੁਝ ਗੱਲਾਂ ਕਰਦੇ ਨੇ, ਉਹਨਾਂ ਗੱਲਾਂ ਦਾ ਜ਼ਿਕਰ ਢਾਡੀ ਜੱਥਾ ਬੇਨਤੀ ਇਉਂ ਕਰਨ ਜਾ ਰਹੀ ਹੈ।

ਮੁਗਲਾਂ ਦੇ ਰਾਜ ਸਾਨੂੰ ਭਾਜੀ ਪਾਈਏ ਮੋੜ ਦੇਣੀ ਅਸਾਂ ਕਰਕੇ ਸਵਾਈਏ ਮੁਗਲਾਂ ਦੇ ਰਾਜ ਸਾਨੂੰ ਭਾਜੀ ਪਾਈਏ ਮੋੜ ਦੇਣੀ ਅਸਾਂ ਕਰਕੇ ਸਵਾਈਏ।

ਕਰੇ ਸਰਕਾਰ ਹੁਣ ਜੋ ਵੀ ਕਰਨਾ ਇੱਕ ਤਾਣ ਅਸਾਂ ਨੇ ਹੈ ਮੂਹਰੇ ਖੜਨਾ ਕਰੇ ਸਰਕਾਰ ਹੁਣ ਜੋ ਵੀ ਕਰਨਾ।

0: जहांगीर से कुबा दिले दी अगनू लिखे कैडियाना गुरु कैन सबनू जहांगीर से कुबा दिले दी अगनू
1: जैसे नू ही तैसा होण बन आवांगे जैसे नू ही तैसा होण बन आवांगे
0: चंदू चंदरे नू सबक सिखावांगे चंदू चंदरे नू सबक सिखावांगे चंदू चंदरे नू सबक सिखावांगे छेवें पातशाह कह लगे गुरु के प्यारे जोधियो चंदू नू कीती दा फल जरूर भगतावांगे समय आउण दिओ भाई करदास जी लिखदे ने कहिंदे एडा वड्डा गुरु भारी होवे और इन्ने परपकार भी करता होवे क्योंकि जिहड़े योधे हुंदे परपकारी थोड़े हुंदे नहीं क्योंकि गुरु के प्यारियो जदों इन्हां योधियां दा दुनिया दे योधियां दा इतिहास पढ़ो ਉਹ ਜਦੋਂ ਵੀ ਕੋਈ ਨਾ ਕੋਈ ਜੰਗ ਕਰਦੇ ਨੇ ਪਰ ਜ਼ੁਲਮ ਨਾਲ ਕਰਦੇ ਨੇ ਪਰ ਗੁਰੂ ਤੇ ਪਰਉਪਕਾਰੀ ਬੜਾ ਹੈ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਭਾਈ ਗੁਰਦਾਸ ਜੀ ਲਿਖਦੇ ਨੇ ਕਹਿੰਦੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਇਹ ਪੰਜ ਪੀਰ ਭਾਰੀ ਸਨ ਪਰ ਇੱਕ ਵੱਡਾ ਪੀਰ ਬੈਠਾ ਇਹ ਬਹੁਤ ਵੱਡਾ ਹੈ ਪਰ ਇਹ ਤੁਸੀਂ ਗੁਣ ਕਹਿਣਾ ਨੀ ਅਰਜਨ ਕਹਿਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਆਤਮਾ ਆਪਣੀ ਜੋਤ ਇਹ ਛੇਵੇਂ ਪਾਤਸ਼ਾਹ ਧਰ ਦਿੱਤੀ ਆ ਦਰਅਸਲ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁਤ ਪਰਉਪਕਾਰੀ ਇਹ ਤੇ ਬਹੁਤ ਵੱਡਾ ਪਰਉਪਕਾਰੀ ਆ ਕਿਉਂਕਿ ਇਹ ਪਰਉਪਕਾਰ ਬੜੇ ਕਰਦਾ ਕਿਉਂਕਿ ਗੁਰੂ ਕੇ ਪਿਆਰਿਓ ਜਦ ਦੁਨੀਆਂ ਦੇ ਯੋਧਿਆਂ ਦਾ ਇਤਿਹਾਸ ਪੜੋਗੇ ਨਾ ਕਹਿੰਦੇ ਦਿੱਲੀ ਦੀ ਧਰਤੀ ਉੱਤੇ ਪਰ ਇੰਦਰਾ ਨੇ ਆਪਣੇ ਖਾਲਸੀ ਜਰਨੈਲਾਂ ਨੂੰ ਇਨਾਮ ਦਿੱਤੇ 1984 ਨੂੰ ਜਦੋਂ ਛੇਵੇਂ ਪਾਤਸ਼ਾਹ ਦਾ ਔਰ ਮੀਰੀ ਪੀਰੀ ਦਾ ਸਥਾਨ ਅਕਾਲ ਤਖ਼ਤ ਨੂੰ ਤੋਪਾਂ ਨਾਲ ਢਾਹ ਦਿੱਤਾ ਗਿਆ ਇਹਨਾਂ ਦੇ ਯੋਧੇ ਪਤਾ ਕਿੱਦਾਂ ਦੇ ਨੇ ਕਿ ਜਿਹੜੇ ਦਰਬਾਰ ਸਾਹਿਬ ਦੀ ਪ੍ਰਕਰਮ ਚ ਬੱਚਿਆਂ ਦਾ ਵੀ ਕਤਲ ਕਰਦੇ ਨੇ ਇਹਨਾਂ ਦੇ ਯੋਧੇ ਕਿੱਦਾਂ ਦੇ ਨੇ ਕਿ ਜਿਹੜਾ ਧੀਆਂ ਭੈਣਾਂ ਨੂੰ ਬੇਪੱਤ ਕਰਦੇ ਨੇ ਪਰ ਸਿੱਖਾਂ ਦਾ ਇਤਿਹਾਸ ਪੜ੍ਹੀਏ ਔਰ ਜਿੰਨੇ ਵੀ ਜੰਗ ਦੇ ਗੁਣ ਨੇ ਨਾ ਜੰਗ ਅੰਦਰ ਪਰਉਪਕਾਰ ਕੀਤੇ ਕੇਵਲ ਸਿੱਖਾਂ ਨੇ ਜੰਗ ਦੇ ਮੈਦਾਨ ਚੋਂ 20-30 ਹਜ਼ਾਰ ਔਰ ਬਹੁ ਬੇਟੀਆਂ ਛੜਾ ਕੇ ਲੋਕਾਂ ਦੇ ਘਰੇ ਪਹੁੰਚਾਈਆਂ ਇਹ ਕੇਵਲ ਸਿੱਖਾਂ ਨੇ ਕਿਉਂਕਿ ਖਾਲਸਾ ਜੀ ਪਰਉਪਕਾਰ ਕਿੱਥੋਂ ਤੁਰਿਆ ਇਹ ਛੇਵੇਂ ਪਾਤਸ਼ਾਹ ਤੋਂ ਆਓ ਸਮਾਂ ਸੀਮਤ ਏ ਮੈਂ ਇੱਧਰ ਨਾ ਜਾਵਾਂ ਮੈਂ ਗੱਲ ਕਰਦਾ ਸਾਂ ਕਹਿੰਦੇ ਨੇ ਗੁਰਦੇਵ ਕਹਿਣ ਲੱਗੇ ਚੰਦੂ ਪਾਪੀ ਦਾ ਅੰਤ ਆਵੇਗਾ ਇਹ ਗੱਲਾਂ ਖਾਲਸਾ ਜੀ ਦਰਬਾਰ ਸਾਹਿਬ ਦੀ ਧਰਤੀ ਤੋਂ ਕਹਿੰਦੇ ਲਾਹੌਰ ਦੀ ਧਰਤੀ ਉੱਤੇ ਅੱਜ ਚੰਦੂ ਦੇ ਕੋਲ ਪਹੁੰਚ ਗਈਆਂ ਤੇ ਚੰਦੂ ਨੂੰ ਜਾ ਕੇ ਕਿਸੇ ਨੇ ਆਖਿਆ ਕਹਿੰਦਾ ਜਿਹੜੇ ਗੁਰੂ ਦੇ ਯੋਧੇ ਨੇ ਨਾ ਉਹ ਤੇਰਾ ਨਾਮ ਜਪਦੇ ਨੇ ਤੈਨੂੰ ਕਿਸੇ ਦਿਨ ਚੱਕ ਕੇ ਲੈ ਜਾਣਗੇ ਚੱਕ ਕੇ ਕਹਿੰਦੇ ਨੇ ਚੰਦੂ ਸੋਚਦਾ ਹੁਣ ਕੀ ਕੀਤਾ ਜਾਵੇ ਦੁਸ਼ਮਣ ਬਾਤ ਕਰੇ ਅਨਹੋਈ ਇਹ ਪੰਜਾਬੀ ਦਾ ਮੁਹਾਵਰਾ ਹੈ ਇਹ ਦੁਸ਼ਮਣ ਹਮੇਸ਼ਾ ਉਲਟੀ ਗੱਲ ਸੋਚਦਾ ਕਹਿੰਦੇ ਦਾਰੀ ਅਸਲ ਹੁਣ ਚੰਦੂ ਨੇ ਸੋਚਿਆ ਕਿ ਸਖੀ ਸਰਵਰੀਏ ਗੁਰੂ ਜੀ ਦੇ ਵਿਰੁੱਧ ਨੇ ਮੌਲਵੀ ਵੀ ਵਿਰੁੱਧ ਨੇ ਪੰਡਿਤ ਮਲਾਣੇ ਵੀ ਬਹੁਤ ਵਿਰੁੱਧ ਨੇ ਉਹ ਇਹਨੂੰ ਇਕੱਠੀਆਂ ਕਰਕੇ ਪਰ ਦਿੱਲੀ ਦੀ ਧਰਤੀ ਦੇ ਬਾਦਸ਼ਾਹ ਨੂੰ ਜਾ ਕੇ ਮਿਲਿਆ ਜਾਵੇ ਹੁਣ ਗੁਰੂ ਕੇ ਪਿਆਰੇ ਚੁਗਲੀ ਕਰਨ ਲੱਗਾ ਗਿਆਨੀ ਦਿਆਲ ਸਿੰਘ ਜੀ ਦਰਬਾਰ ਲਿਖਦੇ ਨੇ ਕਹਿੰਦੇ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਤੇ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ ਉਰੂਸੇ ਹੋਏ ਨੂੰ ਜੇਕਰ ਮਨਾਈਏ ਨਾ ਪਵਾੜੇ ਪੈਂਦੀਆਂ ਪੈਂਦੀਆਂ ਪੈ ਜਾਂਦੇ ਉਦੋਂ ਬਿਨਾਂ ਨਾ ਕੋਈ ਵੀ ਕੰਮ ਚੱਲਦਾ ਕੰਮ ਰਹਿੰਦੀਆਂ ਰਹਿੰਦੀਆਂ ਰਹਿ ਜਾਂਦੇ ਲੋਕ ਦੁੱਖ ਗੁਲਾਮੀ ਦੇ ਬੁਰੇ ਹੁੰਦੇ ਇਹ ਗੱਲ ਸੱਚ ਏ ਨਾ ਕਿ ਦੁੱਖ ਗੁਲਾਮੀ ਦੇ ਬੁਰੇ ਹੁੰਦੇ ਪਰ ਲੋਕੀ ਸਹਿੰਦੀਆਂ ਸਹਿੰਦੀਆਂ ਸਹਿ ਜਾਂਦੇ ਪਰ ਚੁਗਲ ਖੋਰ ਨਾ ਚੁਗਲੀਓ ਬਾਜ ਆਉਂਦੇ ਉਹ ਤੇ ਕਹਿੰਦੀਆਂ ਕਹਿੰਦੀਆਂ ਕਹਿ ਜਾਂਦੇ ਕਹਿੰਦੇ ਜਹਾਂਗੀਰ ਬਾਦਸ਼ਾਹ ਦਾ ਲੱਗਾ ਦਰਬਾਰ ਆ ਬਈ ਚੰਦੂ ਲੈ ਕੇ ਆਪਣੀ ਨਕਲੀ ਫੌਜ ਆ ਇਹ ਗੁਰੂ ਘਰ ਦੇ ਵਿਰੋਧੀ ਤੇ ਜਹਾਂਗੀਰ ਬਾਦਸ਼ਾਹ ਨੂੰ ਕਹਿਣ ਲੱਗਾ ਪੰਜਾਬ ਦੀ ਧਰਤੀ ਤੇ ਬਗਾਵਤ ਉੱਠੀ ਹੋਈ ਆ ਪੰਜਾਬ ਦੀ ਧਰਤੀ ਉੱਤੇ ਅੱਜ ਸਿੱਖਾਂ ਦਾ ਛੇਵਾਂ ਗੁਰੂ ਉਹਨੇ ਐਲਾਨ ਕਰ ਦਿੱਤਾ ਮੈਂ ਆਪਣੇ ਬਾਪ ਦੀ ਸ਼ਹਾਦਤ ਦਾ ਬਦਲਾ ਲਵਾਂਗਾ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਇਹ ਖਬਰਾਂ ਕਿੱਥੋਂ ਆ ਰਹੀਆਂ ਨੇ ਕਹਿੰਦਾ ਜੀ ਮੈਂ ਵੇਖਿਆ ਪਿੰਡਾਂ ਚੋਂ ਨੌਜਵਾਨ ਇਕੱਤਰੇ ਹੋ ਕੇ ਜਾਂਦੇ ਨੇ ਜਾ ਕੇ ਉੱਥੇ ਤਲਵਾਰਬਾਜ਼ੀ ਨੇਜੇਬਾਜ਼ੀ ਘੋੜ ਸਵਾਰੀ ਸਿੱਖਦੇ ਨੇ। ਇੱਥੋਂ ਤੱਕ ਤੁਹਾਡੇ ਔਰ ਤਖ਼ਤ ਦੇ ਬਰਾਬਰ ਉਹਨਾਂ ਨੇ ਅਕਾਲ ਦਾ ਤਤ ਸਥਾਪਿਤ ਕਰ ਲਿਆ। ਉੱਥੇ ਸਿੱਖਾਂ ਦੇ ਫੈਸਲੇ ਹੁੰਦੇ ਨੇ। ਤੱਕੋ ਚੰਦੂ ਪਾਪੀ ਔਰ ਜਿਵੇਂ ਜਹਾਂਗੀਰ ਨੂੰ ਜਾ ਕੇ ਛੇਵੇਂ ਪਾਤਸ਼ਾਹ ਦੇ ਵਿਰੁੱਧ ਗੱਲਾਂ ਕਹਿ ਰਿਹਾ, ਉਹ ਸਮੇਂ ਦਾ ਸੀਨ ਬੇਨਤੀ ਕਿਉਂ ਕੀਤੀ ਜਾ ਰਹੀ ਸੀ?

0: ਅੱਜ ਦਿੱਲੀ ਦੀ ਧਰਤੀ ਉੱਤੇ ਚੰਦੂ ਪਾਪੀ ਕਹਿੰਦੇ ਨੇ ਆਪਣੇ ਲਾਮ ਲਸ਼ਕਰ ਦੇ ਨਾਲ ਮੌਲਵੀ ਲੈ ਕੇ ਪੰਡਿਤ ਲੈ ਕੇ ਸਖੀ ਸਰਵਰੀਏ ਲੈ ਕੇ ਇਹ ਛੇਵੇਂ ਪਾਤਸ਼ਾਹ ਦੇ ਵਿਰੁੱਧ ਜ਼ਹਿਰ ਉਗਣ ਲੱਗਾ ਹੈ। ਪਰ ਗੁਰੂ ਕੇ ਪਿਆਰਿਓ, ਦਾਰੀ ਅਸਲ ਦੁਸ਼ਮਣ ਹਮੇਸ਼ਾ ਉਲਟੀਆਂ ਗੱਲਾਂ ਕਰਦਾ ਨਾ। ਅੱਜ ਵੀ ਵੇਖੀਏ, ਕਿਉਂਕਿ ਮੇਰੀ ਕੌਮ ਦੇ ਜਿਹੜੇ ਹੀਰੇ ਕੌਮ ਦੀ ਖਾਤਰ ਸ਼ਹਾਦਤ ਪਾ ਗਏ ਨੀ, ਉਹਨੇ ਕੌਮ ਦੇ ਹੀਰਿਆਂ ਦੇ ਬਾਬਤ ਜਦੋਂ ਗੱਲ ਕਰੀਏ, ਪਰ ਸਾਡੇ ਹੀ ਦੁਸ਼ਮਣ ਕਈ ਬਣ ਬੈਠੇ ਨੀ। ਔਰ ਆਮ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਇਹ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਜਿਨ੍ਹਾਂ ਨੇ ਪੱਗਾਂ 'ਚ ਸਿਰ ਪਸਾਏ ਨੇ ਨਾ, ਜਦੋਂ ਕੋਈ ਕੌਮੀ ਘਰ ਦੀ ਗੱਲ ਕਰਦਾ, ਜਦੋਂ ਕਿਤੇ ਕੋਈ ਰਾਜ ਖਾਲਸੇ ਰਾਜ ਦੀ ਗੱਲ ਕਰਦਾ, ਉਹ ਮੇਸੇ ਵਿਰੋਧ ਵਿੱਚ ਆਪਣੀ ਉੱਠ ਖਲਾਉਂਦੇ ਨੀ। ਪਰ ਉਹ ਸਮੇਂ ਦੇ ਹਾਲਾਤ ਕਿਹੋ ਜਿਹਾ ਨਹੀਂ ਕਿ ਛੇਵੇਂ ਪਾਤਸ਼ਾਹ ਨੇ ਜਦੋਂ ਐਲਾਨ ਕਰ ਦਿੱਤਾ ਕਿ ਮੈਂ ਦਾਰੀ ਅਸਲ ਮੀਰੀ ਤੇ ਪੀਰੀ ਦਾ ਸਿਧਾਂਤ ਲਾਗੂ ਕਰਾਂਗਾ। ਇੱਥੇ ਗਿਆਨੀ ਦਿਆਲ ਸਿੰਘ ਜੀ ਦਿਲਵਰ ਲਿਖਦੇ ਨੀ, ਕਹਿੰਦੇ ਛੇਵੇਂ ਗੁਰਾਂ ਨੇ ਕੀ ਐਲਾਨ ਕਰਕੇ ਤੇ ਨਕਸ਼ਾ ਸਿੱਖੀ ਦਾ ਇਉਂ ਬਦਲਾ ਦਿੱਤਾ। ਸਤਿਰ ਧਾਰੀ ਗੁਰਸਿੱਖਾਂ ਦੇ ਜਤੇ ਸਾਜੇ ਨਵੇਂ ਮੋਲ ਵਾਲੇ ਕੌਮ ਨੂੰ ਲਾ ਦਿੱਤਾ। ਪਰ ਤੇਗਾਂ ਲਿਸ਼ਕੀਆਂ ਤੀਰ ਕਮਾਨ ਛੂਕੇ ਸਾਤ ਮਈ ਦਾ ਬਦਲ ਸਵਾ ਦਿੱਤਾ। ਲਾ ਕੇ ਚੋਟ ਨਗਾਰੇ ਸ਼ਿਕਾਰ ਖੇਡੇ ਤੇ ਚੰਡਾ ਕੇਸਰੀ ਉੱਚਾ ਲਹਿਰਾ ਦਿੱਤਾ। ਪਰ ਸਿਫਤਾਂ ਸੋਢੀ ਸੁਲਤਾਨ ਦੀਆਂ ਕੀ ਦੱਸਾਂ, ਕੰਬਾ ਮੁਗਲ ਸਰਕਾਰ ਨੂੰ ਲਾ ਦਿੱਤਾ। ਸਮੇਂ ਦੀ ਸਰਕਾਰ ਕੰਬ ਉੱਠੀ। ਇਹ ਤੋਂ ਅਗਲੀ ਤਹਾਦ ਦੇ ਪੰਨੇ, ਕਿਉਂਕਿ ਸਾਡੇ ਸਮਾਜ ਦਾ ਰੰਗ ਬੜੇ ਮਹਾਨ ਵਿਦਵਾਨ ਸਾਡੇ ਸਨਮੁਖ ਭਾਈ ਗੁਰਮੇਲ ਸਿੰਘ ਜੀ ਬੀਏ, ਉਹਨਾਂ ਦਾ ਜੱਥਾ ਪਹੁੰਚ ਚੁੱਕਾ ਜੀ ਆਇਆ। ਨਾਲ ਹੀ ਮੇਰੇ ਛੋਟੇ ਵੀਰ ਬੈਠੇ ਨੇ ਸਨਮੁਖ ਭਾਈ ਜਗਦੀਸ਼ ਸਿੰਘ ਜੀ ਵਡਾਲਾ, ਔਰ ਉਹਨਾਂ ਦੇ ਸਮੁੱਚੇ ਜਥੇ ਵੱਲੋਂ ਭਾਈ ਗੁਰਮੇਲ ਸਿੰਘ ਜੀ ਬੀਏ, ਉਹਨਾਂ ਦੇ ਜਥੇ ਵੱਲੋਂ ਸੰਗਤਾਂ ਦੇ ਵੱਲੋਂ ਬੇਅੰਤ ਮਾਣ ਹੋਇਆ। ਗੁਰੂ ਦਾਤਾ ਕਿਰਪਾ ਕਰੇ, ਤੁਹਾਡੀ ਮਾਇਆ ਸਫਲੀ ਕਰੇ, ਅੱਜ ਦੀ ਇਹਨੀ ਕਿ ਸੇਵਾ ਕਰੋ ਪ੍ਰਵਾਨ, ਤੇ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਰਾਮ ਸਿੰਘ ਰਫਤਾਰ, ਉਹਨਾਂ ਦਾ ਢਾਡੀ ਜਥਾ, ਜਿਹਨਾਂ ਨੇ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀਆਂ ਦੇ ਸਨਮੁਖ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੇਜ ਸਿੰਘ ਬੀਏ, ਉਹਨਾਂ ਦਾ ਢਾਡੀ ਜਥਾ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੋੜਨਗੇ। ਸਾਧ ਸੰਗਤ ਜੀਓ, ਮੀਰੀ ਪੀਰੀ ਦਿਵਸ ਨੂੰ ਸਮਰਪਿਤ ਢਾਡੀ ਦਰਬਾਰ ਚੱਲ ਰਹੇ ਨੇ, ਜੋ 5 ਦਿਨ ਦੇ ਸਨ। 2 ਦਿਨ ਦੀਆਂ ਹਾਜ਼ਰੀਆਂ ਅੱਜ ਇੱਕ ਤੇ ਕੱਲ ਇੱਕ ਹੋਰ ਹਾਜ਼ਰੀ ਹੈ। ਉਪਰੰਤ 23 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਵਿੱਚ 28, 29, 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਕੀਰਤਨ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤਪਾਨ ਕਰਕੇ ਗੁਰੂ ਮਹਾਰਾਜ ਜੀ ਦੇ ਧੀਆਂ ਪੁੱਤਰ ਸਜੋ, ਔਰ ਸਾਧ ਸੰਗਤ ਜੀਓ, ਜੋ ਨਗਰ ਕੀਰਤਨ ਦਾ ਰੂਟ ਹੈ, ਆਪਣੇ ਗੁਰਦੁਆਰਾ ਸਾਹਿਬ ਤੋਂ 70 ਤੇ ਜਾ ਕੇ ਉੱਥੋਂ 124 ਤੋਂ ਸੱਜੇ ਖਾਲਸਾ ਸਕੂਲ ਦੇ ਮੂਹਰੇ ਦੀ ਜਾ ਕੇ 66 ਤੋਂ ਖੱਬੇ ਪਾਸੇ ਦੀ ਹੋ ਕੇ ਖਾਲਸਾ ਸਕੂਲ ਦੇ ਮੂਹਰੀ ਦੇ ਆ ਕੇ ਗੁਰੂ ਘਰ ਪਹੁੰਚਣਾ। ਪਿਛਲੇ ਸਾਲ ਵਾਲਾ ਰੂਟ ਹੈ, ਤੋ ਸੰਗਤਾਂ ਨੇ ਸਮੇਂ ਅਨੁਸਾਰ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੇਜ ਸਿੰਘ ਜੀ ਬੀਏ, ਉਹਨਾਂ ਦੇ ਢਾਡੀ ਜਥੇ ਤੋਂ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।

ਸਤਿਗੁਰ ਪਾਰਥ ਪਰਥ ਕੈ ਕੰਚਨ ਕਰੇ ਮਨੂਰ ਮਲੀਣਾ, ਸਤਿਗੁਰ ਬਾਵਨ ਚੰਦਨੋ ਵਾਸ ਸਵਾਸ ਕਰੇ ਲਾਖੀਣਾ, ਸਤਿਗੁਰ ਪੂਰਾ ਪਾਰ ਜਾਤ ਸਿੰਬਲ ਸਫਲ ਕਰੇ ਸੰਗਲੀਣਾ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋਂ ਦੁੱਧ ਪੀਣਾ, ਗੁਰ ਤੀਰਥ ਦਰਿਆਓ ਹੈ ਪਸ਼ੂ ਪ੍ਰੇਤ ਕਰੇ ਪਰਬੀਣਾ, ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਣਾ, ਗੁਰਮੁਖ ਮਨ ਅਪਤੀਜ ਪਤੀਣਾ। ਸਰਵਰੇ ਕਾਇਨਾਤ ਮੁਜੱਸਮਾ ਆਬੇ ਹਯਾਤ, ਮਨੁੱਖਤਾ ਦੇ ਕੇਂਦਰ ਦੋ ਜਹਾਨ ਦੇ ਵਾਲੀ ਵਾਲੀਏ ਕੁਲਿਆਲਮ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਕੱਦਸ ਤੇ ਮੁਤਬਰਕ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਫਤਿਹ ਦੇ ਪਾਵਨ ਸਿਮਰਨ ਦੇ ਨਾਲ ਆਪਣੀ ਤੇ ਸਾਡੀ ਹਾਜ਼ਰੀ ਗੁਰੂ ਚਰਨਾਂ ਵਿਚ ਲਵਾਉਂਦੇ ਹੋਏ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਜੋ ਕਿ ਮੀਰੀ ਪੀਰੀ ਦਿਵਸ ਮਨਾ ਰਹੇ ਹੋ, ਆਪ ਜੀ ਨੂੰ ਲੱਖ ਲੱਖ ਵਧਾਈਆਂ ਤੇ ਮੁਬਾਰਕਬਾਦ ਦਿੰਦਾ ਹਾਂ। ਮੇਰੇ ਤੋਂ ਪਹਿਲਾਂ ਕੌਮ ਦੇ ਮਹਾਨ ਢਾਡੀ ਗਿਆਨੀ ਰਾਮ ਸਿੰਘ ਜੀ ਰਫਤਾਰ, ਉਹਨਾਂ ਨੇ ਆਪ ਜੀ ਦੇ ਸਾਹਮਣੇ ਢਾਡੀ ਵਾਰਾਂ ਰਾਹੀਂ ਸੇਵਾ ਕੀਤੀ। ਕੌਮ ਦੇ ਮਹਾਨ ਢਾਡੀ ਸਾਹਮਣੇ ਬਿਰਾਜਮਾਨ ਨੇ ਸਨਮਾਨਯੋਗ ਵੀਰ ਭਾਈ ਜਗਦੀਸ਼ ਸਿੰਘ ਜੀ ਵਡਾਲਾ ਸਾਹਿਬ, ਸਮੇਂ ਦੇ ਦੱਸੇ ਅਨੁਸਾਰ ਮੈਂ ਆਪ ਜੀ ਦੇ ਸਾਹਮਣੇ ਹਾਜ਼ਰੀ ਭਰਨ ਦਾ ਯਤਨ ਕਰਨਾ। ਆਓ ਇਕ ਵਾਰ ਸਰਬੱਤ ਸੰਗਤ ਪਿਆਰ ਵਿਚ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਚੜਿਆ ਹੋਇਆ ਸੂਰਜ ਚੰਗਾ ਨਹੀਂ ਲੱਗਦਾ। ਹੁਣ ਚਮਗਿੱਦੜ, ਉੱਲੂ, ਮੱਛਰ ਜਦੋਂ ਸੂਰਜ ਚੜ ਜਾਏ ਇਹ ਲੁਕਦੇ ਫਿਰਦੇ ਨੇ। ਇਹੋ ਜੀ ਬਨਸਪਤੀ ਵੀ ਹੈ, ਜਦੋਂ ਸੂਰਜ ਚੜ ਜਾਏ ਉਹ ਮੁਰਝਾ ਜਾਂਦੀ ਏ। ਇਸੇ ਤਰ੍ਹਾਂ ਦੁਨੀਆਂ ਦੇ ਲੋਕਾਂ ਦੇ ਅੰਦਰ ਜਦੋਂ ਸੱਚ ਨੂੰ ਵੇਖਣ ਦੀ ਅੱਖਾਂ ਚ ਤਾਬ ਨਾ ਹੋਵੇ ਉਹ ਲੋਕ ਫਿਰ ਉਹਦਾ ਵਿਰੋਧ ਵਿਰੋਧ ਕਰਦੇ ਨੇ, ਭਾਵੇਂ ਨੁਕਤਾਚੀਨੀ ਕਰਨ, ਭਾਵੇਂ ਫਿਰ ਲੜਾਈਆਂ ਕਰਨ, ਭਾਵੇਂ ਉਹਦੀਆਂ ਬਦਖੋਈਆਂ ਕਰਨ। ਜਿਹੜਾ ਸੱਚ ਤੇ ਚੱਲਣ ਵਾਲਾ ਉਹਦਾ ਆਦ ਕਾਲ ਤੋਂ ਲੈ ਕੇ ਵਿਰੋਧ ਰਿਹਾ ਤੇ ਸਦਾ ਵਾਸਤੇ ਹੁੰਦਾ ਰਹੇਗਾ। ਪਰ ਸੱਚ ਆਪਣੀ ਜਾਤ ਵਿਚ ਮੁਕੰਮਲ ਹੈ, ਉਹਨੂੰ ਕੋਈ ਦੁਨੀਆਂ ਦੀ ਤਾਕਤ ਡੁਲਾ ਨਹੀਂ ਸਕਦੀ। ਸੱਚ ਸੰਪੂਰਨ ਨਿਰਮਲਾ, ਤਿਸ ਵਿਚ ਕੂੜ ਨਾ ਰਲਦਾ ਰਾਈ, ਅੱਖੀ ਕੱਤ ਨਾ ਸੰਚਰ ਹੈ, ਤਿੰਨ ਔਖਾ ਦੁੱਖ ਰਹਿਣ ਵਹਾਈ, ਭੋਜਨ ਅੰਦਰ ਮੱਖ ਜਿਉ ਹੋਏ ਦਕੱਡਾ ਫੇਰ ਕਢਾਈ, ਰੋਈ ਅੰਦਰ ਚਿਣਗ ਵਾਂਗ ਦਹਿ ਪਤਮੰਤ ਕਰੇ ਦੁਖਦਾਈ, ਮੋਹਰਾ ਚੱਕ ਕੁਚੱਖਿਆ ਬਾਦਸ਼ਾਹ ਮਾਰੇ ਸਹਸਾਈ, ਸੱਚ ਅੰਦਰ ਕਿਉਂ ਕੂੜ ਸਮਾਈ। ਸੱਚ ਜਿਹੜਾ ਉਹ ਝੂਠ ਨੂੰ ਕਦੇ ਬਰਦਾਸ਼ਤ ਨਹੀਂ ਕਰਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਅਕਾਲ ਤਖ਼ਤ ਦੀ ਸਿਰਜਣਾ ਕਰ ਦਿੱਤੀ। ਜਹਾਂਗੀਰ ਨੇ ਬੜਾ ਟਿੱਲ ਆਇਆ, ਚੰਦੂ ਨੂੰ ਹਵਾਲੇ ਕਰ ਦਿੱਤਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ, ਜਦੋਂ ਉਹਨਾਂ ਨੂੰ ਸਜ਼ਾਵਾਂ ਮਿਲੀਆਂ। ਜਹਾਂਗੀਰ ਕੁਝ ਸਮੇਂ ਲਈ ਗੁਰੂ ਘਰ ਦੇ ਵਿਰੋਧ ਵਿੱਚੋਂ ਘੱਟ ਗਿਆ, ਸਮਾਂ ਬਦਲਦਾ ਗਿਆ। ਜਹਾਂਗੀਰ 8 ਨਵੰਬਰ 1600 ਤੇ ਗੁਰੂ ਪਿਆਰੀ ਸਾਧ ਸੰਗਤ 27 ਈਸਵੀ ਨੂੰ ਮਰ ਗਿਆ। ਇਸ ਤੋਂ ਬਾਅਦ ਸ਼ਾਹਜਹਾਨ ਤਖ਼ਤ ਤੇ ਬੈਠਾ। ਸ਼ਾਹਜਹਾਨ ਨੇ ਜਿਹੜੇ ਕੋਈ ਰੂਲ ਰੈਗੂਲੇਸ਼ਨ ਥੋੜੇ ਬਹੁਤੇ ਇਸਲਾਮਿਕ ਵਿਰੋਧੀਆਂ ਦੇ ਭਾਵ ਜਿਹੜੇ ਗੈਰ ਇਸਲਾਮਿਕ ਸਨ ਉਹਨਾਂ ਦੇ ਉੱਤੇ ਨਰਮੀ ਦੇ ਵਰਤੇ ਸਨ, ਸ਼ਾਹਜਹਾਨ ਨੇ ਦੁਬਾਰਾ ਸਖਤੀ ਕਰਨੀ ਸ਼ੁਰੂ ਕਰ ਦਿੱਤੀ। ਬਸ ਇੱਥੋਂ ਗੱਲ ਆਰੰਭ ਹੁੰਦੀ ਏ। ਅੰਮ੍ਰਿਤਸਰ ਦੇ ਲਾਗੇ ਹੈ ਨਗਰ ਗਮਟਾਲਾ, ਇਸ ਜਗ੍ਹਾ ਨੂੰ ਆਖਿਆ ਜਾਂਦਾ ਰਾਮ ਤੀਰਥ। ਕਦੇ ਇਸ ਜਗ੍ਹਾ ਦਾ ਨਾਂ ਸੀ ਬਾਲਮੀਕ ਦਾ ਤਪੋਬਣ, ਇਹਦਾ ਨਾਂ ਰਾਮ ਤੀਰਥ ਕਿਵੇਂ ਪਿਆ? 2-4 ਮਿੰਟ ਮੈਂ ਆਪ ਜੀ ਦੇ ਲੈਣੇ ਆ। ਜਿਹੜਾ ਅੱਜ ਹਿੰਦੁਸਤਾਨ ਦੇ ਅੰਦਰ ਭਗਵੇਂ ਕਰਨ ਵਾਲੇ ਲੋਕ ਕਦੇ ਟਾਡਾ ਲਾ ਕੇ, ਕਦੇ ਪੋਟਾ ਲਾ ਕੇ, ਕਦੇ NSA ਲਾ ਕੇ ਸਾਡੇ ਨੌਜਵਾਨਾਂ ਨੂੰ ਦਬਾਇਆ ਜਾ ਰਿਹਾ ਹੈ, ਮੈਂ ਉਹਨਾਂ ਵਾਸਤੇ ਇੱਕ ਇਸ਼ਾਰਾ ਨਾਲ ਜ਼ਰੂਰ ਕਰਦਾ ਹੁੰਦਾ ਕਿ ਪਹਿਲੀ ਜੰਗ ਸ਼ੁਰੂ ਹੋਈ ਉਹਨਾਂ ਦੇ ਸਥਾਨ ਤੋਂ ਹੋਈ, ਉਹਨਾਂ ਦੀ ਅਸਥਾਨ ਦੀ ਆਜ਼ਾਦੀ ਤੋਂ ਸ਼ੁਰੂ ਹੋਈ ਏ। ਗੁਰੂ ਪਿਆਰੀ ਸਾਧ ਸੰਗਤ ਧਿਆਨ ਦੇਣਾ, ਰਾਮਚੰਦਰ ਸੀਤਾ ਜਦੋਂ ਰਾਵਣ ਕੋਲ ਰਹਿ ਕੇ ਆਈ ਉਹਦੀ ਅਗਨੀ ਪ੍ਰੀਖਿਆ ਲਈ, ਪਰ ਇੱਕ ਧੋਬੀ ਦੇ ਮਿਹਣਾ ਮਾਰਨ ਦੇ ਉੱਤੇ ਉਹਨੂੰ ਘਰੋਂ ਕੱਢ ਦਿੱਤਾ। ਫੈਜ਼ਾਬਾਦ 2500 ਕਿਲੋਮੀਟਰ ਹੈ ਅੰਮ੍ਰਿਤਸਰ ਤੋਂ, ਪਰ ਕਿਸੇ ਰਾਜੇ ਨੇ ਉਹਨੂੰ ਘਰ ਨਾ ਵਾੜਿਆ। ਪੰਜਾਬੀਓ, ਕਦੇ ਕਦੇ ਤੁਹਾਡੀ ਆਪਣੇ ਆਪ ਤੇ ਮਾਣ ਕਰਿਆ ਕਰੋ, ਤੁਹਾਡੀ ਮਿੱਟੀ ਤੇ ਧਰਤੀ ਦੀ ਤਸੀਰ ਇਹ ਹੈ, ਇਹ ਬਾਦਸ਼ਾਹਾਂ ਕੋ ਵੀ ਡਰਦੇ ਨਹੀਂ। ਧਿਆਨ ਦੇਣਾ, 2500 ਕਿਲੋਮੀਟਰ ਫੈਜ਼ਾਬਾਦ ਅਯੁੱਧਿਆ, ਸੀਤਾ ਨੂੰ ਕਿਸੇ ਨੇ ਆਪਣੇ ਘਰ ਨਾ ਵਾੜਿਆ ਕਿ ਰਾਮਚੰਦਰ ਸਿਰ ਲਾਹ ਕੇ ਰੱਖ ਦੇਵੇਗਾ, ਪਰ ਜਦੋਂ ਪੰਜਾਬ ਦੀ ਧਰਤੀ ਤੇ ਆਈ ਇੱਥੇ ਉਹ ਮਰਦ ਬਾਲਮੀਕ ਉਦੋਂ ਗਰਭਵਤੀ ਸੀ ਸੀਤਾ, ਜਦੋਂ ਘਰੋਂ ਕੱਢੀ ਇੱਥੇ ਫਿਰ ਬਾਲਮੀਕ ਨੇ ਉਹਦੀ ਪ੍ਰਾਹੁਣਚਾਰੀ ਕੀਤੀ, ਉਹਦੀ ਕੁੱਖ ਚੋਂ 2 ਪੁੱਤਰਾਂ ਨੇ ਜਨਮ ਲਿਆ, ਲਵ ਤੋਂ ਲਾਹੌਰ ਤੇ ਕੁਛ ਤੋਂ ਕਸੂਰ ਵਸਿਆ। ਇੰਨਾ ਹੀ ਬਸ ਨਹੀਂ, ਜਦੋਂ ਮੁੰਡੇ 8-9 ਸਾਲ ਦੇ ਜਵਾਨ ਹੋਏ ਉਹਨਾਂ ਨੂੰ ਸ਼ਸਤਰ ਵਿਦਿਆ ਸਿਖਾਈ। ਉਧਰੋਂ ਰਾਮਚੰਦਰ ਨੇ ਅਸ਼ਵਮੇਧ ਜੱਗ ਦਾ ਘੋੜਾ ਛੱਡ ਦਿੱਤਾ, ਉਹ 2500 ਕਿਲੋਮੀਟਰ ਤੋਂ ਉਹਦਾ ਘੋੜਾ ਕਿਸੇ ਨੇ ਫੜਿਆ। ਜਦੋਂ ਆਇਆ ਪੰਜਾਬੀਆਂ ਦੇ ਕੋਲ, ਇਹਨਾਂ ਮੁੰਡਿਆਂ ਨੇ ਫੜ ਕੇ ਘੋੜਾ ਕਿੱਲੇ ਨਾਲ ਬੰਨ ਲਿਆ, ਕਹਿੰਦੇ ਸਾਡੇ ਜਿਉਂਦਿਆਂ ਜੰਮਿਆਂ ਕੌਣ ਛਡਾਉਣ ਵਾਲਾ। ਰਾਮਚੰਦਰ ਲਕਸ਼ਮਣ ਸੈਨਾ ਲੈ ਕੇ ਆ ਗਿਆ, ਇਹ ਬਾਲਮੀਕ ਦੇ ਚੰਡੇ ਹੋਏ ਚਗਿਰਦਾਂ ਨੇ ਚਲਾ ਚਲਾ ਕੇ ਤੀਰ ਇਹਦੀ ਫੌਜ ਦੀਆਂ ਦਾੜਾਂ ਭੰਨ ਕੇ ਰੱਖ ਦਿੱਤੀਆਂ। ਸੀਤਾ ਗਾਂ ਆਈ, ਕਹਿਣ ਲੱਗੀ ਤੁਹਾਡਾ ਪਿਓ ਤੇ ਚਾਚਾ ਜੀ ਇਹਨੂੰ ਬਖਸ਼ ਦਿਓ, ਸਮਝੌਤਾ ਕਰਾ ਦਿੱਤਾ। ਉਸ ਦਿਨ ਤੋਂ ਬਾਅਦ ਪਹਿਲਾ ਨਾਂ ਹੈ ਇਹਦਾ ਬਾਲਮੀਕ ਦਾ ਤਪੋ ਬਣ। ਉਸ ਤੋਂ ਬਾਅਦ ਜਦੋਂ ਰਾਮਚੰਦਰ ਆਏ ਬਾਲਮੀਕ ਨੇ ਕਿਹਾ ਅੱਜ ਤੋਂ ਬਾਅਦ ਇਹਦਾ ਨਾਂ ਹੈ ਰਾਮ ਤੀਰਥ, ਇਹ ਉਹਨਾਂ ਦਾ ਧਾਰਮਿਕ ਸਥਾਨ ਹੈ। ਪਰ ਚੇਤੇ ਰਹੇ ਉਹਨਾਂ ਦੇ ਧਾਰਮਿਕ ਸਥਾਨ ਦੀ ਬੇਅਦਬੀ, ਇੱਕ ਫੈਜ਼ਾਬਾਦ ਤੇ ਸਾਹਮਣੇ ਆ ਗਿਆ ਅਯੁੱਧਿਆ, ਰਾਮ ਜਨਮ ਦੀ ਗੱਲ ਚੱਲਦੀ ਹੈ, ਬਾਬਰੀ ਮਸਜਿਦ ਦੀ ਗੱਲ ਚੱਲਦੀ ਏ, ਹਜ਼ਾਰਾਂ ਮੰਦਰ ਹਿੰਦੂਆਂ ਦੇ ਢਾ ਕੇ ਜਿਹੜੇ ਮੁਸਲਮਾਨਾਂ ਨੇ ਮਸਜਿਦਾਂ ਬਣਾਈਆਂ ਉਹਨਾਂ ਵਿੱਚੋਂ ਇੱਕ ਰਾਮ ਤੀਰਥ ਜਗ੍ਹਾ ਹੈ ਜਿੱਥੇ ਉਹਨਾਂ ਨੇ ਸ਼ਿਕਾਰਗਾਹ ਬਣਾਈ। ਮੈਂ ਇੰਨਾ ਕਹਿ ਸਕਦਾ ਕਿ ਬੁੱਚੜਖਾਨਾ ਖੋਲਿਆ, ਉਹਨਾਂ ਦੇ ਧਾਰਮਿਕ ਸਥਾਨ ਦੀ ਬੇਅਦਬੀ ਕਰਨ ਵਾਸਤੇ ਉੱਥੇ ਬੁੱਚੜਖਾਨਾ ਖੋਲਿਆ ਤੇ ਉੱਥੇ ਸ਼ਿਕਾਰ ਕਰਦੇ ਨੇ ਮੀਰ ਸ਼ਿਕਾਰੀ। ਪਰ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਐਲਾਨ ਕਰ ਦਿੱਤਾ ਕਿ ਖਾਲਸੇ ਸਿੱਖ ਸ਼ਿਕਾਰ ਖੇਡਣਗੇ। ਇਹ ਸਿੱਖ ਫਿਰ ਸ਼ਿਕਾਰ ਖੇਡਣ ਵਾਸਤੇ ਉਸ ਬਾਦਸ਼ਾਹ ਦੀ ਰੱਖੀ ਹੋਈ ਰੱਖ ਵਿੱਚ ਪਹੁੰਚ ਗਏ। ਉਧਰੋਂ ਮੀਰ ਸ਼ਿਕਾਰੀ ਆਇਆ ਹੋਇਆ, ਮੀਰ ਸ਼ਿਕਾਰੀ ਨੇ ਆਪਣਾ ਬਾਜ ਛੱਡਿਆ, ਆਸਮਾਨ ਦੇ ਅੰਦਰ ਇੱਕ ਕਬੂਤਰ ਉੱਡ ਰਿਹਾ ਸੀ, ਉਹਨੂੰ ਜਾ ਕੇ ਫੜ ਕੇ ਘਾਇਲ ਕਰ ਦਿੱਤਾ। ਉਹਨੂੰ ਫੜਦਾ ਏ, ਲਹੂ ਲਹਾਨ ਕਰਦਾ ਏ, ਪਰ ਮਾਰਦਾ ਨਹੀਂ, ਫਿਰ ਛੱਡ ਦਿੰਦਾ ਏ। ਇਧਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ

ਵਿਧੀ ਚੰਦ, ਭਾਈ ਪੈਂਦੇ ਖਾਨ, ਭਾਈ ਤਲੋਕਾ, ਭਾਈ ਨਾਨੂ, ਭਾਈ ਪਰਾਗਾ, ਇਹ ਬੈਠੇ ਹੋਏ ਨੇ ਉਸ ਰੱਖ ਦੇ ਅੰਦਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਤਾਂਹ ਨੂੰ ਵੇਖ ਰਹੇ ਨੇ। ਬਾਬਾ ਬਿਧੀ ਚੰਦ ਨੇ ਪੁੱਛਿਆ, ਪਾਤਸ਼ਾਹ ਜੀਓ ਤੇ ਕਿੱਧਰ ਵੇਖ ਰਹੇ ਹੋ? ਮੇਰੇ ਪਾਤਸ਼ਾਹ ਕਹਿਣ ਲੱਗੇ, ਓ ਸਾਹਮਣੇ ਜਿਹੜਾ ਬਾਜ ਕਬੂਤਰ ਨੂੰ ਮਾਰ ਰਿਹਾ ਉਹ ਹਿੰਦੁਸਤਾਨ ਦੇ ਇਹਨਾਂ ਨਾਲ ਜ਼ਾਲਮ ਹਾਕਮਾਂ ਦੀ ਰੂਹ ਹੈ, ਪਰ ਜਿਹੜਾ ਕਬੂਤਰ ਮਾਰਿਆ ਜਾ ਰਿਹਾ ਹੈ ਉਹ ਮੇਰੀ ਹਿੰਦੁਸਤਾਨ ਦੀ ਨਿਮਾਣੀ ਤੇ ਲਤਾੜੀ ਹੋਈ ਜਨਤਾ ਹੈ। ਮੇਰਾ ਚਿੱਤ ਇਸ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰਦਾ। ਮੇਰਾ ਕਦੋਂ ਮੌਕਾ ਲੱਗੇ ਇਹ ਹੁੰਦਾ ਜ਼ੁਲਮ ਬੰਦ ਕਰਦਿਆਂ। ਮੇਰੇ ਪਾਤਸ਼ਾਹ ਦੇ ਅੱਖਾਂ ਚ ਲਾਲੀ ਆਈ, ਉਹਨਾਂ ਦੇ ਛਾਤੀ ਦੇ ਅੰਦਰ ਖੂਨ ਗੜਕਿਆ। ਉਹਨਾਂ ਨੇ ਉਸੇ ਵੇਲੇ ਜਿਹੜਾ ਹੱਥ ਤੇ ਬੈਠੀ ਹੋਈ ਬਾਜ, ਕਿਉਂਕਿ ਬਾਜ ਜਿਹੜਾ ਹੈ ਇਹ ਇਸਤਰੀ ਲਿੰਗ ਹੈ, ਇਹਦਾ ਪਲਿੰਗ ਹੈ ਦੁਰਾ, ਉਸ ਬੈਠੀ ਹੋਈ ਬਾਜ ਨੂੰ ਛੱਡਿਆ। ਉਹ ਤਾਰੀਆਂ ਲਾਉਂਦਾ ਹੋਇਆ ਹਵਾ ਤੇ ਗਿਆ, ਮੀਰ ਸ਼ਿਕਾਰੀ ਦੇ ਬਾਜ ਨੂੰ ਧਰਤੀ ਤੇ ਸੁੱਟ ਲਿਆ। ਇਹਨਾਂ ਬਾਜਾਂ ਤੋਂ ਪਹਿਲੀ ਜੰਗ ਸ਼ੁਰੂ ਹੋਈ ਏ। ਬਾਜ ਤੋਂ ਲੈ ਕੇ ਤਾਜ ਤੱਕ ਦਾ ਸਫ਼ਰ ਹੈ। ਆਓ ਤੱਕੋ ਜਰਾ, ਉਹ ਬਾਜ ਜਿਵੇਂ ਲਾ ਕੇ ਬਾਜ ਥੱਲੇ ਆਇਆ, ਬਾਬਾ ਬਿਧੀ ਚੰਦ ਨੇ ਪਕੜ ਲਿਆ। ਇੱਥੋਂ ਗੱਲ ਆਰੰਭ ਪਹਿਲੀ ਜੰਗ ਦੀ ਹੁੰਦੀ ਏ। ਉਧਰੋਂ ਮੀਰ ਸ਼ਿਕਾਰੀ ਆਏ, ਕਹਿੰਦੇ ਸਾਡਾ ਬਾਜ ਦੇ ਦਿਓ। ਉਹ ਰੋਬ ਝਾੜਦੇ ਨੇ, ਰੋਬ ਦੇ ਨਾਲ ਸਿੱਖ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ, ਗੁਰੂ ਮਹਾਰਾਜ ਕੋਈ ਉਹਨਾਂ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ। ਆਓ ਤੱਕੋ ਜਰਾ, ਸੋਮਾ ਧਰਮ ਦਾ ਫਟਣ ਲਈ ਪਿਆ ਕਾਲਾ, ਆ ਗਈ ਜ਼ਿੰਦਗੀ ਦਇਆ ਦਰੇਗ ਅੰਦਰ।

ਲਾਰੀਆਂ ਲਾਉਂਦਾ ਹੋਇਆ ਬਾਜ ਗਿਆ, ਉਹਨੇ ਮੁਗਲ ਸ਼ਿਕਾਰੀ ਦੇ ਬਾਜ ਨੂੰ ਜ਼ਮੀਨ ਤੇ ਸੁੱਟ ਲਿਆ, ਕਬੂਤਰ ਦੀ ਜਾਨ ਬਚ ਗਈ। ਉਹ ਜਿਹੜੇ ਕਬੂਤਰ ਦੀ ਜਾਨ ਬਚਾਈ ਨਾ, ਉਹ ਕਬੂਤਰ ਹੁਣ ਸਾਡੀ ਕੌਮ ਨੂੰ ਅੱਖਾਂ ਕੱਢਦਾ। ਜੋ ਗੁਰੂ ਮਹਾਰਾਜ ਸੋਚ ਰਹੇ ਸਨ ਨਿਮਾਣੀ ਤੇ ਲਤਾੜੀ ਪਰਜਾ, ਉਸ ਵੇਲੇ ਹਿੰਦੁਸਤਾਨ ਦੇ ਹਿੰਦੂ ਸਨ, ਉਹ ਅੱਜ ਜਿਹੜਾ ਕਬੂਤਰ ਏ ਉਹ ਬਾਜਾਂ ਨਾਲੋਂ ਵੱਧ ਸਾਡੀ ਕੌਮ ਦਾ ਨੁਕਸਾਨ ਕਰ ਰਿਹਾ। ਕਿਉਂਕਿ ਲੋਕਤੰਤਰ ਹੈ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ, ਜਿਸਮੇ ਬੰਦੋ ਕੋ ਗਿਣਾ ਜਾਤਾ ਹੈ ਤੋ ਲਾਹ ਨਹੀਂ ਕਰਤੇ। ਜੇ ਭੇਡਾਂ ਦੇ ਵੱਗ ਜ਼ਿਆਦਾ ਸਰਕਾਰ ਉਹਨਾਂ ਦੀ ਹੋਣੀ ਏ, ਸ਼ੇਰਾਂ ਦੇ ਕਦੇ ਵੱਗ ਨਹੀਂ ਹੁੰਦੇ। ਸ਼ੇਰ ਬਹੁਤ ਥੋੜੇ ਗਿਣਤੀ ਵਿੱਚ ਸਦਾ ਧਰਤੀ ਤੇ ਰਹੇ ਨੇ। ਗੁਰੂ ਪਿਆਰੇ ਖਾਲਸਾ ਜੀ, ਉਹ ਧਿਆਨ ਦੇਣਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬਿਧੀ ਚੰਦ ਨੂੰ ਕਹਿੰਦੇ, ਮੈਂ ਚੱਲਦਾ ਹਾਂ ਅੰਮ੍ਰਿਤਸਰ ਨੂੰ, ਇਹ ਬਾਜ ਪਕੜਿਆ ਹੋਇਆ ਸਾਡਾ ਸ਼ਿਕਾਰ, ਇਹਨੂੰ ਲੈ ਕੇ ਆ ਜਾਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਲੇ ਗਏ। ਉਹਨੇ ਚਿਰ ਨੂੰ ਮੀਰ ਸ਼ਿਕਾਰੀ ਆਏ, ਕਹਿਣ ਲੱਗੇ ਸਾਡਾ ਬਾਜ ਤੁਹਾਡੇ ਕੋਲ ਹੈ। ਬਾਬਾ ਬਿਧੀ ਚੰਦ ਨੇ ਆਖਿਆ, ਸ਼ਿਕਾਰ ਦੇ ਨਿਦਮ ਨੇ, ਫੜਿਆ ਹੋਇਆ ਸ਼ਿਕਾਰ ਕਦੇ ਵਾਪਸ ਨਹੀਂ ਦਿੱਤਾ ਜਾਂਦਾ। ਕਹਿਣ ਲੱਗੇ, ਤੁਸੀਂ ਹੈ ਕੌਣ? ਬਾਬੇ ਬਿਧੀ ਚੰਦ ਨੇ ਆਖਿਆ, ਅਸੀਂ ਸੱਚੇ ਪਾਤਸ਼ਾਹ ਦੇ ਸਿੱਖ ਹਾਂ। ਕਹਿਣ ਲੱਗੇ, ਉਹ ਸਰਕਾਰ ਨੇ ਸਾਡੇ ਵਾਸਤੇ ਜਗ੍ਹਾ ਨਿਯਤ ਕੀਤੀ ਆ, ਅਸੀਂ ਬਾਦਸ਼ਾਹ ਦੇ ਮੀਰ ਸ਼ਿਕਾਰੀ, ਸਾਡੇ ਹੁੰਦਿਆਂ ਹੋਰ ਕਿਹੜਾ ਪਾਤਸ਼ਾਹ ਹੋ ਗਿਆ? ਬੜਾ ਫਰਕ ਹੈ ਬਾਦਸ਼ਾਹ, ਬਾਦਸ਼ਾਹ ਉਹ ਹੈ ਜਿਹਦੀ ਦੁਨੀਆਂ ਦੇ ਅੰਦਰ ਚੱਲਦੀ ਹੈ, ਪਾਤਸ਼ਾਹ ਉਹ ਜਿਹਦੀ ਦੀਨ ਤੇ ਦੁਨੀਆਂ ਤੇ ਚੱਲਦੀ ਹੈ। ਸਿੱਖ ਗੁਰੂ ਮਹਾਰਾਜ ਨੂੰ ਸੱਚਾ ਪਾਤਸ਼ਾਹ ਕਹਿੰਦੇ ਸਨ। ਜਦੋਂ ਇਹ ਮੀਰ ਸ਼ਿਕਾਰੀ ਥੋੜੇ ਜੇ ਤੱਤੇ ਹੋਏ, ਢਾ ਕੇ ਬਾਬਾ ਬਿਧੀ ਚੰਦ, ਭਾਈ ਤਲੋਕੇ, ਭਾਈ ਨਾਨੂ ਨੇ ਇਹਨਾਂ ਨੂੰ ਜਰਾ ਹੁੰਦੜ ਮੁੱਕੀ ਦੇ ਨਾਲ ਸੋਧਾ ਲਾਇਆ। ਇਹ ਫਿਰ ਡਰਦੇ ਹੋਏ ਸਾਹਮਣੇ ਬੋਲੇ ਨਹੀਂ, ਇਹ ਭੱਜ ਕੇ ਜਾ ਕੇ ਲਾਹੌਰ ਦੀਆਂ ਕੰਧਾਂ ਨਾਲ ਵਜੇ ਜਾ ਕੇ ਇਹਨਾਂ ਦੱਸਿਆ ਪੰਜਾਬ ਦੇ ਗਵਰਨਰ ਕਲੀਚ ਖਾਨ ਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਹੈ, ਉਹਦੇ ਸਿੱਖ ਸਾਡੀ ਰੱਖ ਸ਼ਿਕਾਰ ਖੇਡਦੇ ਸਨ, ਉਹਨਾਂ ਸਾਡਾ ਬਾਜ ਖੋਲਿਆ ਹੈ। ਗੱਲ ਬਾਜ ਦੀ ਨਹੀਂ, ਕੱਲ ਨੂੰ ਤਾਜ ਨੂੰ ਵੀ ਹੱਥ ਪਾ ਲੈਣਗੇ। ਉਸੇ ਵੇਲੇ ਕਲੀਚ ਖਾਨ ਨੇ, ਸ਼ਾਹਜਹਾਨ ਬਾਦਸ਼ਾਹ ਉਸ ਵੇਲੇ ਆ ਗਏ ਹੈ, ਉਹਦੇ ਕੋਲੋਂ ਪ੍ਰਵਾਨਗੀ ਮੰਗਾਈ। ਉਹਨੇ ਆਖਿਆ, ਜਿੰਨੀ ਫੌਜ ਚਾਹੀਦੀ ਹੈ ਮੁਖਲਿਸ ਖਾਨ ਨੂੰ ਦੇ ਕੇ ਭੇਜ ਦਿਓ, ਗੁਰੂ ਹਰਗੋਬਿੰਦ ਨੂੰ ਜਿਉਂਦਾ ਜਾਂ ਮੁਰਦਾ ਸਰਕਾਰ ਦੇ ਹਵਾਲੇ ਕੀਤਾ ਜਾਏ। ਕਲੀਚ ਖਾਨ ਨੇ ਬੁਲਾ ਕੇ ਮੁਖਲਿਸ ਖਾਨ ਨੂੰ 7000 ਫੌਜ ਦੇ ਕੇ ਕਿਵੇਂ ਜੋਸ਼ ਨਾਲ ਵੰਗਾਰ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਲਾਹੌਰ ਤੋਂ ਤੋਰਿਆ। ਉਸ ਵੇਲੇ ਦੀ ਇੱਕ ਵਾਰ ਪਿਆਰ ਨਾਲ ਸਰਵਣ ਕਰੋ, ਬੀਏ ਦਾ ਢਾਡੀ ਜੱਥਾ ਇਉਂ ਮੇਰੇ ਕਰ ਰਿਹਾ।

0: ਪਾਇਆ ਹੱਥ ਉਹਨੇ
1: ਅੱਜ ਸਾਡੇ ਬਾਜ ਨੂੰ ਕੱਲ ਤਾਜ ਨੂੰ ਵੀ ਕਰੇਗਾ ਖੁਆਰ
2: ਮੁਖਲਿਸ ਕਾ
3: You're listening to KRPI 1550 Radio, Ferndale, Washington.
4: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

0: ਡਿੱਗਣ ਦੀ ਦੇਰ ਹੈ। ਸ਼ਾਹੀ ਫੌਜਾਂ ਇਹਨਾਂ ਸਿਰ ਤੇ ਪੈਰ ਰੱਖ ਕੇ ਤੇ ਲਾਹੌਰ ਦੀਆਂ ਕੰਧਾਂ ਨਾਲ ਜਾ ਕੇ ਵੱਜੀਆਂ। ਸਿੱਖਾਂ ਦੀ ਜਿੱਤ ਹੋਈ ਏ, ਪਹਿਲੀ ਤਲਵਾਰਾਂ ਦੀ ਜੰਗ ਹੈ, ਮਜ਼ਬੂਨ ਬਹੁਤ ਲੰਮੇਰਾ। ਮਾਫ਼ ਕਰਨਾ, ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਮੈਂ ਚਾਹੁੰਦਾ ਸਾਂ ਇਹਦਾ ਰਿਜ਼ਲਟ ਕੱਢ ਦਿੱਤਾ ਜਾਵੇ। ਬਹੁਤ ਬਹੁਤ ਧੰਨਵਾਦ ਸਨਮਾਨਯੋਗ ਸਕੱਤਰ ਸਾਹਿਬ ਜੀ ਦਾ, ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਗੁਰੂ ਦੀਆਂ ਪਿਆਰੀਆਂ ਸੰਗਤਾਂ ਦਾ ਧੰਨਵਾਦ, ਮੇਰੀ ਕੌਮ ਦੇ ਮਹਾਨ ਵਿਦਵਾਨ ਗਿਆਨੀ ਜਗਦੀਸ਼ ਸਿੰਘ ਜੀ ਬਡਾਲਾ ਸਾਹਿਬ, ਉਹਨਾਂ ਦੇ ਸਮੁੱਚੇ ਜਥੇ ਦਾ, ਸੁਖਮੰਦਰ ਸਿੰਘ ਜੀ ਸਭਰਾ ਉਹਨਾਂ ਦੇ ਸੰਗੀ ਮਾਸਟਰ, ਉਹਨਾਂ ਦੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਦੀਆਂ ਭਾਈ ਜਰਨੈਲ ਸਿੰਘ ਜੀ ਰਾਣੀਵਾਲਾ, ਗੁਰੂ ਮਹਾਰਾਜ ਕਿਰਪਾ ਕਰਨ, ਸਾਰੀਆਂ ਸੰਗਤਾਂ ਵੱਲੋਂ ਢਾਡੀ ਜਥੇ ਦਾ ਮਾਨ ਸਨਮਾਨ ਕਰਦਿਆਂ ਤੇ ਢਾਡੀ ਜਥੇ ਵੱਲੋਂ ਅਚੇਤੇ ਤੌਰ ਤੇ ਬੇਅੰਤ ਮਾਇਆ ਹਾਜ਼ਰ ਕਰਾਈਏ। ਗੁਰੂ ਮਹਾਰਾਜ ਕਿਰਪਾ ਕਰਨ, ਸਰਬੱਤ ਦੀਆਂ ਕਾਮਨਾ ਭਾਵਨਾ ਪੂਰਨ ਕਰਨੀਆਂ। ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਇਤਿਹਾਸ ਕਹਿੰਦੇ ਇੱਕ ਨਹੀਂ ਅਨੇਕਾਂ ਵਗਿਆ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਨੂੰ ਨਾ ਚਿਤਾਰਨਾ, ਫਤਿਹ ਦਾ ਯੋਗ ਉੱਤਰ ਦੇ ਕੇ ਧੰਨਵਾਦੀ ਬਣਾਓ ਤੇ ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੇਜ ਸਿੰਘ BA, ਉਹਨਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਢਾਡੀ ਵਾਰਾਂ ਰਾਹੀਂ ਆਪ ਜੀ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਸੰਗਤਾਂ ਵੱਲੋਂ ਜਥੇ ਦਾ ਬਹੁਤ ਬਹੁਤ ਧੰਨਵਾਦ। ਮੀਰੀ ਪੀਰੀ ਦਿਵਸ ਨੂੰ ਸਮਰਪਿਤ ਢਾਡੀ ਦਰਬਾਰ ਚੱਲ ਰਹੇ ਹਨ, ਜੋ ਕੱਲ 22 ਤਰੀਕ ਤੱਕ ਢਾਡੀ ਦਰਬਾਰ ਸੱਜਣਗੇ। 23 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ ਵਿੱਚ ਸਾਧ ਸੰਗਤ ਜੀਓ 1 ਅਗਸਤ ਨੂੰ ਨਗਰ ਕੀਰਤਨ ਸਵੇਰੇ 9 ਵਜੇ ਪ੍ਰਾਰੰਭ ਹੋਣਗੇ। ਰੂਟ ਪਹਿਲੇ ਵਾਲਾ ਹੀ ਹੈ ਜੋ ਪਿਛਲੇ ਸਾਲ ਵਿੱਚ ਸੀ। ਆਪਣੇ ਗੁਰਦੁਆਰਾ ਸਾਹਿਬ ਜੀਆਂ ਤੋਂ 70 ਤੇ ਜਾ ਕਰਕੇ ਉੱਥੇ 124 ਤੋਂ ਸੱਜੇ ਖਾਲਸਾ ਸਕੂਲ ਦੇ ਮੂਹਰੇ ਦੇ ਜਾ ਕੇ 66 ਤੋਂ ਖੱਬੇ, ਫਿਰ ਖਾਲਸਾ ਸਕੂਲ ਦੇ ਮੋਹਰੀ ਦੇ ਆ ਕੇ ਗੁਰਦੁਆਰਾ ਸਾਹਿਬ ਪਹੁੰਚਣ ਦਾ ਇਹ ਰੂਟ ਹੈ। 2 ਅਗਸਤ ਦਿਨ ਐਤਵਾਰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੈ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀਆਂ ਦੇ ਧੀਆਂ ਪੁੱਤਰ ਸਜੋ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਵਡਾਲਾ ਹਜ਼ੂਰੀ ਢਾਡੀ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਤੋਂ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਵਾਹਿਗੁਰੂ,
3: ਵਾਹਿਗੁਰੂ ਜੀ ਵਾਹਿਗੁਰੂ।
2: ਵਾਹਿਗੁਰੂ ਵਾਹਿਗੁਰੂ ਜੀ।

0: ਵਾਹਿਗੁਰੂ ਵਾਹਿਗੁਰੂ। ਸੱਚਾ ਤਖਤ ਸੁਹਾਇਓ ਸ੍ਰੀ ਗੁਰ ਪਾਏ ਕੈ, ਰਵ ਸਸ ਭਏ ਮਲੀਨ ਸੁਦਰਸ ਦਿਖਾਏ ਕੈ, ਸ਼ਬ ਵਰਨੀ ਨਹਿ ਜਾਏ ਕਹੋ ਕਿਆ ਗਾਏ ਕੈ, ਸ੍ਰੀ ਗੁਰ ਤਖਤ ਬਰਾਜੇ ਪ੍ਰਭੂ ਧਿਆਏ ਕੈ, ਮੀਰ ਅਬਦੁਲ ਔਰ ਨੱਥਾ ਜਸ ਕਹਿ ਬਣਾਏ ਕੈ। ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਸ਼ਬਦ ਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਪੰਜ ਰੋਜ਼ਾ ਢਾਡੀ ਦਰਬਾਰ ਦੇ ਅੱਜ ਚੌਥੇ ਦਿਨ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਬਣਾ ਰਹੇ ਸਰਬੱਤ ਮਾਈ ਭਾਈ ਧੰਤਾ ਦੇ ਯੋਗ ਵੱਡ ਭਾਗੇ ਹੋ, ਜੋ ਮੇਰੀ ਕੌਮ ਦੇ ਮਹਾਨ ਵਿਦਵਾਨ ਢਾਡੀ ਜਥਿਆਂ ਦੇ ਪਾਸੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਸ਼ਾਨਾ ਮੱਤੇ ਇਤਿਹਾਸ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਆਓ ਮਨ ਬਿਰਤੀ ਇਕਾਗਰ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ, ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਭਾਵਨਾ ਪ੍ਰੇਮ ਸਹਿਤ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਦਾਸ ਤੋਂ ਪਹਿਲਾਂ ਮੇਰੀ ਕੌਮ ਦੇ ਮਹਾਨ ਵਿਦਵਾਨ ਢਾਡੀ, ਜਿਨ੍ਹਾਂ ਵਿਚ ਸਤਿਕਾਰਯੋਗ ਗਿਆਨੀ ਰਾਮ ਸਿੰਘ ਦੀ ਰਫਤਾਰ ਉਨ੍ਹਾਂ ਦੇ ਢਾਡੀ ਜਥੇ ਨੇ ਹਾਜ਼ਰੀਆਂ ਭਰੀਆਂ ਨੇ, ਉਪਰੰਤ ਮੇਰੇ ਆਪਣੇ ਇਲਾਕੇ ਤੋਂ ਮਾਝੇ ਦੀ ਸ਼ਾਨ ਅਤਿ ਸਤਿਕਾਰਯੋਗ ਗਿਆਨੀ ਗੁਰਮੇਜ ਸਿੰਘ ਜੀ BA ਪਟਵਾਰੀ ਸਾਹਿਬ, ਉਨ੍ਹਾਂ ਦੇ ਢਾਡੀ ਜਥੇ ਨੇ ਆਪ ਗੁਰੂ ਕੀ ਸੰਗਤ ਦੇ ਦਰਸ਼ਨ ਦੀਦਾਰ ਕੀਤੇ ਨੇ, ਜਿਨ੍ਹਾਂ ਅੰਦਰ ਢਾਡੀ ਕਲਾ ਦੇ ਉਸਤਾਦ ਭਾਈ ਬਲਕਾਰ ਸਿੰਘ ਜੀ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਸੁਭਰਾ ਸਰੰਗੀ ਮਾਸਟਰ, ਉਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਨੇ। ਜੀ ਆਇਆਂ ਵੀ ਆਖਦੇ ਹਾਂ, ਰੁਝੇਵਿਆਂ ਭਰੇ ਸਮੇਂ ਵਿੱਚੋਂ ਐਨ ਮੌਕੇ ਤੇ ਮਿਲੇ ਸੁਨੇਹੇ ਨੂੰ ਪ੍ਰਵਾਨ ਕਰਦਿਆਂ ਅੱਜ ਦੇ ਢਾਡੀ ਦਰਬਾਰ ਅੰਦਰ ਗੁਰੂ ਜਸ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਉਣ ਵਾਸਤੇ ਆਏ ਉਨ੍ਹਾਂ ਦਾ ਧੰਨਵਾਦ ਤੇ ਅਰਦਾਸ ਕਰਦੇ ਆ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਅੰਦਰ ਕੇ ਸਤਿਗੁਰੂ ਜੀ ਚੜ੍ਹਦੀ ਕਲਾ ਦੇ ਨਾਲ ਪੰਥਕ ਸੁਟੇਜਾਂ ਉੱਤੇ ਸਿੱਖੀ ਦੀ ਸੇਵਾ ਇਤਿਹਾਸ ਰਾਹੀਂ ਇਨ੍ਹਾਂ ਪਾਸੋਂ ਲੈਂਦੇ ਰਹਿਣ। ਸੰਗਤ ਅੰਦਰ ਬੈਠੇ ਨੇ ਢਾਡੀ ਕਲਾ ਦੇ ਪ੍ਰੇਮੀ ਭਾਈ ਰਣਜੀਤ ਸਿੰਘ ਜੀ ਅਤੇ ਸਤਿਕਾਰਯੋਗ ਸਰਦਾਰ ਜਰਨੈਲ ਸਿੰਘ ਜੀ ਰਾਏ। ਸੱਚੇ ਪਾਤਸ਼ਾਹ ਜੀ ਮਿਹਰਾਮਤ ਕਰਨ ਗੁਰੂ ਕੀ ਸੰਗਤ ਸਜੀ ਹੋਈ ਹੈ। ਗੁਰਮੁਖ ਪਿਆਰੇ ਸਤਿਕਾਰਯੋਗ ਮਤਾਵਾਂ ਭੈਣਾਂ ਅੱਜ ਦੇ ਇਸ ਢਾਡੀ ਦਰਬਾਰ ਅੰਦਰ ਗੁਰੂ ਕਾ ਸ਼ਾਨਾ ਮਤਾ ਇਤਿਹਾਸ ਸਰਵਣ ਕਰ ਰਹੇ ਨੇ। ਆਓ ਮਨ ਬਿਰਤੀ ਇਕਾਗਰ ਕਰੀਏ, ਇੱਕ ਵਾਰ ਆਪਾਂ ਸਮੁੱਚੇ ਰੂਪ ਅੰਦਰ ਸਰਬੱਤ ਦੀ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੱਲ ਆਪ ਜੀਆਂ ਨੇ ਪਹਿਲੀ ਜੰਗ ਦੀ ਸਰਵਣ ਕੀਤੀ ਹੈ। ਜੰਗ ਦਾ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਮੈਂ ਪਹਿਲਾਂ ਵੀ ਕਈ ਵਾਰ ਅਰਜ ਕੀਤੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਸੱਚਾ ਪਾਤਸ਼ਾਹ ਸੰਗਤ ਕਹਿੰਦੀ ਹੈ। ਅਕਾਲ ਤਖਤ ਸਾਹਿਬ ਤੋਂ ਖਲੋ ਕੇ ਇੱਕ ਐਲਾਨ ਕੀਤਾ ਗਿਆ ਸੀ ਕਿ ਜਿਨ੍ਹਾਂ ਨੇ ਸਾਡੇ ਦਰਬਾਰ ਵਿੱਚ ਆਉਣਾ ਚੰਗੇ ਘੋੜੇ ਲੈ ਕੇ ਆਓ, ਚੰਗੇ ਸ਼ਸਤਰ ਲੈ ਕੇ ਆਓ, ਨੌਜਵਾਨ ਆਪਣੀਆਂ ਜਵਾਨੀਆਂ ਭੇਟਾ ਕਰਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕਾਰਜਕਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਜਿਹੜਾ ਸਮਾਂ ਹੈ, ਵਿਦਵਾਨਾਂ ਨੇ ਇਹਨੂੰ ਟਰਨਿੰਗ ਪੁਆਇੰਟ ਦਾ ਨਾਂ ਦਿੱਤਾ ਹੈ। ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ। ਉਹ ਜਿਹੜਾ ਸੋਮਾ ਸੀ, ਕਹਿੰਦੇ ਨੇ ਕਿ 6ਵੇਂ ਜਾਮੇ ਤੱਕ ਆਉਂਦਿਆਂ ਆਉਂਦਿਆਂ ਮਾਰੂਥਲ ਵਿੱਚ ਆ ਕੇ ਸੁੱਕ ਗਿਆ। ਇਹ ਭੁਲੇਖੇ ਸਨ ਵਿਦਵਾਨਾਂ ਦੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਸਿੱਖਾਂ ਅੰਦਰ ਇੱਕ ਉਤਸ਼ਾਹ ਭਰਿਆ। ਕਹਿੰਦੇ ਆਓ ਸਿਰਾਂ ਉੱਤੇ ਸੋਹਣੀਆਂ ਦਸਤਾਰਾਂ ਸਜਾਓ, ਕਿਉਂਕਿ ਜਹਾਂਗੀਰ ਦਾ ਐਲਾਨ ਸੀ ਕਿ ਕੋਈ ਬੰਦਾ ਪੱਗ ਨਾ ਬੰਨੇ। ਪੱਗ ਇਹ ਸਿਰ ਦਾ ਤਾਜ ਹੈ, ਇਹ ਸਿਰ ਦਾ ਤਾਜ ਹੈ ਤੇ ਤਾਜ ਗੁਲਾਮਾਂ ਦੇ ਸਿਰ ਦਾ ਸ਼ਿੰਗਾਰ ਨਹੀਂ ਬਣਦੇ। ਤਾਜ ਮਰਦਾਂ ਦੇ ਸਿਰ ਤੇ ਸੋਭਦੇ ਨੇ, ਆਜ਼ਾਦ ਲੋਕਾਂ ਦੇ ਸਿਰਾਂ ਉੱਤੇ ਸੋਭਾ ਪਾਉਂਦੇ ਨੇ। ਗੁਲਾਮ ਬੰਦੇ ਨਾ ਤਾਜਾਂ ਵਾਲੇ ਹੁੰਦੇ ਨੇ, ਨਾ ਉਹਨਾਂ ਨੂੰ ਤਾਜ ਰੱਖਣ ਦਾ ਅਧਿਕਾਰ ਹੁੰਦਾ। ਇਸੇ ਵਾਸਤੇ ਵਕਤੀ ਢਾਡੀਆਂ ਨੇ ਡੰਕੇ ਤੇ ਚੋਟ ਉੱਤੇ ਅਕਾਲ ਤਖਤ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਖਲੋ ਕੇ ਜਦੋਂ ਵਾਰ ਗਾਈ ਤੇ ਉਹਨਾਂ ਨੇ ਆਖਿਆ ਸੀ, ਪਾਤਸ਼ਾਹ ਪੱਗ ਤੇਰੀ ਕੀ ਜਹਾਂਗੀਰ ਦੀ, ਤੇਰੀ ਸੋਹਣੀ ਦਸਤਾਰ ਦੇ ਸਾਹਮਣੇ, ਤੇਰੇ ਉੱਚੇ ਕਿਰਦਾਰ ਦੇ ਸਾਹਮਣੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਪੱਗ ਕੁਝ ਵੀ ਨਹੀਂ। ਭਾਈ ਦਾਨ ਸਿੰਘ ਕੋਮਲ ਨੇ ਲਿਖਿਆ, ਉਹ ਕਹਿੰਦੇ ਗੁਰ ਅਰਜਨ ਪੰਚਮ ਪਾਤਸ਼ਾਹ ਸਨ ਮਾਲਕ ਪੂਰਨ ਭਗਤੀ ਦੇ, ਉਹ ਕਰ ਕੁਰਬਾਨੀ ਧਰਮ ਅੰਦਰ ਜਦੋਂ ਬੀਜ ਬੀਜ ਗਏ ਸ਼ਕਤੀ ਦੇ ਗੁਰ ਛੇਵੇਂ ਜੋਧੇ ਹਰਗੋਬਿੰਦ ਹੋਏ ਬਰਾਜਮਾਨ ਜਦ ਗੱਦੀ ਤੇ ਉਹ ਵਾਰਸ ਬਣ ਕੇ ਬੈਠ ਗਏ ਜਦੋਂ ਆਪਣੇ ਵਿਰਸੇ ਜੱਦੀ ਤੇ ਉਹਨਾਂ ਬਾਬਾ ਬੁੱਢਾ ਜੀ ਕੋਲੋਂ ਫਿਰ ਪਹਿਨ ਲਈਆਂ ਤਲਵਾਰਾਂ ਦੋ ਮੀਰੀ ਤੇ ਪੀਰੀ ਮਿਲ ਗਈਆਂ ਜਿਵੇਂ ਇੱਕ ਕੱਲਾ ਤੇ 11-2 ਉਹ ਸਿਆਸਤ ਜਿਹੜੀ ਨਖਸਮੀ ਸੀ ਅਤੇ ਜਿਹੜੀ ਅਜੇ ਅਭਾਗਣ ਸੀ ਲੜ ਧਰਮ ਦੇ ਲਾ ਕੇ ਸਤਿਗੁਰਾਂ ਨੇ ਉਹਨੂੰ ਕੀਤਾ ਆਪ ਸੁਹਾਗਣ ਸੀ ਸਿੱਖ ਸੰਤ ਸਾਧ ਸਭ ਆਣ ਜੁੜੇ ਜਦੋਂ ਰਿਹਾ ਕੋਈ ਨਾ ਓਹਲੇ ਸੀ ਫਿਰ ਮਾਰ ਕੇ ਚੋਟ ਨਗਾਰੇ ਤੇ ਗੁਰੂ ਹਰਗੋਬਿੰਦ ਇਉਂ ਬੋਲੇ ਸੀ ਸਿੱਖੋ ਜੇ ਭੇਟਾ ਕਰਨੀ ਹੈ ਤਾਂ ਚੰਗੇ ਸ਼ਸਤਰ ਭੇਟ ਕਰੋ ਸੁੰਦਰ ਜਵਾਨੀ ਭੇਟ ਕਰੋ ਘੋੜੇ ਤੇ ਅਸਤਰ ਭੇਟ ਕਰੋ ਮੇਰੀ ਖੁਸ਼ੀ ਜੇ ਲੈਣੀ ਹੈ ਤਾਂ ਚੰਗੇ ਘੋੜ ਸਵਾਰ ਬਣੋ ਨਿਤ ਪਹਿਨੋ ਸ਼ਸਤਰ ਅਸਤਰ ਵੀ ਤੇ ਜੰਗੀ ਸਿਪਾਹ ਸਲਾਰ ਬਣੋ ਸਿਰ ਸੋਹਣੇ ਦਸਤਾਰੇ ਬੰਨੋ ਸਿੱਖੀ ਸ਼ਾਨ ਬਣਾ ਕੇ ਚੱਲੋ ਸੀਨੇ ਆਪਣੇ ਤਾਣ ਕੇ ਚੱਲੋ ਧੌਣਾ ਨੂੰ ਅਕੜਾ ਕੇ ਚੱਲੋ ਅੰਗ ਅੰਗ ਮਜ਼ਬੂਤ ਬਣਾ ਕੇ ਕਰ ਦਿਓ ਦੁਨੀਆਂ ਦੰਗ ਜਵਾਨੋ ਨਾਲ ਅਣਖ ਦੇ ਜੀਵੋ ਜਾਗੋ ਸਮੇਂ ਦੀ ਇਹੋ ਮੰਗ ਜਵਾਨੋ ਕਮਜ਼ੋਰੀ ਇੱਕ ਬੜਾ ਗੁਨਾਹ ਹੈ ਕਾਇਰਤਾ ਵੀ ਪਾਪ ਹੈ ਵੱਡਾ ਜ਼ੁਲਮ ਦੇ ਅੱਗੇ ਝੁਕਦੇ ਜਾਣਾ ਸਮਝੋ ਇੱਕ ਸਰਾਪ ਹੈ ਵੱਡਾ ਇਸ ਲਈ ਜੋ ਜ਼ੁਲਮ ਨੂੰ ਸੋਧੇ ਚਾਹੀਦੀ ਹੈ ਹੁਣ ਉਹ ਭਵਾਨੀ ਜਿਹੜੀ ਕੌਮ ਦੇ ਲੇਖੇ ਲੱਗੇ ਚਾਹੀਦੀ ਹੈ ਹੁਣ ਉਹ ਜਵਾਨੀ ਜਦ ਤੱਕ ਤੁਹਾਨੂੰ ਡਰ ਮੌਤ ਦਾ ਓਨਾ ਚਿਰ ਤੁਸੀਂ ਜੀ ਨਹੀਂ ਸਕਦੇ ਮੌਤ ਦਾ ਡਰ ਜੇ ਲਾਹ ਸੁੱਟੋ ਤਾਂ ਫਿਰ ਤੁਸੀਂ ਕਰ
2: ਕੀ ਨਹੀਂ ਸਕਦੇ
0: ਸੱਚੇ ਪਾਤਸ਼ਾਹ ਨੇ ਮੌਤ ਦਾ ਭੈ ਖਤਮ ਕਰ ਦਿੱਤਾ ਢਾਡੀ ਵਾਰਾਂ ਗਾਉਣ ਲੱਗ ਪਏ ਪਾਤਸ਼ਾਹ ਨੇ ਆਖਿਆ ਢਾਡੀਓ ਤੁਹਾਡੇ ਸਾਜਾਂ ਵਿੱਚੋਂ ਲਲਕਾਰਾ ਪੈਦਾ ਹੋਣ ਆਓ ਢਾਡੀਓ ਗਾਓ ਗੱਜ ਕੇ ਅਣਖੀ ਵੀਰ ਰਸ ਦੀਆਂ ਵਾਰਾਂ ਬੋਲ ਤੁਹਾਡੇ ਬਣਨ ਵੰਗਾਰਾਂ ਸੁਰਾਂ ਤੇ ਸਾਜ ਬਣਨ ਲਲਕਾਰਾਂ ਠੱਪ ਠੱਪ ਕਰਕੇ ਤੁਹਾਡੀਆਂ ਢੱਡਾਂ ਸੁੱਤੀ ਕੌਮ ਨੂੰ ਟੁੰਬ ਜਗਾਵਣ ਸਰੰਗੀ ਤੇ ਗੱਜ ਦੇ ਘੁੰਗਰੂ ਕੁਰਬਾਨੀ ਦਾ ਚਾ ਚੜਾਵਣ ਗਾ ਕੇ ਸ਼ੇਰ ਪ੍ਰੇਰੋ ਵੇਦਾਂ ਠੰਡੇ ਲਹੂ ਗਰਮਾਵਣ ਆਪੇ ਕੱਪੜੇ ਤਨੋ ਉਤਾਰਨ ਵਾਂਗੂ ਖੱਲਾ ਲੋਕ ਲਹਾਵਣ ਆਪੇ ਕਵੀਓ ਰੱਬੀ ਦਾਤ ਹੈ ਕਵਿਤਾ ਰਚਦੇ ਜਾਓ ਜੁਸ਼ੀਲੀਆਂ ਵਾਰਾਂ ਇੱਟਾਂ ਬਣ ਕੇ ਕੰਮ ਆਵਣਗੀਆਂ ਕੌਮ ਦੀਆਂ ਜਦ ਬਣਨ ਦੁਆਰਾਂ ਰਚਦੇ ਹੋ ਜਦ ਸਮੇਂ ਦੀ ਕਵਿਤਾ ਦਿੰਦੇ ਪਲਟ ਤੁਸੀਂ ਤਕਦੀਰਾਂ ਉੱਠ ਕੇ ਮੁਰਦੇ ਮਰਦ ਨੇ ਬਣਦੇ ਚੁੱਕ ਲੈਂਦੇ ਨੇ
2: ਹੱਥ ਸ਼ਮਸ਼ੀਰਾਂ
0: ਏਦਾਂ ਕਹਿ ਗੁਰੂ ਹਰਗੋਬਿੰਦ ਨੇ ਸਿੱਖਾਂ ਤਾਈ ਉਤਸ਼ਾਹ ਸੀ ਦਿੱਤਾ ਉਹਨਾਂ ਦੇ ਮਨ ਉੱਤੋਂ ਮੌਤ ਦਾ ਡਰ ਭਉ ਸਾਰਾ
2: ਲਾ ਸੀ ਦਿੱਤਾ
0: ਨਾਲ ਸ਼ਾਤਮਈ ਜੁੜੀ ਵੀਰਤਾ ਮਾਲਾ ਤੇ ਤਲਵਾਰ ਜੁੜੀ ਸੀ ਏਦਾਂ ਧਰਮ ਦੇ ਨਾਲ ਸਿਆਸਤ ਆ ਕੇ ਪਹਿਲੀ ਵਾਰ ਜੁੜੀ ਸੀ ਜਦ ਵੱਜੀ ਚੋਟ ਨਗਾਰੇ ਤੇ ਜਦ ਧਮਕ ਪਈ ਵਿੱਚ ਦਿੱਲੀ ਸੀ ਜਦ ਕੇਸਰੀ ਉੱਚਾ ਲਹਿਰਾਇਆ ਤਾਂ ਕੁੱਲ ਹਕੂਮਤ ਹਿੱਲੀ ਸੀ ਰਚਿਆ ਤਖਤ ਅਕਾਲ ਵੇਖ ਕੇ ਮੁਗਲ ਮੀਰ ਸੀ ਕੰਬ ਗਿਆ ਚੜਤਾ ਵੇਖ ਗੁਰੂ ਹਰਗੋਬਿੰਦ ਦੀਆਂ ਸ਼ਾਹਜਹਾਨ ਹੋ
2: ਦੰਗ ਗਿਆ
0: ਹਮਲਾ ਹੋ ਗਿਆ ਫੌਜ ਚੜੀ ਜੰਗ ਹੋਇਆ ਇਸ ਜੰਗ ਵਿੱਚ ਪੈਂਦੇ ਖਾਂ ਨੇ ਬਹਾਦਰੀ ਵਿਖਾਈ ਹੰਕਾਰ ਵੀ ਹੈ ਬੰਦੇ ਦੇ ਮਨ ਵਿੱਚ ਆਉਂਦਾ ਉਹ ਕਹਿੰਦਾ ਜੇ ਮੈਂ ਨਾ ਹੁੰਦਾ ਤੇ ਜੰਗ ਜਿੱਤੀ ਹੀ ਨਾ ਜਾਂਦੀ ਜਿਹੜੀ ਪਹਿਲੀ ਜੰਗ ਸੈਨਾਪਤੀ ਹੈ ਨਾ ਕਹਿੰਦਾ ਜੇ ਮੈਂ ਨਾ ਹੁੰਦਾ ਤੇ ਜੰਗ ਨਾ ਜਿੱਤੀ ਜਾਂਦੀ ਦਤਾਰ ਨੇ ਵੇਖਿਆ ਇਹਦੇ ਅੰਦਰ ਦੇ ਹੰਕਾਰ ਨੂੰ ਹੰਕਾਰ ਤੇ ਪ੍ਰਵਾਹ ਨਹੀਂ ਨਾ ਇੱਥੇ ਕਿਉਂਕਿ ਬੰਦੇ ਦੇ ਮਨ ਅੰਦਰ ਹਉਮੈ ਦਾ ਕਿੱਲਾ ਧੌਣ ਚ ਗੱਡਿਆ ਜਾਂਦਾ ਜੇ ਮੈਂ ਨਾ ਹੁੰਦਾ ਤੇ ਆ ਕੰਮ ਹੋਣਾ ਹੀ ਨਹੀਂ ਸੀ ਸਾਡੇ ਵੀ ਮਨ ਵਿੱਚ ਆ ਸਕਦਾ ਕਿ ਜੇ ਢਾਡੀ ਦਰਬਾਰ ਦੇ ਵਿੱਚ ਮੇਰੀ ਹਾਜ਼ਰੀ ਨਾ ਹੁੰਦੀ ਤੇ ਫਿਰ ਕੀ ਢਾਡੀ ਦਰਬਾਰ ਨਹੀਂ ਸੀ ਹੋਣਾ ਇਹ ਹੰਕਾਰ ਹੈ ਨਾ ਕਿਸੇ ਨੂੰ ਕਿਸੇ ਰੂਪ ਅੰਦਰ ਆ ਸਕਦਾ ਹੈ ਪ੍ਰਬੰਧ ਦੇ ਰੂਪ ਵਿੱਚ ਆ ਸਕਦਾ ਹੈ ਵਿਦਵਤਾ ਦੇ ਰੂਪ ਵਿੱਚ ਆ ਸਕਦਾ ਹੈ ਧਨ ਦੇ ਰੂਪ ਵਿੱਚ ਆ ਸਕਦਾ ਹੈ ਕਿ ਮੈਂ ਧਨਵਾਨ ਅਜੇ ਮੈਂ ਪੈਸੇ ਨਾ ਦਿੰਦਾ ਚੇਤੇ ਰੱਖੋ ਗੁਰੂ ਨੂੰ ਨਹੀਂ ਪਾਉਂਦਾ ਪਰਮਾਤਮਾ ਨੂੰ ਨਹੀਂ ਪਾਉਂਦਾ ਉਹਨੇ ਹੰਕਾਰ ਨੂੰ ਲਾਂਭੇ ਕਰਨ ਦਾ ਹੁਕਮ ਕੀਤਾ ਹੈ ਹਰ ਜੀ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ ਸੱਚੇ ਪਾਤਸ਼ਾਹ ਨੇ ਆਖਿਆ ਪੈਂਦੇ ਖਾਂ ਤੈਨੂੰ ਛੁੱਟੀ ਹੈ ਭਾਈ ਜਾ ਹੁਣ ਥੋੜਾ ਸਮਾਂ ਘਰ ਪਰਿਵਾਰ ਚ ਰਹਿ ਕੇ ਆ ਮੇਰੇ ਗਰੀਬ ਨਿਵਾਸ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਪੈਂਦੇ ਖਾਂ ਨੂੰ ਤੋਰ ਦਿੱਤਾ ਜੰਗ ਲੱਗੀ ਹੋਵੇ ਚੇਤੇ ਰੱਖੋ ਜੰਗ ਤੋਂ ਬਾਅਦ ਜੇ ਕਿਤੇ ਫੌਜੀ ਨੂੰ ਛੁੱਟੀ ਮਿਲ ਜਾਵੇ ਤੇ ਚਾਹ ਚੜ ਜਾਂਦਾ ਹੈ ਨਾ ਪੈਂਦੇ ਖਾਂ ਨੂੰ ਛੁੱਟੀ ਮਿਲ ਗਈ ਵੀ ਜਾ ਹੁਣ ਮੌਜ ਮੇਲਾ ਕਰ ਘੜੀ ਹੰਕਾਰ ਵੇਖਿਆ ਸੀ ਇਹਦੇ ਹੰਕਾਰ ਨੂੰ ਤੋੜਨ ਵਾਸਤੇ ਦੋ ਜੰਗਾਂ ਹੋਰ ਹੋਈਆਂ ਇੱਕ ਦਾ ਜ਼ਿਕਰ ਆਪ ਜੀਆਂ ਨੇ ਸਰਵਣ ਕਰ ਲਿਆ ਸੀ ਕਹਿੰਦੇ ਨੇ ਕਿ ਉਹ ਜੰਗਾਂ ਜਿੱਤ ਲਈਆਂ ਮੇਰੇ ਪਾਤਸ਼ਾਹ ਨੇ ਤੀਸਰੀ ਜੰਗ ਜਿੱਤਣ ਤੋਂ ਬਾਅਦ ਕਰਤਾਰਪੁਰ ਦੀ ਧਰਤੀ ਉੱਤੇ ਗੁਰਦੇਵ ਬੈਠੇ ਨੇ ਦਰਬਾਰ ਸਜਿਆ ਹੋਇਆ ਗੁਰੂ ਕੀ ਸੰਗਤ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾ ਰਹੀ ਹੈ ਢਾਡੀ ਨਥਮਲ ਤੇ ਢਾਡੀ ਅਬਦੁਲ ਖੈਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰੂ ਸਾਹਿਬ ਨੂੰ ਗੁਰੂ ਕੀ ਸੰਗਤ ਨੂੰ ਯੋਧਿਆਂ ਦੀਆਂ ਵਾਰਾਂ ਸਰਵਣ ਕਰਵਾ ਰਹੇ ਨੇ। ਕਹਿੰਦੇ ਨੇ ਕਿ ਪੈਂਦੇ ਖਾਂ ਦੇ ਲਾਗੇ ਪਾਤਸ਼ਾਹ ਦਾ ਡੇਰਾ ਪੈਂਦੇ ਖਾਂ ਲੰਮੇ ਅਰਸੇ ਬਾਅਦ ਅੱਜ ਗੁਰੂ ਦਰਬਾਰ ਵਿੱਚ ਆਇਆ। ਇਹਨੂੰ ਬਾਹਰ ਮਿਲਿਆ ਬਹਾਦਰ ਬਾਬਾ ਬਿਧੀ ਚੰਦ, ਪੈਂਦੇ ਖਾਂ ਮਿਲਿਆ ਗਲਵੱਕੜੀ ਪਾਈ, ਕਿਉਂਕਿ ਸਿੱਖ ਸਿੱਖ ਨੂੰ ਮਿਲਦਾ ਤੇ ਚਾਹ ਚੜਦਾ, ਕਿਉਂਕਿ ਸਿੱਖ ਸਿੱਖ ਗੁਰ ਭਾਈ ਨੇ ਤੇ ਜਦੋਂ ਭਰਾ ਭਰਾ ਨੂੰ ਮਿਲੇ ਤੇ ਚਾਹ ਚੜਨਾ ਚਾਹੀਦਾ, ਮੱਥੇ ਵੱਟ ਨਹੀਂ ਪੈਣਾ ਚਾਹੀਦਾ। ਜੇ ਮੱਥੇ ਵੱਟ ਪੈਂਦਾ ਹੈ ਨਾ, ਫਿਰ ਸਮਝੋ ਵੀ ਇਹ ਰਿਸ਼ਤਾ ਕਮਜ਼ੋਰ ਹੈ, ਫਾਰਮੈਲਿਟੀ ਹੈ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਭਾਵੇਂ ਧਰਮ ਦਾ ਕਰਮ ਹੋਵੇ ਤੇ ਭਾਵੇਂ ਸਮਾਜ ਅੰਦਰ ਵਿਚਰੀਏ, ਆਪਾਂ ਸਾਰੇ ਸਿੱਖ ਬੈਠੇ ਆ, ਭਰਾ ਬੈਠੇ ਆ, ਕਿਉਂਕਿ ਆਪਾਂ ਪੜ੍ਹਦੇ ਆ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਤੇ ਅੰਮ੍ਰਿਤਧਾਰੀ ਖਾਸ ਕਰਕੇ ਜਦੋਂ ਅੰਮ੍ਰਿਤ ਛਕ ਲੈਂਦੇ ਨੇ ਤੇ ਫਿਰ ਸਵਾਲ ਹੈ ਭਾਈ ਤੁਹਾਡਾ ਪਿਤਾ ਕੌਣ, ਤੇ ਅੰਮ੍ਰਿਤਧਾਰੀ ਸਿੰਘ ਆਂਦਾ ਮੇਰਾ ਪਿਤਾ ਹੈ ਪੰਥ ਦਾ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ। ਮਾਂ ਕੌਣ, ਕਹਿੰਦੇ ਮਾਤਾ ਹੈ ਖਾਲਸੇ ਦੀ ਮਾਂ ਮਾਤਾ ਸਾਹਿਬ ਕੌਰ। ਵਾਸੀ ਵਾਸੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ, ਤੇ ਫਿਰ ਜੇ ਵਾਸੀ ਅਨੰਦਪੁਰੀ ਦੇ ਹਾਂ, ਜੇ ਪੁੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਸਾਹਿਬ ਕੌਰ ਦੇ ਆ, ਤੇ ਫਿਰ ਭਰਾ ਭਰਾ ਹੋਏ ਤੇ ਭਰਾ ਭਰਾ ਨੂੰ ਵੇਖ ਮੱਥੇ ਵੱਟ ਕਿਹੜੀ ਗੱਲੋਂ ਪਾਵੇ, ਕਿਹੜੀ ਗੱਲੋਂ ਪਾਵੇ ਮੱਥੇ ਵੱਟ। ਆਓ ਟੱਕੋ ਜਰਾ, ਬਾਬੇ ਬਿਧੀ ਚੰਦ ਨੇ ਗਲਵੱਕੜੀ ਵਿੱਚ ਲਿਆ ਹੈ ਪੈਂਦੇ ਖਾਂ ਨੂੰ, ਆਖਿਆ ਪੈਂਦੇ ਖਾਂ ਕੀ ਹਾਲ ਹੈ ਤੇਰਾ, ਕਹਿੰਦਾ ਚੜ੍ਹਦੀ ਕਲਾ ਆਨੰਦ ਹੈ, ਕਿਰਪਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ, ਬੜੇ ਲੰਮੇ ਸਮੇਂ ਬਾਅਦ। ਪੈਂਦੇ ਖਾਂ ਨੇ ਆਖਿਆ ਬਿਧੀ ਚੰਦਾ ਮੈਨੂੰ ਸ਼ਿਕਵਾ ਬੜਾ ਯਾਰ ਤੁਹਾਡੇ ਤੇ। ਸ਼ਿਕਵਾ ਕਿਹੜੀ ਗੱਲ ਦਾ, ਕਹਿੰਦਾ ਦੋ ਜੰਗਾਂ ਮੇਰੇ ਤੋਂ ਬਿਨਾਂ ਲੜ ਲਈਆਂ, ਮੇਰਾ ਚੇਤਾ ਨਹੀਂ ਆਇਆ, ਮੈਂ ਸੈਨਾਪਤੀ ਹੋਵਾਂ, ਮੈਂ ਜਰਨੈਲ ਹੋਵਾਂ, ਜੰਗਾਂ ਦਾ ਮੋਹਰੀ ਹੋਵਾਂ, ਤੇ ਮੈਨੂੰ ਵਸਾਰ ਕੇ ਜੰਗ ਵਿੱਚ ਕੁੱਦ ਪਾਓ, ਇਹ ਗੱਲ ਮੇਰੇ ਵਾਸਤੇ ਚੰਗੀ ਨਹੀਂ, ਮੈਨੂੰ ਯਾਦ ਨਹੀਂ ਕੀਤਾ ਮੈਨੂੰ ਤੁਹਾਡੇ ਉੱਤੇ ਗਿਲਾ ਹੈ। ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਪੈਂਦੇ ਖਾਂ ਮੇਰੇ ਵਰਗੇ ਗਰੀਬ ਤੇ ਕਾਹਦਾ ਗਿਲਾ, ਜੇ ਮਿੱਤਰਾ ਗੱਲ ਕਰਨੀ ਹੈ ਤੇ ਗੁਰੂ ਸਾਹਿਬ ਦੇ ਨਾਲ ਕਰ, ਕਿਉਂਕਿ ਜਿੰਨਾ ਪਿਆਰ ਤੈਨੂੰ ਕਰਦੇ ਨੇ ਸ਼ਾਇਦ ਹੀ ਕਿਸੇ ਹੋਰ ਸਿੱਖ ਨੂੰ ਮਿਲਦਾ ਹੋਵੇ, ਤੂੰ ਨੇੜੇ ਦਾ ਹੈ, ਤੇਰੇ ਨਾਲ ਮੁਹੱਬਤ ਜ਼ਿਆਦਾ ਹੈ, ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਜਾ ਕੇ ਬਚਨ ਕਰ। ਪੈਂਦੇ ਖਾਂ ਕਹਿੰਦਾ ਕਰਾਂਗਾ ਗੱਲ, ਪਿੱਛੇ ਨਹੀਂ ਹਟਣਾ, ਮੈਂ ਉਲਾਮਾ ਦੇਣਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ। ਪੈਂਦੇ ਖਾਂ ਗੁਰੂ ਦਰਬਾਰ ਵਿੱਚ ਚੱਲ ਕੇ ਆਇਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਕੇ ਨਮਸਕਾਰ, ਜਦੋਂ ਗੁਰਦੇਵ ਦੇ ਹੋਇਆ ਲਾਗੇ, ਸਤਿਗੁਰੂ ਨੇ ਆਖਿਆ ਬਰਖੁਰਦਾਰ ਰਾਜੀ ਹੈ, ਹਾਲ ਚਾਲ ਪੁੱਛਿਆ, ਕਹਿੰਦਾ ਪਾਤਸ਼ਾਹ ਕਿਰਪਾ ਤੁਹਾਡੀ, ਲਾਗੇ ਖੜ ਗਿਆ, ਦਿਲਾਂ ਦੀ ਜਾਨਣ ਹਾਰੇ ਦਾ ਤਾਰ ਮੁਹੱਬਤ ਲੁਟਾ ਰਹੇ ਨੇ ਪੈਂਦੇ ਖਾਂ ਤੋਂ, ਤੇ ਪੈਂਦੇ ਖਾਂ ਨੇ ਮੂੰਹ ਭਰ ਕੇ ਆਖਿਆ ਪਾਤਸ਼ਾਹ ਤੁਹਾਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ। ਸਤਿਗੁਰੂ ਕਹਿੰਦੇ ਪੁੱਤ ਕਿੱਦਾਂ, ਸਾਨੂੰ ਕਿੱਦਾਂ ਨਹੀਂ ਸੀ ਕਰਨਾ ਚਾਹੀਦਾ, ਕਹਿੰਦੇ ਪਾਤਸ਼ਾਹ ਮੈਨੂੰ ਵਸਾਰਨਾ ਨਹੀਂ ਸੀ ਚਾਹੀਦਾ, ਮੈਨੂੰ ਨਜ਼ਰ ਅੰਦਾਜ਼ ਨਹੀਂ ਸੀ ਕਰਨਾ ਚਾਹੀਦਾ, ਕਿਵੇਂ ਨਜ਼ਰ ਅੰਦਾਜ਼ ਕੀਤਾ ਤੈਨੂੰ, ਟੱਕੋ ਜਰਾ ਭਰੇ ਦਰਬਾਰ ਦੇ ਵਿੱਚ ਖਲੋ ਕੇ ਪੈਂਦੇ ਖਾਂ ਜੋੜ ਕੇ ਹੱਥ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀਆਂ ਨੇ ਜਿਹੜੀਆਂ ਪੈਂਦੇ ਖਾਂ ਤੋਂ ਬਿਨਾਂ ਦੋ ਜੰਗਾਂ ਲੜੀਆਂ ਨੇ, ਉਹਨਾਂ ਜੰਗਾਂ ਦਾ ਉਲਾਮਾ ਦਿੰਦਾ ਹੋਇਆ ਆਪਣੇ ਦਿਲ ਦਾ ਦਰਦ ਪਾਤਸ਼ਾਹ ਦੇ ਸਨਮੁਖ ਇਉਂ ਬਿਨੇ ਕਰ ਰਿਹਾ।

ਸੱਚੇ ਪਾਤਸ਼ਾਹ ਗੁਰਦੇਵ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਪਾਵਨ ਚਰਨਾਂ ਦੇ ਵਿੱਚ ਪੈਂਦੇ ਖਾਂ ਫਰਿਆਦ ਕਰ ਰਿਹਾ ਹੈ। ਆਪ ਗੁਰੂ ਕੀ ਸੰਗਤ ਢਾਡੀ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ, ਇਹ ਵੱਡੇ ਸਮਾਗਮ ਨੇ। ਕੀਰਤਨ ਦਰਬਾਰ, ਕਥਾ ਦਰਬਾਰ, ਨਗਰ ਕੀਰਤਨ ਹੋਣੇ ਨੇ, ਅੰਮ੍ਰਿਤ ਸੰਚਾਰ ਹੋਣੇ ਨੇ, ਤੇ ਇਹਨਾਂ ਸਮਾਗਮਾਂ ਦੇ ਪ੍ਰਬੰਧਾਂ ਦੇ ਵਾਸਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤਿਆਰੀਆਂ ਵਿੱਚ ਲੱਗੀ ਹੈ। ਸਰਦਾਰ ਭੁਪਿੰਦਰ ਸਿੰਘ ਜੀ ਹੋਠੀ, ਸੈਕਟਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ, ਉਹ ਵੀ ਹਾਜ਼ਰੀਆਂ ਲਵਾ ਰਹੇ ਨੇ। ਹੋਰ ਗੁਰਮੁਖ ਪਿਆਰੇ ਗੁਰੂ ਕੀ ਸੰਗਤ, ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਪਾਂ ਸਮੁੱਚੇ ਰੂਪ ਅੰਦਰ ਇਹੋ ਹੀ ਅਰਦਾਸ ਕਰਨੀ ਹੈ। ਮੇਰੇ ਗਰੀਬਨ ਵਾਰੇ ਸਤਿਗੁਰੂ ਜੀ, ਇਹ ਕਾਰਜ ਤੁਹਾਡੇ ਨੇ, ਤੁਹਾਡੀ ਸੰਗਤ ਨੇ ਕਰਨੇ ਨੇ। ਪ੍ਰਬੰਧਕਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਆਪ ਜੀ ਇਹ ਕਾਰਜ ਨਿਰਵਿਘਨਤਾ ਸਹਿਤ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਕਰਵਾਓ। ਇੱਕ ਵਾਰ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਜੀ। ਪੈਂਦੇ ਖਾਂ ਨੇ ਆਖਿਆ, ਪਾਤਸ਼ਾਹ ਮੈਨੂੰ ਗਿਲਾ ਤੁਹਾਡੇ ਤੇ, ਕਿਹੜੀ ਗੱਲ ਦਾ? ਸਤਿਗੁਰੂ ਦੋ ਯੁੱਧ ਤੇ ਫਿਰ ਲਲਾ ਬੇਗ ਵਰਗੇ ਜਰਮੈਲ ਦੇ ਨਾਲ, ਮੈਨੂੰ ਯਾਦ ਨਹੀਂ ਕੀਤਾ ਤੁਸੀਂ? ਇਹ ਤੇ ਅੱਲਾਹ ਦੀ ਕਰਮ ਨਵਾਜੀ ਹੋਈ ਹੈ, ਬਖਸ਼ਿਸ਼ ਹੋਈ ਹੈ ਕਿ ਯੁੱਧ ਜਿੱਤਿਆ ਗਿਆ। ਤੇ ਜੇ ਕਿਤੇ ਸਤਿਗੁਰੂ ਜੰਗ ਹਾਰ ਜਾਂਦੇ, ਜਦੋਂ ਬੰਦੇ ਦੇ ਮਨ ਚ ਹੰਕਾਰ ਆਵੇ ਤੇ ਬੰਦਾ ਵੇਖੋ ਗੁਰੂ ਸਾਹਮਣੇ ਕਿੱਦਾਂ ਦੀ ਗੱਲ ਕਰਦਾ। ਕਹਿੰਦਾ ਜੇ ਜੰਗ ਹਾਰ ਜਾਂਦੇ ਜਾਂ ਤੁਹਾਨੂੰ ਕੁਝ ਹੋ ਜਾਂਦਾ, ਤੇ ਲੋਕਾਂ ਨੇ ਇਹ ਨਹੀਂ ਸੀ ਕਹਿਣਾ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਹਾਰ ਹੋ ਗਈ।

ਲੋਕਾਂ ਨੇ ਮੈਨੂੰ ਤਾਨੇ ਮਾਰਨੇ ਸਾਨੂੰ ਪੈਂਦੇ ਖਾਂ। ਤੇਰੇ ਵਰਗੇ ਜਰਨੈਲ ਦੇ ਹੁੰਦਿਆਂ ਹਾਰ ਹੋ ਗਈ ਹੈ, ਮੈਨੂੰ ਯਾਦ ਕਿਉਂ ਨਹੀਂ ਕੀਤਾ? ਜੇ ਮੈਂ ਮੈਦਾਨੇ ਜੰਗ ਵਿੱਚ ਆਉਂਦਾ ਤੇ ਤੁਹਾਨੂੰ ਲੜਨਾ ਨਾ ਪੈਂਦਾ। ਇਹ ਹੰਕਾਰ ਹੈ, ਹੰਕਾਰ ਭਗਵਾਨ ਦੇ ਦਰ ਤੇ ਪਹੁੰਚੇ ਇਨਸਾਨ ਨੂੰ ਵੀ ਸ਼ੈਤਾਨ ਬਣਾ ਦਿੰਦਾ ਜਦੋਂ ਬੰਦੇ ਦੇ ਮਨ ਤੇ ਹੰਕਾਰ ਆਉਂਦਾ। ਸਤਿਗੁਰੂ ਮੁਸਕੁਰਾ ਕੇ ਕਹਿੰਦੇ, ਪੁੱਤ ਪੈਂਦੇ ਆ ਫਿਰ ਕੀ ਹੋਇਆ? ਅਜੇ ਕਿਹੜਾ ਰਾਗ ਮੁੱਕ ਗਿਆ ਜਾਂ ਤਾਰ ਟੁੱਟ ਗਈ ਹੈ? ਵਕਤ ਆਵੇਗਾ, ਤੇਰੀ ਬਹਾਦਰੀ, ਤੇਰਾ ਸਬਰ, ਤੇਰਾ ਇਹ ਜੰਗਜੂ ਜੰਗੀ ਅਭਿਆਸ ਪਰਖਾਂਗੇ ਮੈਦਾਨੇ ਜੰਗ ਵਿੱਚ। ਪਰ ਨਾਰਾਜ਼ ਹੋ ਗਿਆ ਹੈ। ਸਤਿਗੁਰੂ ਕਹਿੰਦੇ, ਬਹਿ ਜਾ, ਕੋਈ ਗੱਲ ਨਹੀਂ, ਸੰਗਤ ਆ ਰਹੀ ਹੈ। ਸੰਗਤ ਵਿੱਚ ਆਇਆ ਇੱਕ ਸੁਦਾਗਰ ਚਿੱਤਰਸੈਨ, ਉਹਨੇ ਕੁਝ ਬੇਸ਼ੁਮਾਰ ਕੀਮਤੀ ਚੀਜ਼ਾਂ ਭੇਟਾਵਾਂ ਰੂਪ ਅੰਦਰ ਗੁਰੂ ਚਰਨਾਂ ਚ ਅਰਪਣ ਕੀਤੀਆਂ। ਉਹਦੇ ਵਿੱਚ ਇੱਕ ਕੀਮਤੀ ਪੋਸ਼ਾਕ ਹੈ, ਇੱਕ ਖੰਡਾ ਸੋਨੇ ਦੀ ਮੁੱਠ ਵਾਲਾ, ਇੱਕ ਬਾਜ ਹੈ ਚਿੱਟੇ ਰੰਗ ਦਾ, ਇੱਕ ਘੋੜਾ ਹੈ ਬੜਾ ਕੀਮਤੀ, ਤੇ ਉਹਨੇ 500 ਮੋਹਰ ਪਾਤਸ਼ਾਹ ਦੇ ਪਾਵਨ ਚਰਨਾਂ ਚ ਅਰਪਣ ਕੀਤੀ। ਚੀਜ਼ਾਂ ਪੈਂਦੇ ਖਾਂ ਵੇਂਦਾ, ਸੰਗਤ ਵੇਂਦੀ, ਬੜੀ ਕੀਮਤੀ ਚੀਜ਼ ਹੈ ਜਿਹੜੀ ਪਾਤਸ਼ਾਹ ਦੇ ਚਰਨਾਂ ਚ ਆਈ ਹੈ। ਪਾਤਸ਼ਾਹ ਨੇ ਆਵਾਜ਼ ਮਾਰੀ ਬਾਬਾ ਗੁਰਦਿੱਤਾ ਜੀ ਨੂੰ, ਚਿੱਟਾ ਬਾਜ ਉਹਨਾਂ ਨੂੰ ਦੇ ਦਿੱਤਾ ਕਿਉਂਕਿ ਸ਼ਿਕਾਰ ਦਾ ਬੜਾ ਸ਼ੌਕ ਸੀ ਬਾਬਾ ਜੀ ਨੂੰ। ਤਿੰਨ ਚੀਜ਼ਾਂ ਪਈਆਂ ਨੇ, 500 ਮੋਹਰ ਖਜ਼ਾਨੇ ਚ ਜਮ੍ਹਾਂ ਹੋ ਗਈ ਹੈ। ਪੈਂਦੇ ਖਾਂ ਕਦੇ ਗੁਰੂ ਪਾਤਸ਼ਾਹ ਦੇ ਮੁੱਖ ਵੱਲ ਵੇਂਦਾ, ਕਦੇ ਦਰਬਾਰ ਅੰਦਰ ਆਈਆਂ ਇਹਨਾਂ ਕੀਮਤੀ ਚੀਜ਼ਾਂ ਵੱਲੇ ਵੇਂਦਾ। ਸਤਿਗੁਰੂ ਨੇ ਆਵਾਜ਼ ਮਾਰੀ, ਕਹਿੰਦੇ ਹੋ ਪੁੱਤ ਪੈਂਦੇ ਆ, ਇੱਧਰ ਆ। ਉੱਠ ਖਲੋਤਾ, ਸੱਚੇ ਪਾਤਸ਼ਾਹ ਨੇ ਆਖਿਆ, ਬਈ ਆ ਖੰਡਾ ਇਹ ਸਾਡੇ ਬਰਖੁਰਦਾਰ ਪੈਂਦੇ ਖਾਂ ਨੂੰ ਦੇ ਦਿਓ। ਲਾਗੇ ਹੋ, ਪੋਸ਼ਾਕ ਆਪਣੇ ਹੱਥ ਨਾਲ ਪਾ ਦਿੱਤੀ ਸਰੀਰ ਉੱਤੇ, ਆਖਿਆ ਘੋੜੇ ਦੀ ਆਵਾਜ਼ ਵੀ ਸਾਡੇ ਪੁੱਤ ਨੂੰ ਫੜਾਓ। ਪੈਂਦੇ ਖਾਂ ਤੂੰ ਸਾਡਾ ਸੈਨਾਪਤੀ ਹੈ ਤੇ ਤੇਰਾ ਟੌਰ, ਤੇਰੀ ਚੜ੍ਹਤ ਜਿੰਨੀ ਹੋਵੇ ਉਨੀ ਥੋੜੀ, ਬਚਨ ਹੈ ਸਾਡਾ ਜਦੋਂ ਸਾਡੇ ਦਰਬਾਰ ਵਿੱਚ ਆਉਣਾ ਤੇ ਇਸ ਘੋੜੇ ਤੇ ਚੜ੍ਹ ਕੇ ਆ ਪੋਸ਼ਾਕ ਤਨ ਤੇ ਸਜਾ ਕੇ ਤੇ ਆ ਖੰਡਾ ਤੇਰੇ ਹੱਥ ਜਾਂ ਢਾਕ ਤੇ ਲਟਕਦਾ ਹੋਵੇ, ਇਹ ਚੀਜ਼ਾਂ ਲੈ ਕੇ ਆਉਣਾ ਜਦੋਂ ਸਾਡੇ ਕੋਲ ਆਉਣਾ। ਹੰਕਾਰ ਨੇ ਹੋਰ ਤਾਂ ਚੁੱਕ ਦਿੱਤਾ, ਭਾਵੇਂ ਇੱਕ ਵੀ ਮਿਲ ਜਾਂਦੀ ਪੈਂਦੇ ਖੇ ਤਾਂ ਵੀ ਖੁਸ਼ ਹੋ ਜਾਣਾ ਸੀ। ਸੋਚਦਾ ਵੀ ਇੰਨੇ ਵੱਡੇ ਜਰਨੈਲ ਸਿੱਖ ਬੈਠੇ ਨੇ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਮੈਨੂੰ ਪਾਤਸ਼ਾਹ ਵੱਧ ਮੁਹੱਬਤ ਕਰਦੇ ਨੇ ਤੇ ਮੇਰੀ ਤਾਕਤ ਨੂੰ ਵੀ ਜਾਣਦੇ ਨੇ। ਪਤਾ ਗੁਰੂ ਸਾਹਿਬ ਨੂੰ ਮੈਂ ਕਿੰਨਾ ਬਲ ਵਾਲਾ ਹਾਂ, ਕਿੰਨਾ ਸ਼ਕਤੀਸ਼ਾਲੀ ਹਾਂ, ਮੇਰੇ ਸਾਹਮਣੇ ਤੇ ਕੋਈ ਟਿਕ ਨਹੀਂ ਸਕਦਾ। ਤੇ ਇਹ ਗੱਲ ਜਾਣਦਿਆਂ ਚੀਜ਼ਾਂ ਤਿੰਨੇ ਮੈਨੂੰ ਦਿੱਤੀਆਂ ਨੇ, ਮੱਥਾ ਟੇਕਿਆ, ਖੁਸ਼ੀ ਨੀ ਸਾਂਭੀ ਜਾਂਦੀ, ਚਾਹ ਹੀ ਚੜ ਗਿਆ। ਸਿੱਖਾਂ ਨੇ ਆਖਿਆ, ਪੈਂਦੇ ਖਾਂ ਤੂੰ ਕਰਮਾ ਵਾਲਾ ਹੈ, ਇੰਨੀ ਵੱਡੀ ਬਖਸ਼ਿਸ਼ ਉਹ ਵੀ ਕੱਲੇ ਤੇਰੇ ਤੇ। ਕਹਿੰਦੇ ਇਸੇ ਚਾਹ ਦੇ ਨਾਲ ਘੋੜੇ ਤੇ ਚੜਿਆ ਤੇ ਘਰ ਨੂੰ ਤੁਰ ਪਿਆ। ਅਗਲੇ ਬੰਨੇ ਇਹਦਾ ਜਵਾਈ ਉਸਮਾਨ ਖਾਂ ਘਰ ਚ ਵਿਹੜੇ ਚ ਬੈਠਾ, ਪਿਓ ਵੜਿਆ, ਸਹੁਰਾ ਵੜਿਆ ਘਰ ਦੇ ਵਿੱਚ, ਜਦੋਂ ਵੇਖਿਆ ਘੋੜਾ, ਪੋਸ਼ਾਕ, ਖੰਡਾ ਤੇ ਅੱਖਾਂ ਹੀ ਟੱਡੀਆਂ ਗਈਆਂ। ਕਹਿੰਦਾ ਉੱਠ ਕੇ, ਅੱਬਾ ਉਹ ਕੀਮਤੀ ਘੋੜਾ ਕਿੱਥੋਂ ਲੈ ਕੇ ਆਇਆ? ਉਹ ਕਹਿੰਦਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਪੋਸ਼ਾਕ ਵੀ ਤੇ ਖੰਡਾ ਵੀ ਨਾਲ। ਕਹਿੰਦਾ ਬਹੁਤਾ ਹੀ ਕੀਮਤੀ ਹੈ, ਬਹੁਤਾ ਹੀ ਸੋਹਣਾ ਹੈ, ਅੱਬਾ ਇਹ ਮੈਨੂੰ ਦੇ ਦੇ, ਤੂੰ ਗੁਰੂ ਕੋਲੋਂ ਹੋਰ ਲੈ ਲਵੀ, ਗੁਰੂ ਕੋਲ ਕਿਹੜਾ ਘੱਟ ਹੈ। ਪੈਣ ਦੇਖਿਆ ਕਹਿੰਦਾ ਨਹੀਂ, ਦਿੱਤਾ ਨਹੀਂ ਜਾਣਾ ਕਿਉਂਕਿ ਹੁਕਮ ਹੈ ਨਾ ਨਾਲ, ਇਹ ਬਖਸ਼ਿਸ਼ ਹੈ ਤੇ ਬਖਸ਼ਿਸ਼ ਜਿਹਦੇ ਉੱਤੇ ਹੋਵੇ ਉਹ ਸੰਭਾਲ ਕੇ ਰੱਖੇ, ਅੱਗੇ ਨਹੀਂ ਦਿੱਤੀ ਜਾ ਸਕਦੀ ਬਖਸ਼ਿਸ਼ ਕਦੇ ਵੀ। ਇਹ ਕਹਿੰਦਾ ਮੇਰੇ ਵਾਸਤੇ ਨੇ, ਨਹੀਂ ਦਿੱਤੀਆਂ ਜਾ ਸਕਦੀਆਂ। ਘੋੜਾ ਬੰਨ ਦਿੱਤਾ ਕਿੱਲੇ ਨਾਲ, ਪੋਸ਼ਾਕ ਟੰਗੀ, ਖੰਡਾ ਰੱਖਿਆ ਤੇ ਪੈਂਦੇ ਕਿਆ ਘਰੋਂ ਬਾਹਰ ਹੋਇਆ ਤੇ ਜਵਾਈ ਨੇ ਪਾ ਦਿੱਤਾ ਰੌਲਾ। ਪੈਂਦੇ ਦੀ ਘਰਵਾਲੀ ਬਾਹਰ ਆਈ, ਉਹਨੇ ਆਖਿਆ ਕੀ ਹੋਇਆ? ਕਹਿੰਦਾ ਹੋਣਾ ਕੀ ਹੈ, ਪਤਾ ਲੱਗ ਗਿਆ ਕਿੰਨੀ ਕੋ ਕਦਰ ਹੈ ਜਵਾਈਆਂ ਭਾਈਆਂ ਦੀ ਘਰ ਵਿੱਚ। ਹੋਇਆ ਕੀ? ਕਹਿੰਦਾ ਚੀਜ਼ਾਂ ਮੰਗੀਆਂ, ਸਹੁਰੇ ਕੋਲੋਂ ਇਨਕਾਰ ਕਰ ਦਿੱਤਾ, ਮੈਂ ਦੇਣੀਆਂ ਨਹੀਂ। ਇੰਨੀ ਕੋ ਕਦਰ ਜਵਾਈ ਨਾਲੋਂ ਚੀਜ਼ਾਂ ਪਿਆਰੀਆਂ ਹੈ ਨਾ, ਤੇ ਜੇ ਚੀਜ਼ਾਂ ਹੀ ਪਿਆਰੀਆਂ ਤੇ ਫਿਰ ਜਵਾਈ ਨੇ ਕਰਨਾ ਕੀ ਵੀ ਦੁਨੀਆਂ ਤੇ ਰਹਿ ਕੇ? ਖੰਜਰ ਕੱਢਿਆ, ਕਹਿੰਦਾ ਜੇ ਚੀਜ਼ਾਂ ਰੱਖ ਲੋ ਜਾਂ ਜਵਾਈ ਰੱਖ ਲੋ, ਕੰਮ ਤੇ ਇੱਕ ਹੀ ਹੋਣਾ। ਕਹਿੰਦਾ ਖੰਜਰ ਮਾਰ ਕੇ ਸੀਨੇ ਆਤਮ ਹੱਤਿਆ ਕਰ, ਧੀ ਰੰਡੀ ਕਰ, ਤੁਹਾਡੀ ਘਰ ਬਾ ਦਿਆਂ। ਡਰ ਗਈ ਸੱਸ ਇਹਦੀ, ਉਹਨੇ ਚੀਜ਼ਾਂ ਦੇ ਦਿੱਤੀਆਂ, ਹੰਕਾਰ ਵਿੱਚ ਘੋੜੇ ਚੜਿਆ, ਪੋਸ਼ਾਕ ਪਾਈ, ਖੰਡਾ ਲਟਕਾਇਆ ਢਾਕ ਉੱਤੇ। ਕਹਿੰਦੇ ਸ਼ਿਕਾਰ ਖੇਡਣ ਨਿਕਲ ਗਿਆ, ਜਿੱਧਰ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਦੇ ਸਨ ਉਧਰ ਇਹ ਵੀ ਆ ਗਿਆ। ਬਾਜ ਤੇ ਘੋੜਾ ਇਕੱਠੇ ਗੁਰੂ ਦਰਬਾਰ ਵਿੱਚ ਆਏ ਸਨ, ਜਾਨਵਰ ਇੱਕ ਦੂਜੇ ਨੂੰ ਪਛਾਣਦਾ। ਬਾਜ ਨੇ ਘੋੜਾ ਵੇਖਿਆ ਤੇ ਘੋੜੇ ਦੇ ਲਾਗੇ ਉੱਡਦਾ ਉੱਡਦਾ ਬਾਜ ਆ ਗਿਆ। ਉਸਮਾਨ ਖਾਨ ਨੇ ਬਾਜ ਕਾਬੂ ਕਰ ਲਿਆ, ਘਰ ਵਿੱਚ ਬਾਜ ਲੈ ਕੇ ਆਇਆ। ਬਾਜ ਲੱਭਦੇ ਨੇ, ਸਿੱਖ ਨਿਗਾਹ ਤੇ ਪੈ ਗਈ ਉਸਮਾਨ ਖਾਨ ਤੇ, ਪਰ ਇਹ ਘਰ ਵਿੱਚ ਆ ਗਿਆ। ਸਿੱਖਾਂ ਨੇ ਆਖਿਆ, ਪਾਤਸ਼ਾਹ ਪੈਂਦੇ ਖਾਂ ਦੇ ਜਵਾਈ ਨੇ ਬਾਬਾ ਗੁਰਦਿੱਤਾ ਜੀ ਦਾ ਉਹ ਚਿੱਟਾ ਬਾਜ ਫੜ ਲਿਆ, ਪੈਂਦੇ ਖਾਂ ਨੂੰ ਸੱਦ ਲਿਆ ਤੇ ਉਦਾਂ ਹੀ ਆ ਗਿਆ। ਕਿਉਂਕਿ ਉਹ ਚੀਜ਼ਾਂ ਜਵਾਈ ਨੇ ਲੈ ਲਈਆਂ ਸਨ, ਅੱਗ ਬਬੂਲਾ ਤੇ ਹੋਇਆ ਪਰ ਕਰ ਕੁਝ ਨਾ ਸਕਿਆ ਕਿਉਂਕਿ ਜਵਾਈ ਸੀ ਅਗਲੇ ਬੰਨੇ। ਤੇ ਪਾਤਸ਼ਾਹ ਨੂੰ ਜਦੋਂ ਆ ਕੇ ਮੱਥਾ ਟੇਕਿਆ, ਸਤਿਗੁਰੂ ਕਹਿੰਦੇ, ਪੈਂਦੇ ਖਾਂ ਉਹ ਤੈਨੂੰ ਕੱਲ ਚੀਜ਼ਾਂ ਦਿੱਤੀਆਂ, ਅੱਜ ਉਦਾਂ ਹੀ ਆ ਗਿਆ।
ਕਹਿੰਦਾ ਸਤਿਗੁਰੂ ਤੁਹਾਡਾ ਹੁਕਮ ਮਿਲਿਆ। ਮੈਂ ਕਿਹਾ ਪਤਾ ਨਹੀਂ ਕਿੰਨਾ ਕੁ ਜ਼ਰੂਰੀ ਕਾਰਜ ਹੋਣਾ, ਉਹ ਚੀਜ਼ਾਂ ਘਰ ਵਿੱਚ ਨੇ ਤੇ ਮੈਂ ਬਾਹਰੇ ਬਾਹਰ ਹੀ ਤੁਹਾਡੇ ਕੋਲ ਆ ਗਿਆ ਹਾਂ। ਸਤਿਗੁਰੂ ਕਹਿੰਦੇ ਪੈਂਦੇਖਾ ਸੱਚ ਕਹਿੰਦਾ। ਪੈਂਦੇਖਾ ਨੇ ਵੇਖਿਆ ਪਾਤਸ਼ਾਹ ਦੇ ਚਿਹਰੇ ਵੱਲੇ, ਕਹਿੰਦਾ ਦਾਤਾ ਕਿਉਂ ਤੁਹਾਨੂੰ ਮੇਰੇ ਤੇ ਇਤਬਾਰ ਨਹੀਂ, ਭਰੋਸਾ ਨਹੀਂ? ਸਤਿਗੁਰੂ ਕਹਿੰਦੇ ਤੇਰੇ ਜਵਾਈ ਨੇ ਬਾਬਾ ਗੁਰਦਿੱਤਾ ਜੀ ਵਾਲਾ ਬਾਜ ਫੜਿਆ, ਉਹਨੂੰ ਕੋ ਬਾਜ ਵਾਪਸ ਕਰ ਦੇਵੇ। ਪੈਂਦੇਖਾ ਕਹਿੰਦਾ ਝੂਠ ਹੈ ਇਹ ਗੱਲ, ਮੇਰੇ ਜਵਾਈ ਨੇ ਬਾਜ ਨਹੀਂ ਫੜਿਆ। ਸਿੱਖ ਕਹਿੰਦੇ ਪਾਤਸ਼ਾਹ ਜਿਹੜੀਆਂ ਚੀਜ਼ਾਂ ਦਿੱਤੀਆਂ ਸਨ ਉਹ ਪੈਂਦੇਖਾਂ ਦੇ ਜਵਾਈ ਕੋਲ ਨੇ। ਪੈਂਦੇਖਾ ਕਹਿੰਦਾ ਪਾਤਸ਼ਾਹ ਚੀਜ਼ਾਂ ਮੇਰੇ ਘਰ ਵਿੱਚ ਨੇ, ਮੇਰੇ ਜਵਾਈ ਨੇ ਬਾਜ ਨਹੀਂ ਫੜਿਆ, ਮੈਂ ਗੱਲ ਸੱਚ ਕਹਿੰਦਾ ਹਾਂ, ਜੇ ਮੈਂ ਝੂਠ ਬੋਲਾਂ ਮੈਨੂੰ ਗੁਰੂ ਨਾਨਕ ਦੀ ਗੱਦੀ ਦੀ ਮਾਰ ਵੱਜੇ, ਮੈਂ ਸਹੁੰ ਖਾਂਦਾ ਹਾਂ ਗੁਰੂ ਨਾਨਕ ਦੀ ਗੱਦੀ ਦੀ। ਚੀਜ਼ਾਂ ਬਾਬੇ ਬਿਧੀ ਚੰਦ ਸਾਹਿਬ ਨੇ ਦੇ ਘਰੋਂ ਬਰਾਮਦ ਕਰ ਲਈਆਂ। ਚਾਹੀਦਾ ਸੀ ਨਾ ਜੇ ਗਲਤੀ ਹੋਈ ਤੇ ਗੁਰੂ ਕੋਲੋਂ ਮਾਫੀ ਮੰਗੀਏ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਪਰ ਕਈ ਵਾਰ ਝੂਠਾ ਬੰਦਾ ਰੌਲਾ ਪਾ ਕੇ ਉੱਚੀ ਬੋਲ ਕੇ ਸੱਚਾ ਸਾਬਤ ਹੋਣ ਦੀ ਕੋਸ਼ਿਸ਼ ਕਰਦਾ ਹੈ। ਪੈਂਦੇ ਖਾਂ ਨੇ ਆਖਿਆ ਬੜੀ ਸੋਹਣੀ ਕੀਤੀ ਜੇ, ਚੀਜ਼ਾਂ ਮੇਰੇ ਘਰੋਂ ਲਿਆ ਕੇ ਬਾਜ ਆਪੇ ਰੱਖ ਰਖਾ ਕੇ ਸਾਡੇ ਤੇ ਦੋਸ਼ ਮੜ ਕੇ ਅਪਮਾਨਿਤ ਕਰਦੇ ਜੇ। ਜਦੋਂ ਗੁਰੂ ਸ਼ਾਨ ਦੇ ਖਿਲਾਫ ਬੋਲਿਆ ਤੇ ਬਾਬੇ ਬਿਧੀ ਚੰਦ ਨੇ ਮਾਰ ਕੇ ਜੁੱਤੀਆਂ ਬਾਹਰ ਕੱਢ ਦਿੱਤਾ, ਬਾਹਰ ਕੱਢ ਦਿੱਤਾ ਦਰਬਾਰ ਚੋਂ। ਘਰ ਵਿੱਚ ਆਇਆ, ਪੱਗ ਉਤਰ ਗਈ, ਲੀੜੇ ਪਾੜ ਗਏ। ਜਵਾਈ ਨੇ ਕਿਹਾ ਹਾਲ ਕਿੱਦਾਂ ਬਣਿਆ? ਕਹਿੰਦਾ ਕੀਤੀ ਕਤਰੀ ਤੇਰੀ ਵਜ੍ਹਾ ਕਰਕੇ ਖੂਹ ਚ ਪੈ ਗਈ। ਕਹਿੰਦਾ ਜੇ ਮੇਰੀ ਵਜ੍ਹਾ ਕਰਕੇ ਖੂਹ ਚ ਪਈ ਤੇ ਮੈਂ ਬਦਲਾ ਵੀ ਲੈ ਕੇ ਦਿਆਂਗਾ। ਬਾਜ ਦੀ ਗੱਲ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਬਾਜ ਮੋੜਿਆ ਸੀ ਸ਼ਾਹਜਹਾਨ ਦਾ ਜਦੋਂ ਪਹਿਲੀ ਜੰਗ ਲੱਗੀ, ਤੇ ਅੱਜ ਬਾਜ ਮੈਂ ਫੜ ਲਿਆ ਤੇ ਅੱਜ ਗੁਰੂ ਬਾਜ ਮੰਗਣ ਲੱਗ ਪਿਆ। ਚੱਲ ਚੱਲੀਏ ਜਲੰਧਰ ਦੇ ਫੌਜਦਾਰ ਕੁਤਬ ਖਾਂ ਦੇ ਕੋਲ ਜਾ ਕੇ ਸਾਰੀ ਗੱਲ ਦੱਸੀ। ਕੁਤਬ ਖਾਂ ਨੇ ਆਖਿਆ ਪੈਂਦਿਆ ਗੁਰੂ ਨਾਲ ਲੜ ਕੇ ਜਿੱਤਣਾ ਨਾ ਤੇਰੇ ਵੱਸ ਦੀ ਗੱਲ ਤੇ ਨਾ ਮੇਰੇ ਵੱਸ ਦੀ ਗੱਲ, ਤੇ ਜੇ ਤੂੰ ਬਦਲਾ ਲੈਣਾ ਚਾਹੁੰਦਾ ਤੇ ਆ ਲਾਹੌਰ ਆਇਆ ਈ ਸ਼ਾਹਜਹਾਨ, ਮੈਂ ਤੇਰੇ ਨਾਲ ਚੱਲਦਾ ਹਾਂ, ਜਾ ਕੇ ਸਾਰੀ ਗੱਲ ਉਹਦੇ ਖਾਨੇ ਪਾਈਏ ਤੇ ਉਹਦੇ ਕੋਲੋਂ ਮਦਦ ਲੈ ਕੇ ਹਮਲਾ ਕਰੀਏ। ਪਰ ਗੱਲ ਜੋ ਤੂੰ ਕਹੀ ਹੈ ਇਹ ਗੱਲ ਚੱਲਣੀ ਨਹੀਂ, ਇੱਕ ਮਨ ਘੜਤ ਝੂਠੀ ਕਹਾਣੀ ਜਿਹੜੀ ਹੈ ਉਹ ਬਣਾ ਕੇ ਬਾਦਸ਼ਾਹ ਨੂੰ ਦੱਸਣੀ ਪੈਣੀ ਹੈ। ਆਓ ਤੱਕੋ ਜਰਾ, ਪੈਂਦੇ ਖਾਂ, ਉਸਮਾਨ ਖਾਂ, ਜਲੰਧਰ ਦਾ ਫੌਜਦਾਰ ਕੁਤਬ ਖਾਂ ਹੋ ਕੇ ਤਿਆਰ ਲਾਹੌਰ ਦੀ ਧਰਤੀ ਉੱਤੇ ਸ਼ਾਹਜਹਾਨ ਦੇ ਭਰੇ ਦਰਬਾਰ ਦੇ ਵਿੱਚ। ਪੈਂਦੇ ਖਾਂ ਆਪਣੇ ਪ੍ਰਤਪਾਲਣ ਹਾਰੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਖਿਲਾਫ ਅਕਿਰਤ ਘਣਤਾ ਵਰਤਦਾ ਹੋਇਆ ਇੱਕ ਮਨ ਘੜਤ ਝੂਠੀ ਕਹਾਣੀ ਬਣਾ ਕੇ ਸੱਚੀ ਸਰਕਾਰ ਦੇ ਖਿਲਾਫ ਸ਼ਿਕਾਇਤ ਇੰਜ ਕਰ ਰਿਹਾ ਹੈ।

ਰੱਬ ਮੰਨਦਾ ਰੋਬ ਜਨਾਬ ਦਾ ਉਹ ਡੁੱਬਾ ਵਿੱਚ ਹੰਕਾਰੇ ਜੇ ਹੁਣੇ ਨਾ ਉਸ ਨੂੰ

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
2: ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਈ ਭੱਟਾਂ ਦੀ ਇਹ ਮਹਾਨ ਰਚਨਾ ਜਿਸ ਵਿੱਚ ਉਹਨਾਂ ਨੇ ਕੁੰਡਲਨੀ ਦਾ ਜ਼ਿਕਰ ਕੀਤਾ ਹੈ। ਗੁਰਮਤ ਅਨੁਸਾਰ ਕੁੰਡਲਨੀ ਕੀ ਹੈ ਔਰ ਇਸ ਦਾ ਜਾਗਣਾ ਕੀ ਹੈ, ਇਹ ਵਿਸਥਾਰ ਸਾਹਿਬਾਂ ਦੀ ਬਾਣੀ ਦੁਆਰਾ ਪ੍ਰਸਤੁਤ ਹੈ। ਕੁੰਡਲਨੀ ਇੱਕ ਐਸੀ ਸ਼ਕਤੀ, ਪਰਮ ਸ਼ਕਤੀ ਜਿਹਨੂੰ ਜੀਵਨ ਸ਼ਕਤੀ ਕਹਿੰਦੇ, ਚੇਤਨ ਸ਼ਕਤੀ ਕਹਿੰਦੇ, ਦੇਵ ਸ਼ਕਤੀ ਕਹਿੰਦੇ, ਇਹ ਨਾਭੀ ਤੋਂ ਥੱਲੇ ਕੁੰਡਲ ਮਾਰ ਕੇ ਬੈਠੀ ਹੈ, ਜਿਸ ਕਰਕੇ ਇਸ ਸ਼ਕਤੀ ਦਾ ਨਾਂ ਕੁੰਡਲਨੀ ਪੈ ਗਿਆ। ਇਹ ਇਸ ਤਰ੍ਹਾਂ ਸੁੱਤੀ ਹੋਈ ਹੈ ਜਿਸ ਤਰ੍ਹਾਂ ਕੋਈ ਸੱਪਣੀ ਕੁੰਡਲ ਮਾਰ ਕੇ ਸੁੱਤੀ ਹੋਈ ਹੋਵੇ। ਇਸ ਸੁੱਤੀ ਹੋਈ ਸੱਪਣੀ ਨੂੰ ਜਗਾਉਣ ਲਈ ਅਕਸਰ ਸਪੇਰੇ ਬੀਨ ਵਜਾਉਂਦੇ ਨੇ ਔਰ ਬੀਨ ਦੀ ਧੁਨ ਤੇ ਮਸਤ ਹੋ ਕੇ ਸੁੱਤੀ ਹੋਈ ਸੱਪਣੀ ਜਾਗਦੀ ਹੈ, ਉੱਠਦੀ ਹੈ, ਆਪਣਾ ਸਿਰ ਉੱਪਰ ਨੂੰ ਲੈ ਜਾਂਦੀ ਹੈ। ਜੀਵਨ ਸ਼ਕਤੀ ਦਾ ਮੂੰਹ ਵੀ ਥੱਲੇ ਹੈ, ਸੱਪਣੀ ਦੀ ਤਰ੍ਹਾਂ ਕੁੰਡਲ ਮਾਰ ਕੇ ਸੁੱਤੀ ਹੋਈ ਹੈ ਔਰ ਇਹ ਸ਼ਕਤੀ ਨਾਭੀ ਤੋਂ ਥੱਲੇ ਜਪ, ਤਪ, ਕੀਰਤਨ, ਸਾਧਨਾ ਦੁਆਰਾ ਜਦ ਇਹ ਕੁੰਡਲਨੀ ਜਾਗਦੀ ਹੈ ਤਾਂ ਅੱਗੇ 6 ਚੱਕਰਾਂ ਦੀ ਇੱਕ ਰੋਕ ਹੈ ਜਿਨ੍ਹਾਂ ਨੂੰ ਵਿੰਨ ਕੇ ਇਹ ਸ਼ਕਤੀ ਪਹੁੰਚਦੀ ਹੈ ਆਗਿਆ ਚੱਕਰ ਤੱਕ, ਪਰਮਾਨੰਦ ਤੱਕ, ਪਰਮ ਰਸ ਤੱਕ, ਪਰਮ ਨਿਧਾਨ ਤੱਕ। ਇਹ ਸ਼ਕਤੀ ਉੱਪਰ ਉੱਠੇ ਬਣਦੀ ਹੈ ਰਾਮ ਰਸ, ਨਾਮ ਰਸ ਔਰ ਇਹ ਸ਼ਕਤੀ ਥੱਲੇ ਜਾਏ ਇਸੇ ਨੂੰ ਕਹਿੰਦੇ ਨੇ ਇਹ ਕਾਮ ਰਸ ਹੈ। ਜੀਵਨ ਦਾ ਪ੍ਰਵਾਹ ਥੱਲੇ ਦਾ ਵੇਗ ਕਾਮ ਰਸ ਹੈ, ਜੀਵਨ ਦੇ ਪ੍ਰਵਾਹ ਦਾ ਉੱਪਰ ਦਾ ਵੇਗ ਨਾਮ ਰਸ ਹੈ, ਰਾਮ ਰਸ ਹੈ। ਸ਼ਕਤੀ ਇਹ ਜਾਗੇ ਕਿਵੇਂ? ਵਾਹਿਗੁਰੂ, ਵਾਹਿਗੁਰੂ ਦਾ ਚਿੰਤਨ, ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ, ਗੁਰਬਾਣੀ ਦਾ ਪਾਠ, ਇਹਦੇ ਨਾਲ ਇਹ ਸੁੱਤੀ ਹੋਈ ਸ਼ਕਤੀ ਜਾਗਦੀ ਹੈ। ਸਭ ਤੋਂ ਪ੍ਰਥਮ ਨਾਭੀ ਤੋਂ ਉੱਪਰ ਜਿਹੜਾ ਚੱਕਰ ਹੈ ਉਹ ਹੈ ਮੂਲ ਆਧਾਰ। ਇਹਦੇ ਉੱਪਰ ਇੱਕ ਹੋਰ ਚੱਕਰ ਹੈ ਜਿਹਨੂੰ ਕਹਿੰਦੇ ਨੇ ਸਵਦਿਸ਼ਟਾਨ, ਇਹਦੇ ਉੱਪਰ ਫਿਰ ਇੱਕ ਹੋਰ ਚੱਕਰ ਹੈ ਜਿਸ ਨੂੰ ਕਹਿੰਦੇ ਨੇ ਮਣੀਪੁਰ ਔਰ ਇਸ ਤੋਂ ਅੱਗੇ ਇੱਕ ਹੋਰ ਦੁਨੀਆ ਹੈ ਜਿਸ ਦਾ ਨਾਂ ਹੈ ਆਹਤ ਅਨਾਹਤ ਚੱਕਰ। ਔਰ ਜਦ ਇਹ ਸ਼ਕਤੀ ਕੰਠ ਤੱਕ ਪਹੁੰਚਦੀ ਹੈ ਔਰ ਇੱਥੇ ਪੈ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ, ਉਸ ਚੱਕਰ ਦਾ ਨਾਂ ਹੈ ਵਿਸ਼ੁੱਧ। ਸਭ ਤੋਂ ਅਖੀਰਲਾ ਚੱਕਰ ਹੈ ਆਗਿਆ ਚੱਕਰ। ਇੰਜ ਕਹਿ ਲਓ ਅਧਿਆਤਮਕ ਮੰਡਲ ਦੇ ਇਹ ਪੜਾਅ ਨੇ ਜਿੱਥੋਂ ਲੰਘ ਕੇ ਜੀਵਨ ਸ਼ਕਤੀ ਨੂੰ ਉੱਪਰ ਜਾਣਾ ਪੈਂਦਾ ਹੈ, ਪਰਮ ਧਾਮ ਤੱਕ ਪਹੁੰਚਣਾ ਪੈਂਦਾ, ਪਰਮ ਆਨੰਦ ਤੱਕ ਪਹੁੰਚਣਾ ਪੈਂਦਾ। ਮਨੁੱਖ ਇੱਕ ਸ਼ਕਤੀ ਹੈ, ਜੀਵਨ ਇੱਕ ਸ਼ਕਤੀ ਹੈ ਔਰ ਸ਼ਕਤੀ ਰਸ ਦੀ ਪ੍ਰਾਪਤੀ ਕਰ ਸਕੇ ਇਸ ਤਰ੍ਹਾਂ ਦੀ ਉਸਦੇ ਅੰਦਰ ਤੀਬਰ ਇੱਛਾ ਹੈ। ਰਸ ਥੱਲੇ ਵੀ ਹੈ, ਰਸ ਉੱਪਰ ਵੀ ਹੈ, ਰਸ ਲੋਕ ਦਾ ਵੀ ਹੈ, ਰਸ ਪਰਲੋਕ ਦਾ ਵੀ ਹੈ, ਰਸ ਸਰੀਰ ਦਾ ਵੀ ਹੈ, ਰਸ ਆਤਮਾ ਦਾ ਵੀ ਹੈ, ਰਸ ਸੰਸਾਰ ਦਾ ਵੀ ਹੈ, ਰਸ ਨਿਰੰਕਾਰ ਦਾ ਵੀ ਹੈ, ਰਸ ਥੱਲੇ ਦਾ ਵੀ ਹੈ, ਰਸ ਉੱਪਰ ਦਾ ਵੀ ਹੈ। ਪਾਣੀ ਦਾ ਵੇਗ ਥੱਲੇ ਆਪਣੇ ਆਪ ਜਾਂਦਾ, ਜੀਵਨ ਸ਼ਕਤੀ ਵੀ ਥੱਲੇ ਆਪਣੇ ਆਪ ਜਾਂਦੀ ਹੈ, ਕਿਸੇ ਪ੍ਰੇਰਨਾ ਦੀ ਲੋੜ ਨਹੀਂ। ਮਨੁੱਖ ਨੂੰ ਕੋਈ ਪ੍ਰੇਰਨਾ ਦੇਣ ਦੀ ਲੋੜ ਨਹੀਂ ਵੀ ਤੂੰ ਕ੍ਰੋਧੀ ਬਣ ਜਾ, ਲੋਭੀ ਬਣ ਜਾ, ਕਾਮੀ ਬਣ ਜਾ, ਬੇਈਮਾਨ ਬਣ ਜਾ, ਝੂਠਾ ਬਣ ਜਾ, ਇਹ ਆਪਣੇ ਆਪ ਬਣ ਜਾਂਦਾ। ਸਤਵਾਦੀ ਬਣਨਾ, ਸੰਤੋਖੀ ਬਣਨਾ, ਦਿਆਲੂ ਬਣਨਾ, ਖਿਮਾਵਾਨ ਬਣਨਾ, ਸ਼ੀਲਵਾਨ ਬਣਨਾ ਤੋਂ ਫਿਰ ਉਦਮ ਉਪਰਾਲੇ ਤੇ ਵਸੀਲਿਆਂ ਦੀ ਲੋੜ ਹੈ। ਜਿਵੇਂ ਪਾਣੀ ਉੱਪਰ ਉੱਠੇ ਤਾਂ ਬਿਨਾਂ ਪ੍ਰੈਸ਼ਰ ਦੇ ਉੱਪਰ ਨਹੀਂ ਜਾ ਸਕਦਾ, ਹੂ ਬਹੂ ਜੀਵਨ ਸ਼ਕਤੀ ਨੂੰ ਵੀ ਕੋਈ ਦਬਾਅ ਚਾਹੀਦਾ ਪਿੱਛੇ, ਜਿਸ ਦੇ ਆਸਰੇ ਤੇ ਇਹ ਉੱਪਰ ਉੱਠ ਸਕੇ। ਉਹ ਦਬਾਅ, ਉਹ ਪ੍ਰੈਸ਼ਰ ਹੈ ਕੇਵਲ ਜਪ। ਜਪ ਕਰਦਿਆਂ ਇਹ ਸ਼ਕਤੀ ਉੱਠਦੀ ਹੈ। ਜ਼ਬਾਨ ਤੋਂ ਜਪ ਦੀ ਧੁਨੀ ਕੰਨਾਂ ਦੇ ਰਾਹੀਂ ਜਦ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਫਿਰ ਇਹ ਸੁੱਤੀ ਹੋਈ ਜੀਵਨ ਸ਼ਕਤੀ ਜਾਗਦੀ ਹੈ। ਇਸ ਨੂੰ ਸਤਿਗੁਰ ਇੰਜ ਕਹਿੰਦੇ ਨੇ, ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਅਨੰਤ ਕਾਲ ਤੋਂ ਅਨੰਤ ਜਨਮਾਂ ਦੇ ਸਾਡੀ ਜੀਵਨ ਸ਼ਕਤੀ ਸੁੱਤੀ ਹੀ ਰਹੀ ਹੈ। ਔਰ ਜੀਵਨ ਅਕਸਰ ਮਨੁੱਖ ਸੌਂ ਕੇ ਹੀ ਬਤੀਤ ਕਰ ਦਿੰਦਾ, ਜਾਗਤ ਸੋਇਆ ਜਨਮ ਗਵਾਇਆ। ਇਹ ਸ਼ਕਤੀ ਜਾਗੇ ਉਪਰਾਲੇ ਨੇ ਸਤਸੰਗ ਤੇ ਜਪ। ਔਰ ਜੈਸੇ ਸ਼ਕਤੀ ਉੱਪਰ ਉੱਠਦੀ ਹੈ, ਮੂਲਾਧਾਰ ਚੱਕਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ ਤਾਂ ਮਨੁੱਖ ਦੀ ਕਾਮ ਵਾਸ਼ਨਾ ਸਮਾਪਤ ਹੋ ਜਾਂਦੀ ਹੈ। ਮਨੁੱਖ ਦੇ ਕਾਮ ਰਸ ਦੇ ਵਿੱਚ ਕੋਈ ਰੁਚੀ ਨਹੀਂ ਰਹਿੰਦੀ, ਕਿਉਂਕਿ ਕਾਮ ਦਾ ਥਲ ਮੂਲਾਧਾਰ ਤੋਂ ਥੱਲੇ ਹੈ ਤੇ ਸ਼ਕਤੀ ਮੂਲਾਧਾਰ ਤੋਂ ਉੱਪਰ ਉੱਠੀ। ਔਰ ਉੱਪਰ ਉੱਠਦਿਆਂ ਇਹ ਵਾਸ਼ਨਾ ਖਤਮ ਹੋਈ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ, ਵਾਸ਼ਨਾ ਦਾ ਜਗਤ ਖਤਮ ਹੋਇਆ। ਲੇਕਿਨ ਸਿਰਫ ਵਾਸ਼ਨਾ ਹੀ ਮਿੱਟੀ ਹੈ, ਸਿਰਫ ਕਾਮ ਰਸ ਦੇ ਵਿੱਚ ਹੀ ਰੁਚੀਆਂ ਘਟੀਆਂ ਨੇ। ਅਜੇ ਪਰਮ ਨਿਧਾਨ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਜਿਨ੍ਹਾਂ ਦੀ ਜੀਵਨ ਸ਼ਕਤੀ ਮੂਲਾਧਾਰ ਤੋਂ ਵੀ ਉੱਪਰ ਨਹੀਂ ਉੱਠਦੀ, ਦੇਖਣ ਦੇ ਚ ਆਇਆ ਭਾਵੇਂ ਉਹਨਾਂ ਦੀ ਉਮਰ 80-90 ਸਾਲ ਦੀ ਹੀ ਕਿਉਂ ਨਾ ਹੋ ਜਾਏ, ਕਾਮ ਵਾਸ਼ਨਾ ਉਹਨਾਂ ਦੀ ਸਮਾਪਤ ਨਹੀਂ ਹੁੰਦੀ। ਇਹ ਵਾਸ਼ਨਾ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ। ਪੁੰਡਰ ਕੇਸ ਕੁਸਮ ਤੇ ਧੋਲੇ, ਸਪਲ ਪਤਾਲ ਕੀ ਬਾਣੀ, ਲੋਚਨ ਸਰਮੈ ਬੁੱਧ ਬਲ ਨਾਠੀ, ਤਾਂ ਕਾਮ ਪਾਵਸ ਮਾਧਾਣੀ। ਭਗਤ ਲੋਚਨ ਜੀ ਮਹਾਰਾਜ ਦਾ ਕਥਨ, ਕੇਸ ਚਿੱਟੇ ਹੋ ਗਏ, ਚਿਹਰੇ ਤੇ ਝੁਰੀਆਂ ਪੈ ਗਏ, ਬਚਨ ਸ਼ੁੱਧ ਨਹੀਂ ਨਿਕਲੇ ਦੇ, ਔਰ ਅੱਖਾਂ ਵਿੱਚ ਦੀਦ ਨਹੀਂ ਰਹੀ, ਕਮਜ਼ੋਰੀ ਨੇ ਚਾਰੋਂ ਪਾਸੇ ਸਰੀਰ ਨੂੰ ਨਿਢਾਲ ਕੀਤਾ। ਲੇਕਿਨ ਕਾਮ ਵਾਸ਼ਨਾ ਦੀ ਮਧਾਣੀ ਇਸ ਟੁੱਟੀ ਹੋਈ ਮਟਕੀ ਦੇ ਵਿੱਚ ਵੀ ਚੱਲ ਰਹੀ ਹੈ। ਭਾਵੇਂ ਮਧਾਣੀ ਦੇ ਵਿੱਚ ਕੁਛ ਨਹੀਂ ਰਹੀ, ਚਾਟੀ ਨਹੀਂ ਰਹੀ, ਦਹੀਂ ਨਹੀਂ ਹੈ, ਕੁਛ ਵੀ ਨਹੀਂ ਹੈ, ਪਰ ਇਸ ਟੁੱਟੀ ਹੋਈ ਖੁਸ਼ਕ ਮਟਕੀ ਦੇ ਅੰਦਰ ਵੀ ਕਾਮ ਦੀ ਮਧਾਣੀ ਬਕਾਇਦਾ ਚੱਲ ਰਹੀ ਹੈ। ਤਾਂ ਕਾਮ ਪਾਵਸ ਮਾਧਾਣੀ। ਜੈਸੇ ਜੈਸੇ ਮਨੁੱਖ ਜਪ ਕਰਦਾ ਹੈ ਇਹ ਸ਼ਕਤੀ ਉੱਪਰ ਉੱਠਦੀ ਹੈ, ਔਰ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠਦੀ ਹੈ, ਕਾਮ ਵਾਸ਼ਨਾ ਸਮਾਪਤ। ਇੱਕੋ ਇੱਕ ਤਰੀਕਾ ਹੈ ਇਸ ਵਾਸ਼ਨਾ ਤੋਂ ਬਚਣ ਦਾ, ਇਸ ਵਾਸ਼ਨਾ ਤੋਂ ਉੱਪਰ ਉੱਠਣ ਦਾ, ਉਹ ਹੈ ਜਪ। ਇਹ ਸ਼ਕਤੀ ਥੱਲੇ ਜਾਵੇ ਤਾਂ ਸੰਸਾਰ ਦਾ ਜਨਮ ਹੁੰਦਾ ਹੈ, ਇਹ ਸ਼ਕਤੀ ਉੱਪਰ ਉੱਠੇ ਤਾਂ ਨਿਰੰਕਾਰ ਦੀ ਦੁਨੀਆ ਦੇ ਜਨਮ ਹੁੰਦਾ ਹੈ। ਇਹ ਸ਼ਕਤੀ ਥੱਲੇ ਜਾਏ ਕਿਸੇ ਸਰੀਰ ਨੂੰ ਜਨਮ ਦਿੰਦੀ ਹੈ, ਇਹ ਸ਼ਕਤੀ ਉੱਪਰ ਜਾਏ ਪਰਮਾਤਮਾ ਨੂੰ ਜਨਮ ਦਿੰਦੀ ਹੈ। ਇਹ ਸ਼ਕਤੀ ਥੱਲੇ ਜਾਏ ਰੇਤ ਦੇ ਚ ਰੇਤ ਦੀ ਢੇਰੀ ਹੋ ਜਾਂਦੀ ਹੈ, ਇਹ ਸ਼ਕਤੀ ਉੱਪਰ ਉੱਠੇ ਹੀਰਾ ਹੋ ਜਾਂਦੀ ਹੈ, ਮੋਤੀ ਹੋ ਜਾਂਦੀ ਹੈ, ਰਤਨ ਲਾਲ ਜਵਾਹਰ ਬਣ ਜਾਂਦੀ ਹੈ। ਤੋ ਇਹ ਪਹਿਚਾਣ ਹੈ ਕਿ ਸਾਧਨਾ ਕਰਨ ਵਾਲੇ ਦੀ ਇਹ ਜਿਹੜੀ ਸ਼ਕਤੀ ਹੈ ਇਹ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠ ਗਈ ਹੈ, ਉਹਦੀ ਕਾਮ ਵਾਸ਼ਨਾ ਸਮਾਪਤ ਹੋ ਗਈ, ਉਹਦੇ ਚ ਰੂਪ ਦੀ ਖਿੱਚ ਨਹੀਂ ਰਹੀ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਹੁਣ ਰੂਪ ਨੂੰ ਵੇਖ ਕੇ ਉਹ ਅਰੂਪ ਦੇ ਦਰਸ਼ਨ ਕਰੇਗਾ। ਸਤਿਗੁਰੂ ਕਹਿੰਦੇ ਨੇ, ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘਟ ਸੋਏ। ਹੁਣ ਜਗਤ ਦੀ ਤਮਾਮ ਸੁੰਦਰਤਾ ਪਰਮਾਤਮਾ ਦੀ ਸੁੰਦਰਤਾ ਦਾ ਬੋਧ ਕਰਾ ਰਹੀ ਹੈ। ਹੁਣ ਪਰਮ ਰੂਪ ਦੇ ਚ ਪਰਮ ਅਰੂਪ ਦੇ ਦਰਸ਼ਨ ਹੋ ਰਹੇ ਨੇ, ਹੁਣ ਆਕਾਰ ਦੇ ਚ ਨਿਰਾਕਾਰ ਦੀ ਝਲਕ ਮਿਲ ਰਹੀ ਹੈ। ਇਸ ਵਾਸਤੇ ਵਾਸ਼ਨਾ ਸਮਾਪਤ, ਵਾਸ਼ਨਾ ਦਾ ਜਗਤ ਖਤਮ, ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ। प्रार्थना शुरू ही उदों आउंदी है। जद शक्ति मूलाधार नूं विन के उपर उठदी है, इस तों पहले ते वासना दा जगत है। अगर बंदा जप भी कर रहा है, तप भी कर रहा है, धार्मिक मंदरां विच बैठ के साधना भी कर रहा है, जेकर उसकी शक्ति मूलाधार तों उपर नहीं उठी तां उसका यह भजन, उसका यह धर्म वह भी वासना है, प्रार्थना नहीं है, सब कुछ वासना है। इस वास्ते अक्सर देखण नूं मिलदा है कि धर्म मंदरां विच बैठे साधक संसार की ही मनोकामना कर रहे हैं, ते कामना विच जीण वाला मनुख ते ही कामी है। तुम कहियत हो जगत गुरु स्वामी, हम कहियत कल युग के कामी। भगत रविदास ने गल बिल्कुल स्पष्ट कर दी है कि मौजूदा दौर विच मनुख दियां कामनावां बहुत वधियां, बहुत वधियां, और मनुख अति कामी हो गया, अति कामी हो गया। कामना संसार की आती है, वासना संसार की आती है, प्रार्थना करतार की आती है। प्रार्थना दे नाल संसार नहीं मिलता, वासना दे नाल निरंकार नहीं मिलता। वासना संसार नाल जोड़ती है, प्रार्थना करतार नाल जोड़ती है। तो जैसे जप करदे आ शक्ति मूलाधार नूं विन के उपर उठी, प्रार्थना दा जगत शुरू होया, वासना दा जगत समाप्त होया। लेकिन अजे परम निधि, परम खजाना, परम आनंद दे द्वार नहीं।

खुले, जप जा रही है, तप जा रही है, साधना जा रही है, शक्ति सहजे सहजे ऊपर उठ रही है। दूसरा चक्र है स्वदिष्टान, जो मूलाधार तो ऊपर है। साधना करदे करदे, जप करदे करदे, अभ्यासी दी सुरत जीवन शक्ति ध्यान दे आसरे ते जैसे ऊपर उठती है, वो फिर स्वदिष्टान चक्र नु विन के ऊपर उठती है। स्वदिष्टान चक्र विनया गया है पहचान की होवेगी, इस मनुख दे अंदर मौत दा भय नहीं होवेगा, ये मरण दे भय तो उच्चा उठ गया। मौत दा भय सामने रख के इस तरह दे पुरुष नु डराया नहीं जा सकता, जिसकी शक्ति स्वदिष्टान तो उपर उठ गई है। दरअसल डर विच जीण वाला मनुख इस गल दा सबूत मुहैया कर रहा है कि स्वदिष्टान तो थले जी रहा है। भगत कबीर कहंदे ने, कहत कबीर राम गुण गाओ, आप न डरो न अवर डरा। मैं उस दुनिया विच पहुंच गया जिथे ना मैं किसी तो डरदा ना ही किसी नूं डरांदा। अक्सर उही मनुख दूजियां नूं डरांदा है जिहड़ा किसी तो डरदा है, क्योंकि भयभीत होया मनुख ही अगले नूं भयभीत करदा है। गुरु तेग बहादुर साहब जी महाराज भी परम ज्ञानी दे लक्षण यही दसदे ने, भय काहू को देत ने भय मानत आन, कहो नानक सुन रे मना, ज्ञानी ताहे बखान। वास्तविक परम ज्ञानी ब्रह्म ज्ञानी ओही है जो भय दी दुनिया तो उच्चा उठ गया है, ना डरांदा है ना डरदा। स्वदिष्टान चक्र नु विन के जैसे शक्ति उपर उठती है, भय दी दुनिया खत्म, निर्भय दी दुनिया शुरू हुई। निर्भय केवल परिपूर्ण परमात्मा, साहिबां दी बाणी दा फरमान, डर पे धरत आकाश निखतरा, सिर ऊपर गगन करार। पौन पानी बैसंतर डर पे इंद्र विचारा, एका निर्भव बात सुनी, सो सुखिया सो सदा सुहेला, जो गुरमुल गाए गुनी। सतगुरु दा ते इत्थे तक फरमान है कि सूक्ष्म रूप दे च ग्रह निछत्र सूरज चंद तारे सब डरे हुए ने, पै दे च ने, डर दे च ने, मर्यादा दे च ने। तमाम जीव पशु पंखी मनुख डर दे च ने। ठीक है कि डर मर्यादा दे च रखण वास्ते चाहिए, लेकिन हर वक्त मनुख डरिया होया अपना मानसिक संतुलन गवा बैठता है, किधरे मैं बीमार ना हो जावा, किधरे मैं मर ना जावा, किधरे मेरा कमाया हुआ धन नाश ना हो जाए, बनी बनाई प्रतिष्ठा मेरी खत्म ना हो जाए, किधरे मेरा रुतबा कोई खो ना लवे, किधरे जंग देच या मुकदमे देच मैं हार ना जावा। ये भय मनुख नु बनिया रहिंदा है। स्वदिष्टान चक्र नु विन के जैसे जीवन चेतना जीवन शक्ति उपर उठती है, ये भय दी दुनिया खत्म हो गई, निर्भय दी दुनिया आरंभ होई, और परिपूर्ण परमात्मा चूंकि निर्मल है हुण उसदा ही भय शुरू होया। भाव उहदी गल मनण दा अंदर चाव पैदा होया, इसे नूं सतगुरु कहिंदे निर्मल भाव पाया, हर गुण गाया, हर वेखे राम हदूरे। परमात्मा आप निर्मल है, उहदा भय भी निर्मल है। जगत मैला है, जगत दा भय भी मैला है। जगत दा भय जिस दे अंदर है वह निर्मल नहीं हो सकेगा, ते परमात्मा दा भय जिस दे अंदर है वह मैला कदी नहीं हो सकेगा, सदीव निर्मल होवेगा। बाबे फरीद दे श्लोकां दे साहिब गुरु अमरदास जी महाराज दा एक परम पावन श्लोक है, भय पईए तन खीण होए, लोभ रत विच्चों जाए, ज्यों बैसंतर धात सुध होए, त्यों हर का भव दुरमत मैल गवाए। जिस तरह अगन सोने दी तमाम खोट नूं कढ देंदी है, रब्बी निर्मल भय मनुख दे तमाम विकारां नूं शांत कर देंदा है, मनुख दे तमाम पतत संस्कारां नूं खत्म कर देंदा है। तो स्वदिष्टान चक्र नूं विन के जैसे जीवन चेतना उपर उठी, मौत दा भय खत्म हो गया, किसे प्रकार दे भय दा जिहड़ा बोझ सी ओ सिर तो लै गया, निर्भय दुनिया आरंभ होई,
सिर दे सारे बोझ उतर गए। जप जारी है, तप जारी है, साधक दी साधना बकायदा जारी है, राही है ए मंजिल दा चल रहे है, चल रहे है। टिकाणा की है आ गया चक्कर नो विन के अगे जाना, किथे परम आनंद तक, परम शांति तक, परम निधान तक, परम पुरख तक, जिसनु कह परमात्मा ईश्वर अकाल पुरख, उत्थे तक पहुंचना है। और उसका सरूर, उसकी मस्ती, उसका अनुभव मनुख नु उदों ही आउंदा है जद आ गया चक्कर नु विन के ये पहुंचता है और ये चक्कर मस्तक देच है। इतनी गलती स्पष्ट हो गई कि सुरत उच्ची करनी पेगी, ध्यान दे आसरे ते शक्ति नु उपर ले जाना होगा। अक्सर देखने दे चाया कि प्रेशर दा मारे होया फुहारे दा पानी उपर ते उठता है, पर धरती दी खिच दा मारे होया फिर थले, फिर थले, फिर थले। चंगी संगत, धर्म ग्रंथां दे पाठ पठन दे नाल जीवन शक्ति उपर ते उठती है, पर फिर संसार दे खिच दी मारी होई थले, थले, थले। किधरे धन खिंच लैंदा है, किधरे रूप खिंच लैंदा है, किधरे प्रभुता खिंच लैंदी है, किधरे संसार दा कोई होर साजो समान खिंच लैंदा है। इस तरीके दे नाल ये दो पासे दी कशिश है, परमात्मा दी अपनी खिंच, संसार दी अपनी खिंच। किधरे बगौर मुताला करके तमाम ब्रह्मंड दे उते निगाह मारीए तां सब कुछ एक दूजे दी कशिश ते खड़ा है। सूरज, चंद, तारे, ग्रह, नक्षत्र सब एक दूजे की कशिश से खड़े ने। ना थले कोई थंबी है, ना उपर किसी रस्सिया के नाल लटके हुए ने, सब एक दूजे की कशिश से खड़े ने। कदी परिवार का इकट्ठ देखिए तो यह भी एक दूजे की कशिश से खड़े ने। पति दे अंदर पत्नी की कशिश, पत्नी दे अंदर पति की खिच, पुत्रां दे अंदर मां बाप की खिच, मां बाप दे अंदर पुत्रां दी ममता, भैन भरा आपसी ममता करके जुड़े रहिंदे ने, कशिश करके इस संबंध जुड़िया रहिंदा है। देखण दे चाया कोई ग्रह नक्षत्र स्यारा सितारा जद कशिश दे दायरे तो बाहर निकलदा है, टुट जांदा है, खत्म हो जांदा है, उहदी होंद ही मिट जांदी है। जद भी किसी मनुख दे अंदर कशिश नहीं रहिंदी, परिवार की खिच नहीं रहिंदी, टुट जांदा है पत्नी तो, टुट जांदे ने इस्त्रियां अक्सर पति तो, टुट जांदे ने बच्चे मां बाप तो, और अलग हो जांदे ने मां बाप बच्चियां तो, टुट जांदे ने रिश्ते भैन भरावां दे, भरा भरावां दे, और मित्रां दे। इह सारा संसार एक दूजे की कशिश ते खड़ा है, इह सारा जगत एक दूजे की खिच ते खड़ा है। तो एक खिच संसार दी है, एक खिच करतार दी है। जिस दिन बंदे दी जीवन शक्ति, जिस दिन बंदे दी सुरत, जिस दिन बंदे दा ध्यान परमात्मा दी कशिश दे दायरे विच आउंदा है, फिर थल्ले आवना बहुत औखा है। उसे नूं कहिंदे ने दी सुरत इतनी उपर चढ़ गई है, ये थल्ले नहीं आउंदा, ये थल्ले नहीं आ सकेगा। जैसे कहिंदे ने कि गालबन जमीन दी कशिश दा दायरा कोई 400 मील तक है, इस तो उपर जिहड़ी वस्तु चली गई उन्हों जमीन नहीं खिंच सकेगी, क्योंकि जमीन की कशिश के दायरे तो ही यह वस्तु अगे चली गई। हूबहू संसार की कशिश एक सीमा तक है, धन की कशिश एक सीमा तक है, रूप रंग ते पदार्थां की कशिश एक सीमा तक है। जद कदी कोई मनुख साधना करके जप तप करके इस सीमा तो अगे लंघ जाता है, फिर पदार्थ की, धन की, रूप की कोई अहमियत ही नहीं रहती कि इस मनुख नूं खिंच के थले गिरा सके। सुरत उपर उठ गई, शक्ति उपर चली गई। तो जप करके तप करके जिस दिन जीवन शक्ति सब अधिष्ठान चक्र नूं विन के उपर उठती है, मौत दा भय खत्म, मौत दा डर दे के इस तरह दे बंदे नूं गिराया नहीं जा सकता, भ्रष्ट नहीं कीता जा सकता, गिराया नहीं जा सकता। जप जारी है, तप जारी है, सहजे सहजे साधक दी सुरत ध्यान दे आसरे ते जीवन शक्ति उपर उठती है, तां फिर तीसरा चक्र है मणिपुरुष।
ਵਿਚਾਰਾਂ ਦੀ ਦੁਨੀਆ, ਫੁਰਨਿਆਂ ਦੀ ਦੁਨੀਆ, ਸੋਚ ਦੀ ਦੁਨੀਆ। ਇੱਥੇ ਤੱਕ ਜੈਸੀ ਸ਼ਕਤੀ ਪਹੁੰਚਦੀ ਹੈ ਔਰ ਇਸ ਚੱਕਰ ਨੂੰ ਵਿੰਨ ਲਈਏ, ਫੁਰਨੇ ਮਿੱਟ ਗਏ, ਵਿਚਾਰ ਸ਼ਾਂਤ ਹੋ ਗਏ, ਭਟਕਣਾ ਮਿੱਟ ਗਈ, ਟਿਕਾਓ ਨਸੀਬ ਹੋ ਗਿਆ, ਇਕਾਗਰਤਾ ਨਸੀਬ ਹੋ ਗਈ। ਅੱਗੇ ਦੀ ਦੁਨੀਆ ਜਜ਼ਬਿਆਂ ਦੀ ਦੁਨੀਆ, ਵਲਵਲੇ ਦੀ ਦੁਨੀਆ, ਭਾਵਨਾ ਦੀ ਦੁਨੀਆ। ਇਸੇ ਨੂੰ ਅਕਸਰ ਧਾਰਮਿਕ ਵਿਚਾਰਕ ਐਸਾ ਕਹਿੰਦੇ ਨੇ ਕਿ ਇੱਕ ਅਕਲ ਤੋਂ ਪਾਰ ਦੀ ਦੁਨੀਆ ਹੈ, ਇੱਕ ਅਕਲ ਤੋਂ ਥੱਲੇ ਦੀ ਦੁਨੀਆ ਹੈ, ਇੱਕ ਅਕਲ ਦੀ ਦੁਨੀਆ ਹੈ। ਜੋ ਅਕਲ ਤੋਂ ਥੱਲੇ ਦੀ ਦੁਨੀਆ ਹੈ, ਇਹ ਪਸ਼ੂਆਂ ਦਾ ਜਗਤ ਹੈ। ਅਕਲ ਹੈ ਹੀ ਕੋਈ ਨਹੀਂ, ਮਨ ਹੈ ਹੀ ਕੋਈ ਨਹੀਂ, ਸੋਚਣਾ ਹੈ ਹੀ ਕੋਈ ਨਹੀਂ। ਇਸ ਵਾਸਤੇ ਹਜ਼ਾਰਾਂ ਸਾਲ ਤੋਂ, ਅਣਗਿਣਤ ਸਦੀਆਂ ਤੋਂ ਪਸ਼ੂਆਂ ਦੀ ਜ਼ਿੰਦਗੀ ਦੇਖੀ ਦੀ ਹੈ, ਕੋਈ ਵਿਕਾਸ ਨਹੀਂ ਹੋਇਆ, ਕੋਈ ਉੱਨਤੀ ਨਹੀਂ ਹੋਈ। ਕਾਰਨ ਮਨ ਹੀ ਕੋਈ ਨਹੀਂ, ਵਿਚਾਰ ਹੀ ਕੋਈ ਨਹੀਂ, ਸੋਚ ਹੀ ਨਹੀਂ ਸਕਦੇ, ਬੁੱਧੀ ਕੋਈ ਨਹੀਂ। ਤੋ ਬੁੱਧੀ ਮੰਡਲ ਤੋਂ ਥੱਲੇ ਜੀਵਣਾ, ਬਿਲਕੁਲ ਥੱਲੇ ਜੀਵਣਾ, ਇਹ ਪਸ਼ੂਆਂ ਦਾ ਜਗਤ ਹੈ। ਬੁੱਧੀ ਦੇ ਤਲ ਤੇ ਜੀਵਣਾ, ਇਹ ਮਨੁੱਖੀ ਜਗਤ ਹੈ। ਇੱਥੇ ਸੱਭਿਅਤਾ ਵਿਕਸਿਤ ਹੁੰਦੀ ਹੈ, ਸਮਾਜ ਦੇ ਨਿਯਮ ਜਨਮ ਲੈਂਦੇ ਨੇ, ਰਾਜਨੀਤੀ ਦੇ ਨਿਯਮ ਪੈਦਾ ਹੁੰਦੇ ਨੇ, ਜੀਵਨ ਦੇ ਢੰਗ ਰੰਗ ਸਭ ਕੁਝ ਇੱਥੇ ਹੀ ਆ ਕੇ ਜਨਮ ਲੈਂਦਾ। ਔਰ ਇੱਕ ਐਸੀ ਦੁਨੀਆ ਹੈ ਜੋ ਬੁੱਧੀ ਮੰਡਲ ਤੋਂ ਪਾਰ ਦੀ ਦੁਨੀਆ, ਜੋ ਅਕਲ ਤੋਂ ਪਾਰ ਦੀ ਦੁਨੀਆ, ਉੱਥੇ ਅਕਲ ਵੀ ਨਹੀਂ ਪਹੁੰਚ ਸਕਦੀ, ਉੱਥੇ ਬੁੱਧੀ ਦੀ ਵੀ ਕੋਈ ਪਹੁੰਚ ਨਹੀਂ। ਉਹ ਵਲਵਲਿਆਂ ਦੀ ਦੁਨੀਆ, ਜਜ਼ਬਿਆਂ ਦੀ ਦੁਨੀਆ, ਭਾਵਨਿਆਂ ਦੀ ਦੁਨੀਆ। ਇਸੇ ਨੂੰ 20ਵੀਂ ਸਦੀ ਦੇ ਮਸ਼ਹੂਰ ਉਹ ਮਾਰੂਫ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਨੇ ਇੱਕ ਤਾਰਕਿਕ ਨੂੰ, ਇੱਕ ਵਿਚਾਰਕ ਨੂੰ ਇਸ ਢੰਗ ਨਾਲ ਸਮਝਾਇਆ। ਤੇਰੇ ਸੀਨੇ ਮੇ ਦਮ ਹੈ, ਦਿਲ ਨਹੀਂ ਹੈ, ਤੇਰਾ ਦਮ ਗਰਮ ਯੇ ਮਹਿਫਿਲ ਨਹੀਂ ਹੈ, ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਅਕਲ ਦੀ ਦੁਨੀਆ ਤੋਂ ਅੱਗੇ ਲੰਘ ਜਾ, ਇਹ ਤੇ ਰਸਤੇ ਦਾ ਦੀਵ ਹੈ, ਤੂੰ ਮੰਜ਼ਿਲ ਨੂੰ ਛੋਣ ਦੀ ਕੋਸ਼ਿਸ਼ ਕਰ, ਇਹ ਤੇ ਰਾਹ ਦਾ ਦੀਪਕ ਹੈ, ਦੀਪਕ ਦੀ ਪਰਿਕਰਮਾ ਨਾ ਕਰ। ਜੋ ਦੀਪਕ ਦੀ ਪਰਿਕਰਮਾ ਕਰ ਰਹੇ ਨੇ ਇਹ ਮਨੁੱਖ ਨੇ, ਤੇ ਜਿਨ੍ਹਾਂ ਦੀ ਜ਼ਿੰਦਗੀ ਚ ਦੀਪਕ ਹੀ ਨਹੀਂ ਜਲਿਆ, ਭਾਵ ਜੋ ਬੁੱਧੀ ਤੱਕ ਵੀ ਨਹੀਂ ਪਹੁੰਚੇ, ਪਸ਼ੂ ਨੇ। ਔਰ ਜੋ ਬੁੱਧੀ ਮੰਡਲ ਤੋਂ ਅੱਗੇ ਨਿਕਲ ਗਏ, ਦੇਵਤੇ ਨੇ, ਫਰਿਸ਼ਤੇ ਨੇ, ਕਹਿੰਦੇ ਨੇ ਬੁੱਧੀ ਦੀ ਦੁਨੀਆ ਤੋਂ ਅੱਗੇ ਲੰਘ ਗਏ, ਇਹ ਰੱਬ ਦਾ ਰੂਪ ਹੋ ਗਏ, ਈਸ਼ਵਰ ਦਾ ਰੂਪ ਹੋ ਗਏ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਜੋ ਬੁੱਧੀ ਮੰਡਲ ਤੋਂ ਥੱਲੇ ਹੈ, ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਪਾਗਲ ਨੇ, ਪਸ਼ੂ ਸਮਾਨ ਨੇ। ਔਰ ਜਿਹੜਾ ਬੁੱਧੀ ਮੰਡਲ ਤੋਂ ਅੱਗੇ ਚਲਿਆ ਗਿਆ, ਉਹਦਾ ਵੀ ਆਮ ਸੰਸਾਰ ਨਾਲ ਤਾਲਮੇਲ ਨਹੀਂ ਬੈਠਦਾ, ਤਾਂ ਭੁਲੇਖੇ ਕਰਕੇ ਉਹਨੂੰ ਵੀ ਪਾਗਲ ਕਹਿਣਾ ਪੈਂਦਾ। ਇਹ ਦੋਵੇਂ ਪਾਗਲ ਪ੍ਰਤੀਤ ਆਉਂਦੇ ਨੇ, ਬੁੱਧੀ ਮੰਡਲ ਤੋਂ ਥੱਲੇ ਜੋ ਚਲਾ ਗਿਆ ਔਰ ਬੁੱਧੀ ਮੰਡਲ ਤੋਂ ਜੋ ਉੱਪਰ ਉੱਠ ਗਿਆ, ਪਰੇ ਦੀ ਦੁਨੀਆ ਚਲਾ ਗਿਆ। ਇਹ ਦੋ ਤਰ੍ਹਾਂ ਦੇ ਮਨੁੱਖ ਸਮਾਜ ਨਾਲ ਆਪਣਾ ਰਿਸ਼ਤਾ ਜੋੜਨ ਵਿੱਚ ਅਸਮਰਥ ਹੋ ਜਾਂਦੇ ਨੇ। ਇੱਕ ਬਹੁਤ ਥੱਲੇ ਚਲਾ ਗਿਆ, ਇੱਕ ਬਹੁਤ ਉੱਪਰ ਉੱਠ ਗਿਆ। ਇੱਕ ਦੀ ਗੱਲ ਇਤਨੀ ਨੀਵੀਂ ਕਿ ਪੈਰਾਂ ਦੇ ਥੱਲੋਂ ਲੰਘਦੀ ਏ, ਇੱਕ ਦੀ ਗੱਲ ਇਤਨੀ ਉੱਚੀ ਕਿ ਸਿਰ ਦੇ ਉੱਪਰੋਂ ਲੰਘਦੀ ਏ। ਤੋ ਤੀਸਰਾ ਚੱਕਰ ਹੈ ਮਣੀਪੁਰ। ਜੈਸੇ ਜੀਵਨ ਸ਼ਕਤੀ ਜਪ ਕਰਦਿਆਂ ਤਪ ਕਰਦਿਆਂ ਇਸ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਏ, ਵਿਚਾਰਾਂ ਦੀ ਦੁਨੀਆ ਸ਼ਾਂਤ ਹੋ ਜਾਂਦੀ ਏ, ਫੁਰਨਿਆਂ ਦੀ ਦੁਨੀਆ ਸ਼ਾਂਤ ਹੋ ਜਾਂਦੀ ਏ, ਵਿਚਾਰਾਂ ਦਾ ਬੋਝ, ਵਿਚਾਰਾਂ ਦਾ ਤਣਾਅ ਆਖਰ ਖਤਮ ਹੁੰਦਾ। ਬਹੁਤਾ ਬੰਦਾ ਵਿਚਾਰੇ, ਦਾਰਸ਼ਨਿਕ, ਫਿਲੋਸਫਰ ਆਖਰ ਜ਼ਹਿਨੀ ਤੌਰ ਤੇ ਬੋਝਲ ਤੇ ਹੋਵੇਗਾ, ਲਾਜ਼ਮੀ ਹੋਵੇਗਾ। ਔਰ ਜਦ ਜ਼ਿਆਦਾ ਸੋਚੇਗਾ ਤਾਂ ਜੀਵਨ ਕੋਈ ਸਾਰਥਕ ਪ੍ਰਤੀਤ ਨਹੀਂ ਹੋਵੇਗਾ, ਜ਼ਿਆਦਾ ਸੋਚੇਗਾ ਤਾਂ ਸੰਸਾਰ ਦੀ ਅਹਿਮੀਅਤ ਖਤਮ ਹੋਵੇਗੀ, ਜ਼ਿਆਦਾ ਸੋਚੇਗਾ ਉਹਨੂੰ ਇਹ ਵੀ ਮਹਿਸੂਸ ਹੋਵੇਗਾ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ, ਤੋ ਬੇਜ਼ਾਰ ਹੋ ਜਾਏਗਾ, ਬੇਚੈਨ ਹੋ ਜਾਏਗਾ। ਬੇਚੈਨੀ, ਬੇਜ਼ਾਰੀ
ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ। ਪਸ਼ੂ ਕਦੀ ਬੇਜ਼ਾਰ ਨਹੀਂ ਆਉਂਦੇ, ਪਸ਼ੂ ਕਦੀ ਬੇਚੈਨ ਨਹੀਂ ਆਉਂਦੇ, ਕਿਉਂ? ਸੋਚਦੇ ਹੀ ਨਹੀਂ, ਬਸ ਖਾਣਾ ਪੀਣਾ, ਸੋ ਜਾਣਾ ਔਰ ਬੱਚੇ ਪੈਦਾ ਕਰਨੇ, ਵਕਤੀ ਤੌਰ 'ਤੇ ਉਹਨਾਂ ਦੀ ਪਾਲਣਾ ਕਰ ਲੈਣੀ, ਬਸ ਇਹੀ ਪਸ਼ੂ ਦੀ ਜ਼ਿੰਦਗੀ ਹੈ। ਪਸ਼ੂ ਕਦੀ ਬੋਰ ਨਹੀਂ ਆਉਂਦਾ, ਪਸ਼ੂ ਕਦੀ ਬੇਚੈਨ ਨਹੀਂ ਆਉਂਦਾ, ਪਸ਼ੂ ਕਦੀ ਦੁਖੀ ਨਹੀਂ ਆਉਂਦਾ। ਔਰ ਇਸ ਵਾਸਤੇ ਪਸ਼ੂ ਕਦੀ ਪਾਗਲ ਵੀ ਨਹੀਂ ਆਉਂਦੇ। ਹਾਂ, ਉਹੀ ਪਸ਼ੂ ਪਾਗਲ ਹੁੰਦੇ ਨੇ ਜਿਨ੍ਹਾਂ ਨੂੰ ਮਜਬੂਰਨ ਮਨੁੱਖ ਦੀ ਸੰਗਤ ਵਿੱਚ ਰਹਿਣਾ ਪੈ ਜਾਂਦਾ, ਵਰਨਾ ਪਸ਼ੂ ਕਦੀ ਪਾਗਲ ਨਹੀਂ ਆਉਂਦੇ। ਕਿਉਂ? ਕਿ ਬੇਚੈਨ ਹੀ ਨਹੀਂ ਆਉਂਦੇ। ਬੇਚੈਨ ਹੋਣ ਵਾਸਤੇ, ਬੇਜ਼ਾਰ ਹੋਣ ਵਾਸਤੇ ਸੋਚਣਾ ਤੇ ਚਾਹੀਦਾ। ਤੋ ਜਗਤ ਦੇ ਜਿਤਨੇ ਸਿਆਣੇ ਮਨੁੱਖ ਹੋਏ ਨੇ, ਸਭ ਤੋਂ ਜ਼ਿਆਦਾ ਬੇਚੈਨ ਮਨੁੱਖ ਨੇ, ਸਭ ਤੋਂ ਜ਼ਿਆਦਾ ਪਰੇਸ਼ਾਨ ਮਨੁੱਖ ਨੇ। ਗਾਲਬ ਦਾ ਤੇ ਕਹਿਣਾ ਹੈ, ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਇੱਕ ਹੋਰ ਆਲਮ ਦਾ ਕਹਿਣਾ ਹੈ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ, ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ। ਸਿਆਣਾ ਬੰਦਾ ਬੇਚੈਨ ਹੋ ਜਾਏਗਾ, ਸੋਚਣ ਵਾਲਾ ਬੇਜ਼ਾਰ ਹੋ ਜਾਏਗਾ। ਬੇਜ਼ਾਰੀ ਬੇਚੈਨੀ ਇਸ ਗੱਲ ਦਾ ਪ੍ਰਤੀਤ ਹੈ ਕਿ ਇਹ ਬੰਦਾ ਬਹੁਤ ਸੋਚ ਰਿਹਾ, ਬਹੁਤ ਸੋਚ ਰਿਹਾ। ਛੁਟਕਾਰਾ ਕਿਸ ਤਰ੍ਹਾਂ ਹੋਵੇ? ਜਾਂ ਤੇ ਬੁੱਧੀ ਮੰਡਲ ਤੋਂ ਬੰਦਾ ਥੱਲੇ ਗਿਰੇ, ਜਾਂ ਫਿਰ ਬੁੱਧੀ ਮੰਡਲ ਤੋਂ ਉੱਚਾ ਉੱਠੇ। ਥੱਲੇ ਗਿਰਨਾ ਜ਼ਰਾ ਸੌਖਾ ਹੈ, ਇਸ ਵਾਸਤੇ ਜਗਤ ਦੇ ਤਮਾਮ ਸਿਆਣੇ ਮਨੁੱਖ ਸ਼ਰਾਬ ਦੇ ਰੱਸੀਆ ਬਣ ਜਾਂਦੇ ਨੇ। ਚਾਹੇ ਕਵੀ ਨੇ, ਸਾਹਿਤਕਾਰ ਨੇ, ਕਲਮ ਦੇ ਧਨੀ ਨੇ, ਦਿਮਾਗ ਦੇ ਧਨੀ ਨੇ, ਜ਼ਿਆਦਾ ਸੋਚਣ ਵਾਲੇ ਨੇ, ਅਕਸਰ ਸ਼ਰਾਬ ਦੀ ਪਰਿਕਰਮਾ ਕਰਦੇ ਨੇ ਔਰ ਬੁੱਧੀ ਮੰਡਲ ਤੋਂ ਥੱਲੇ ਗਿਰ ਜਾਂਦੇ ਨੇ। ਉਹਦਾ ਇੱਕੋ ਇੱਕ ਕਾਰਨ, ਬਹੁਤਾ ਸੋਚਦੇ ਨੇ, ਬਹੁਤੀ ਬੇਚੈਨੀ, ਬਹੁਤਾ ਸੋਚਦੇ ਨੇ, ਬਹੁਤਾ ਹੀ ਗਮ, ਬਹੁਤਾ ਸੋਚਦੇ ਨੇ, ਬਹੁਤੀ ਬੇਜ਼ਾਰੀ, ਕਿਉਂਕਿ ਪ੍ਰਤੀਤ ਹੋ ਜਾਂਦਾ ਜਗਤ ਤੇ ਕੁਛ ਵੀ ਨਹੀਂ, ਇਹ ਜੀਵਨ ਤੇ ਕੁਛ ਵੀ ਨਹੀਂ। ਤੋ ਇੱਕੋ ਇੱਕ ਆਸਰਾ ਰਹਿ ਜਾਂਦਾ ਬੁੱਧੀ ਤੋਂ ਥੱਲੇ ਗਿਰਨ ਦਾ, ਸ਼ਰਾਬ। ਪਰ ਇੱਕ ਹੋਰ ਵੀ ਸਹਾਰਾ ਹੈ, ਗੁਰਬਾਣੀ ਕਹਿੰਦੀ ਹੈ, ਅਕਲ ਤੋਂ ਉੱਚੇ ਉੱਠ ਜਾਓ, ਇਸ ਸੋਚ ਬੇਜ਼ਾਰੀ ਬੇਚੈਨੀ ਦੀ ਦੁਨੀਆਂ ਤੋਂ ਉੱਚੇ ਉੱਠ ਜਾਓ। ਪਰ ਉਹ ਮਦਰਾ ਬਾਜ਼ਾਰ ਵਿੱਚ ਵਿਕਦੀ ਨਹੀਂ, ਉਹ ਮਦਰਾ ਖੁਦ ਬਣਾਉਣੀ ਪੈਂਦੀ ਹੈ। ਉਸਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਕਹਿੰਦੇ ਨੇ ਜਨਮ ਸਾਖੀ ਦੀ ਪੰਕਤੀ ਵਿੱਚ, ਨਾਮ ਖੁਮਾਰੀ ਨਾਨਕਾ ਚੜੀ ਰਹੇ, ਦਿਨ ਰਾਤ ਜਪ ਕਰਦਿਆਂ ਤਪ ਕਰਦਿਆਂ, ਜਦ ਜੀਵਨ ਸ਼ਕਤੀ ਮਣੀਪੁਰ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ, ਤਾਂ ਵਿਚਾਰਾਂ ਦੀ ਦੁਨੀਆ ਖਤਮ, ਫੁਰਨਿਆਂ ਦੀ ਦੁਨੀਆ ਖਤਮ, ਸੋਚਣ ਦੀ ਦੁਨੀਆ ਖਤਮ। ਬੁੱਧੀ ਜਿੱਥੇ ਤੱਕ ਸੋਚ ਸਕਦੀ ਸੀ ਉਸ ਸੀਮਾ ਨੂੰ ਛੂ ਲਿਆ ਗਿਆ, ਤੇ ਹੁਣ ਸੀਮਾ ਤੋਂ ਪਾਰ ਜਾਣ ਦੀ ਤਿਆਰੀ ਹੈ, ਬੁੱਧੀ ਮੰਡਲ ਤੋਂ ਅੱਗੇ ਜਾਣ ਦੀ ਤਿਆਰੀ ਹੈ। ਇਸ ਵਾਸਤੇ ਅਕਸਰ ਧਾਰਮਿਕ ਸਿਆਣੇ ਕਹਿੰਦੇ ਨੇ ਕਿ ਮਨੁੱਖ ਦੀ ਸੋਚਣੀ ਜਿੱਥੇ ਖਤਮ ਆਉਂਦੀ ਹੈ, ਰੱਬ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਸੰਸਾਰ ਦੀ ਸੋਚਣੀ ਜਿੱਥੇ ਖਤਮ ਆਉਂਦੀ ਹੈ, ਪਰਮਾਤਮਾ ਦੀ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਇਸ ਵਾਸਤੇ ਪਰਮਾਤਮਾ ਨੂੰ ਕਦੀ ਬੁੱਧੀ ਮੰਡਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਆਪਣੇ ਸੋਚ ਮੰਡਲ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮਚਾ। ਜੀਵਨ ਸ਼ਕਤੀ ਜੋ ਕੁੰਡਲ ਮਾਰ ਕੇ ਨਾਭੀ ਤੋਂ ਥੱਲੇ ਸੁੱਤੀ ਪਈ ਹੈ, ਔਰ ਜਿਸਦਾ ਧਿਆਨ ਜਿਸਦਾ ਮੂੰਹ ਥੱਲੇ ਦੀ ਤਰਫ ਹੈ, ਉਸਨੂੰ ਉੱਪਰ ਕੈਸੇ ਉਠਾਇਆ ਜਾਏ, ਤੇ ਆ ਗਿਆ ਚੱਕਰ ਨੂੰ ਵਿੰਨ ਕੇ ਪਰਮ ਆਨੰਦ ਦੀ ਦੁਨੀਆ ਵਿੱਚ ਇਹ ਸ਼ਕਤੀ ਕਿਸ ਤਰ੍ਹਾਂ ਪਹੁੰਚੇ? ਇਹ ਸਾਧਨਾ ਗੁਰਬਾਣੀ ਵਿੱਚ ਜੋ ਦੱਸੀ ਗਈ ਹੈ, ਉਸਦੀ ਮੂਲ ਪੰਕਤੀ ਇਹ ਹੈ, ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ। ਗੁਰਬਾਣੀ ਦਾ ਜਪ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ, ਸਾਧ ਸੰਗਤ ਵਿੱਚ ਬੈਠਦਿਆਂ ਕੁੰਡਲਨੀ ਜਾਗ ਪਈ, ਸੁਰਜ ਗਈ, ਸੁੱਤੀ ਹੋਈ ਕੁੰਡਲਨੀ ਜਾਗ ਪਈ, ਜੋ ਕੁੰਡਲ ਮਾਰ ਕੇ ਜੀਵਨ ਸ਼ਕਤੀ ਬੈਠੀ ਸੀ। ਮੂਲਾਧਾਰ ਨੂੰ ਵਿੰਨ ਕੇ ਅੱਗੇ ਗਈ, ਵਾਸ਼ਨਾ ਦਾ ਜਗਤ ਖਤਮ। ਸਭ ਦੇ ਸ਼ਟਾਨ ਨੂੰ ਵਿੰਨ ਕੇ ਅੱਗੇ ਗਈ, ਮੌਤ ਦਾ ਭੈ ਖਤਮ। ਔਰ ਮਣੀਪੁਰ ਨੂੰ ਵਿੰਨ ਕੇ ਜਿਉਂ ਅੱਗੇ ਗਈ, ਤਾਂ ਮਾਨਸਿਕ ਮੰਡਲ ਵੀ ਖਤਮ, ਮਨੁੱਖ ਦਾ ਮਨੁੱਖ ਹੋਣਾ ਵੀ ਖਤਮ,
ਹੁਣ ਉਸਨੇ ਪੈਰ ਉੱਥੇ ਰੱਖ ਦਿੱਤੇ ਨੇ ਜਿੱਥੇ ਮਨੁੱਖ ਦੇਵਤਾ ਹੋਣਾ ਸ਼ੁਰੂ ਹੁੰਦਾ ਹੈ। ਹੁਣ ਦੇਵਤੇ ਦਾ ਜਨਮ ਹੋਣਾ ਸ਼ੁਰੂ ਹੋਇਆ, ਹੁਣ ਫਰਿਸ਼ਤਾ ਗਰਭ ਵਿੱਚ ਆ ਗਿਆ, ਇਹਦਾ ਜਨਮ ਹੋਵੇਗਾ। ਕਿਉਂਕਿ ਮਣੀਪੁਰ ਤੋਂ ਅੱਗੇ ਚਲਾ ਗਿਆ, ਸੋਚ ਮੰਡਲ ਤੋਂ ਵੀ ਅੱਗੇ ਚਲਾ ਗਿਆ, ਵਿਚਾਰ ਸ਼ਕਤੀ ਤੋਂ ਵੀ ਅੱਗੇ ਚਲਾ ਗਿਆ। ਅਗਲਾ ਚੌਥਾ ਜੋ ਚੱਕਰ ਹੈ ਇਹਨੂੰ ਅਨਾਹਤ ਚੱਕਰ ਕਿਹਾ। ਜਪ ਕਰਦਿਆਂ ਤਪ ਕਰਦਿਆਂ ਜੀਵਨ ਸ਼ਕਤੀ ਜਦ ਇਸ ਅਨਾਹਤ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ ਤਾਂ ਸਾਜ਼ ਦੁਨੀਆ ਅਨੇਕਾਂ ਵਾਜੇ ਇਸ ਮਨੁੱਖ ਦੇ ਅੰਦਰ ਵੱਜ ਪੈਂਦੇ ਨੇ। ਆਨੰਦ ਮੰਗਲ ਦੁਨੀਆ ਦੀ ਝੰਕਾਰ ਚਾਰੋਂ ਪਾਸੇ ਗੂੰਜਣ ਲੱਗ ਪੈਂਦੀ ਹੈ। ਪਰਮਾਤਮਾ ਦਾ ਨਾਦ ਚਾਰੋਂ ਪਾਸੇ ਸੁਣਾਈ ਦਿੰਦਾ। ਹੁਣ ਉਹ ਹਰ ਪਾਸੇ ਹਰ ਥਾਂ ਹਰ ਵਕਤ ਸੁਣ ਰਿਹਾ, ਪਰਮਾਤਮਾ ਨੂੰ ਹੀ ਸੁਣ ਰਿਹਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੁਣ ਬਦਲਾਂ ਦੀ ਗਰਜਨ ਪਰਮਾਤਮਾ ਦਾ ਹੀ ਨਾਦ ਹੈ। ਹੁਣ ਲਹਿਰਾਂ ਦੇ ਟਕਰਾਓ ਤੋਂ ਸ਼ੋਰ ਪਰਮਾਤਮਾ ਦੇ ਹੀ ਬੋਲ ਨੇ। ਹੁਣ ਪੰਛੀਆਂ ਦੀ ਚਹਿਚਹਾਟ ਈਸ਼ਵਰ ਦਾ ਹੀ ਗੀਤ ਹੈ। ਹੁਣ ਮਨੁੱਖੀ ਦੁਨੀਆ ਦੀ ਆਵਾਜ਼ ਪ੍ਰਭੂ ਦੇ ਹੀ ਬੋਲ ਨੇ। ਆਹਤ ਸ਼ਬਦ ਤੋਂ ਅਨਾਹਤ ਦੀ ਦੁਨੀਆ ਆਰੰਭ ਹੋ ਗਈ। ਅੰਦਰ ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜ ਪਏ, ਜਿਸ ਦਾ ਜ਼ਿਕਰ ਮੇਰੇ ਪਾਤਸ਼ਾਹ ਇੰਝ ਕਰਦੇ ਨੇ, ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਦੇਖਣ ਵਿੱਚ ਐਸਾ ਆਇਆ ਹੈ ਕਿ ਸਾਜ਼ ਆਵਾਜ਼ ਗੀਤ ਦੇ ਜਨਮਦਾਤੇ ਮਹਾਂਪੁਰਸ਼ ਹੋਏ ਨੇ, ਈਸ਼ਵਰੀ ਲੋਕ ਹੋਏ ਨੇ, ਜਿਨ੍ਹਾਂ ਦਾ ਸੰਬੰਧ ਪਰਮਾਤਮਾ ਨਾਲ ਜੁੜਿਆ ਹੈ। ਦੇਖਦਿਆਂ ਡਮਰੂ ਸ਼ਿਵਜੀ ਦੇ ਹੱਥ ਵਿੱਚ ਹੈ, ਇੱਕ ਤਾਰਾ ਨਾਰਦ ਤੇ ਮੀਰਾਂ ਦੇ ਕੋਲ ਹੈ, ਈਰਾਨ ਦੇ ਸੂਫੀ ਫਕੀਰਾਂ ਦੇ ਹੱਥ ਵਿੱਚ ਰਬਾਬ ਦਿਖਾਈ ਦਿੰਦਾ, ਹਿੰਦੁਸਤਾਨ ਦੇ ਭਗਤਾਂ ਦੇ ਕੋਲ ਖੜਤਾਲਾਂ ਤੇ ਢੋਲਕ ਦਿਖਾਈ ਦਿੰਦੇ ਨੇ, ਔਰ ਇਹਨਾਂ ਦੇ ਉਹ ਜਨਮਦਾਤੇ ਨੇ। ਬੀਣਾ ਦੇ ਸੁਰਸਤੀ ਦੀ ਗੋਦ ਵਿੱਚ ਦਿਖਾਈ ਦੇ ਰਹੀ ਹੈ। ਸਰੰਦੇ ਦੇ ਜਨਮਦਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਕਿਉਂਕਿ ਅਨਾਹਦ ਨਾਦ ਦੇ ਵੀ ਜਨਮਦਾਤੇ ਉਹੀ ਨੇ। ਰੱਬੀ ਸੰਗੀਤ ਸਭ ਤੋਂ ਪਹਿਲੇ ਉਹਨਾਂ ਨੇ ਸੁਣਿਆ। ਇਸ ਵਾਸਤੇ ਧਾਰਮਿਕ ਦੁਨੀਆ ਦੇ ਲੋਕਾਂ ਨੇ ਨਾਰਾ ਲਾਇਆ ਕਿ ਅਨਾਹਦ ਨਾਦ ਸੰਗੀਤ ਜਿਤਨਾ ਈਸ਼ਵਰ ਦੇ ਨੇੜੇ ਹੈ ਇਤਨਾ ਹੋਰ ਕੁਛ ਵੀ ਨੇੜੇ ਨਹੀਂ। ਗੁਰੂ ਨਾਨਕ ਦਾ ਤੇ ਮਾਰਗ ਹੀ ਗੀਤ ਸੰਗੀਤ ਹੈ। ਗੁਰੂ ਨਾਨਕ ਨੇ ਕੋਈ ਵਰਤ ਨਹੀਂ ਰੱਖੇ, ਪ੍ਰਾਣਾਯਮ ਨਹੀਂ ਕੀਤੇ, ਗੁਰੂ ਨਾਨਕ ਨੇ ਕੋਈ ਪੁੱਠਾ ਲਟਕ ਕੇ ਤਪ ਨਹੀਂ ਕੀਤਾ, ਕੋਈ ਗੁਫਾ ਵਿੱਚ ਨਹੀਂ ਬੈਠੇ, ਭੋਰਿਆਂ 'ਚ ਨਹੀਂ ਬੈਠੇ। ਗੁਰੂ ਨਾਨਕ ਨੇ ਸਿਰਫ ਗਾਵਿਆ, ਰਬਾਬ ਦੀ ਧੁਨ ਤੇ ਈਸ਼ਵਰੀ ਗੀਤਾਂ ਨੂੰ ਜਨਮ ਦਿੱਤਾ ਹੈ, ਸਿਰਫ ਗਾਇਆ ਹੈ, ਪਰ ਇਤਨੀ ਇਕਾਗਰਤਾ ਦੇ ਨਾਲ ਗਾਇਆ ਹੈ, ਇਤਨਾ ਟਿਕ ਕੇ ਗਾਇਆ ਹੈ ਕਿ ਗੁਰੂ ਨਾਨਕ ਦਾ ਗਾਵਣਾ ਹੀ ਜਪ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਤਪ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਜੋਗ ਬਣ ਗਿਆ, ਗੁਰੂ ਨਾਨਕ ਦਾ ਗਾਵਣਾ ਹੀ ਸਮਾਧੀ ਬਣ ਗਿਆ। ਜੋਗ ਬਣਿਆ ਤੇਰਾ ਕੀਰਤਨ ਗਾਈ। ਦੁਨੀਆਂ ਦਾ ਇਹ ਵਾਹਿਦ ਰਹਿਬਰੀ ਪੁਰਸ਼ ਹੈ ਜਿਸਨੇ ਗਾ ਗਾ ਕੇ ਲੋਕਾਂ ਨੂੰ ਬਦਲਿਆ। ਸੱਜਣ ਠੱਗ ਹੈ, ਉੱਥੇ ਵੀ ਸਤਿਗੁਰੂ ਇਹੀ ਕਹਿੰਦੇ ਨੇ, ਮਰਦਾਨਿਆਂ ਰਬਾਬ ਛੇੜ, ਰੱਬੀ ਕਲਾਮ ਆਈ ਹੈ। ਉੱਜਲ ਕਿਹਾ ਚਿਲਕਣਾ, ਘੋਟਣਮ ਕਾਲੜੀ ਮਸ, ਇਹ ਧੋਤਿਆਂ ਝੂਠ ਨਾ ਉਤਰੇ, ਜਿਸੋਂ ਦੋਵਾਂ ਦਿਸ। ਗਾਉਣ ਲੱਗ ਪਏ, ਗਾਉਂਦਿਆਂ ਹੀ ਧੁਨ ਸੁਣ ਕੇ ਸੱਜਣ ਦਾ ਹਿਰਦਾ ਪਸੀਜਿਆ। ਸਤਿਗੁਰ ਨੇ ਗਹਿਰੀ ਚੋਟ ਕੀਤੀ ਹੈ, ਸੱਜਣ ਤੂੰ ਠੱਗ ਬਣ ਕੇ ਠੱਗੀ ਕਰ, ਸੱਜਣ ਬਣ ਕੇ ਠੱਗੀ ਨਾ ਕਰ। ਜਦ ਤੂੰ ਠੱਗ ਬਣ ਕੇ ਠੱਗੀ ਕਰੇਗਾ ਤਾਂ ਫਿਰ ਬਹੁਤੇ ਬੰਦੇ ਮਾਰ ਨਹੀਂ ਖਾਣਗੇ, ਪਰ ਜਦ ਤੂੰ ਸੱਜਣ ਬਣ ਕੇ ਠੱਗੀ ਕਰਦਾ ਹੈ ਤਾਂ ਬਹੁਤੇ ਤੇਰੀ ਇਸ ਠੱਗੀ ਦੀ ਲਪੇਟ ਵਿੱਚ ਆ ਜਾਂਦੇ ਨੇ, ਬਹੁਤੇ ਦੁਖੀ ਹੁੰਦੇ ਨੇ, ਬਹੁਤੇ ਬੇਜ਼ਾਰ ਹੁੰਦੇ ਨੇ। ਠੱਗੀ ਕਰ, ਠੱਗ ਬਣ ਕੇ, ਸੱਜਣ ਬਣ ਕੇ ਨਹੀਂ। ਬਚਨ ਚੋਟ ਕਰ ਗਏ, ਇਹ ਠੱਗ ਵਾਕਈ ਸਾਧੂ ਬਣ ਗਿਆ।
चाहे चोर गुरु नानक नू मिले, ठग मिले, दैत मिले, शैतान मिले, या जोगी जंगम मिले, सन्यासी मिले, तपीश्वर मिले, जपीश्वर मिले, गुरु नानक गा के ही सारियां दे हिरदे शुद्ध कर दे रहे और गा गा के ही लोगां दी सुरत नू प्रभु नाल जोड़ दे रहे। जगत दा ए वाहिद रहबरी पुरुष है जो हर थां ते गाउंदा है, हर वक्त गाउंदा है, हर वेले गाउंदा है। इतना गीत संगीत गुरु नानक दे अंदरों जन्म लैंदा है। पुछिए आप नू कीर्तन सिखाण वाले कौन सन, किस कोल राग दी धुन आपने सीखी है, कविता किस कोल सीखी है, किसे कोल नहीं, परिपूर्ण परमात्मा नाल जैसे सुरत जुड़ी है। और ध्यान जीवन शक्ति अनाहद चक्र नू विन के जैसे अग्गे लंघी है, संगीत दी दुनिया आरंभ हो गई। संगीत सीखना की जीवन संगीत हो गया, हुण गीत सीखना की है जिंदगी ही गीत बन गई, हुण कविता की सीखनी है, हुण हर बोल कविता है, हुण हर बोल राग है, हुण वेखना हुण बोलना सब राग है, सब संगीत है, सब गीत है। गीत संगीत की आउंदा है, किसे परम को पुरख कोल बैठ के ही पता चलता है कि वाकई गीत ते संगीत की है। असली गीत संगीत दी दुनिया च रहिंदे ने परम पुरख है, बाकी ते दुनिया नकल कर दी है। जैसे असली राजे होंदे ने संत जन, राजे दा मतलब है रजे आया त्रिपत, असली राजे ते संत जन ने, तखत उत्ते बैठन वाले राजे नहीं, क्योंकि तखत उत्ते बैठन वाले कई दफा तख्ते ते भी लटकाए जाते हैं। पूर्ण सुकून तखत ते बैठ के भी नसीब नहीं होंदा। इस वास्ते एक आलम दा ते कहना है, एक खेल है औरंग सुलेमान मेरे नजदीक, एक बात है अज्जाज मसीहा मेरे आगे। मैं उस दुनिया दे च पहुंचे हाँ जिथे तख्त सुलेमानी भी एक खेल है, एक तमाशा है, कुछ भी नहीं। तो अनाहद चक्र नू विन के जैसे जीवन शक्ति उपर उठदी है, वाजियां गाजियां दी दुनिया आरंभ हुई, गीत संगीत दी दुनिया आरंभ हुई। ऐसे गीत संगीत जो कदी बंद नहीं होंदे, नवे तो नवे गीत दा जन्म, नवे तो नवे राग दी धुन दा जन्म। सतपुरुष हमेशा मस्ती च रहिंदा है, हमेशा आनंद दे च रहिंदा है। क्यों? कि उस महफिल दे च बैठा है जिथे दिन रात राग रंग है, जिथे राग होवे उथे ही रंग है। राग दा मतलब खेड़ा, खुशी, जिथे खुशी नहीं उथे रंग कादा। अक्सर हिंदुस्तान दे च जद घर दे च कोई खुशी है, शगन है, तो केसर छिड़क देने, रंग छिड़क देने, गुलाल छिड़क देने। रंग छिड़कना खुशी नू प्रगट करना है। पर एक ऐसी दुनिया है जद अनाहद नाद नू विन के सुरत शक्ति उपर उठदी है, ता अंदरों ऐसी एक खुशी दा जन्म आउंदा है, ऐसे एक रंग दा जन्म आउंदा है कि जगत दे तमाम रंग फिक्के पै जांदे ने, जगत दियां तमाम खुशियां फिक्कियां पै जांदियां। गुरु नानक देव जी महाराज कहिंदे ने, घर मंदर खुशी नाम की नदर तेरी परवार, हे परिपूर्ण परमात्मा, जे तेरे नाम दी खुशी है ओ परिवार दे च नहीं मिल सकती, संसार दे च नहीं मिल सकती, जगल दे किसे माहौल दे च इस खुशी नू लभना बहुत औखा है। हे प्रभु, जो तेरे नाम दे च ए खुशी नसीब होई है, आनंद नसीब होया। अनाहद नाद इसे नू ही परम पुरख है गा गा के प्रगट करदे ने, ताकि जगत तक थोड़ी बहुत अनाहद नाद दी सूं पहुंचाई जा सके। उंज ते इस नाद नू प्रगट करना बहुत औखा है, बहुत औखा है, और ये नाद घट घट दे च वज रहा है, लेकिन फिर भी परम पुरखा ने कोशिश की थी, कुछ महक पहुंचे, कुछ भनक संसारियां तक पहुंचे, ताकि वह भी इस गगन मंडल नू छू सकन, वह भी इस परम आनंद नू माण सकन। साधक दी साधना जारी है, जप जारी है, तप जारी है, सहजे सहजे सुरत पहुंच गई विशुद्ध चक्र तक। ये चक्र कंठ दे च है, और जैसे इस चक्र नू विन के शक्ति उपर उठदी है, मनुख दी रसना, साधक दी रसना सच नू प्रगट करन दे समर्थ हो जांदी है। इत्थे ही आके कहिंदे ने कि परमात्मा हुण रसना ते बैठा है,
ईश्वर हुण रसना ते बैठा है, प्रभ जी बसे साध की रसना कभी।

ਉਹਦੀ ਰਸਨਾ ਤੇ ਅਕਾਲ ਪੁਰਖ ਬੈਠਾ ਹੈ, ਉਹਦੀ ਰਸਨਾ ਤੇ ਪਰਮਾਤਮਾ ਬੈਠਾ ਹੈ। ਪਹਿਚਾਣ ਕਿਸ ਤਰ੍ਹਾਂ ਹੋਵੇਗੀ, ਸਾਧਕ ਨੂੰ ਹੀ ਕਿਸ ਤਰ੍ਹਾਂ ਪਹਿਚਾਣ ਹੋਵੇਗੀ ਕਿ ਵਾਕਈ ਪਰਮਾਤਮਾ ਮੇਰੀ ਰਸਨਾ ਤੇ ਬੈਠ ਗਿਆ। ਦਰਅਸਲ ਹੁਣ ਰਸਨਾ ਨੂੰ ਰਸ ਆਵੇਗਾ, ਜੈਸੇ ਉਹ ਪਰਮਾਤਮਾ ਦਾ ਨਾਮ ਲਵੇਗਾ ਰਸ ਨਾਲ ਭਿੱਜ ਜਾਏਗਾ, ਰਸ ਨਾਲ ਡੁੱਬ ਜਾਏਗਾ। ਆਮ ਬੰਦੇ ਵੀ ਰਾਮ ਰਾਮ ਕਹਿੰਦੇ ਨੇ ਬੜੀ ਬੇਸਵਾਦੀ ਨਾਲ, ਆਮ ਬੰਦੇ ਵੀ ਅੱਲਾ ਅੱਲਾ ਦੀ ਧੁਨ ਉਲਾਪਦੇ ਨੇ ਮੱਥੇ ਤੇ ਵੱਟ ਪਾ ਕੇ। ਆਮ ਜਗਤ ਵੀ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰਦਾ ਹੈ, ਅਲਾਪ ਕਰਦਾ ਹੈ, ਲੇਕਿਨ ਵਾਹਿਗੁਰੂ ਨਾਲ ਕੋਈ ਸੰਬੰਧ ਨਹੀਂ, ਵਾਹਿਗੁਰੂ ਰਸਨਾ ਤੇ ਨਹੀਂ। ਪਰਮਾਤਮਾ ਜੈਸੇ ਰਸਨਾ ਤੇ ਆ ਕੇ ਬੈਠਦਾ ਹੈ, ਰਸਨਾ ਰਸ ਨਾਲ ਭਰ ਜਾਂਦੀ ਹੈ, ਰਸਨਾ ਸੱਚ ਨੂੰ ਪ੍ਰਗਟ ਕਰਨ ਦੇ ਸਮਰੱਥ ਹੋ ਜਾਂਦੀ ਹੈ, ਰਸਨਾ ਦੇ ਚੋਂ ਝੂਠ ਦੀ ਮੈਲ ਸਾਰੀ ਦੀ ਸਾਰੀ ਨਿਕਲ ਜਾਂਦੀ ਹੈ। ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ। ਔਰ ਕਿਸੇ ਤਰੀਕੇ ਨਾਲ ਵੀ ਜ਼ਬਾਨ ਨੂੰ ਸੁੱਚਾ ਨਹੀਂ ਕੀਤਾ ਜਾ ਸਕਦਾ। ਜਿਸ ਦਿਨ ਗੋਬਿੰਦ ਦਾ ਨਾਮ ਜ਼ਬਾਨ ਦੇ ਉੱਤੇ ਆਣ ਕੇ ਵਸਦਾ ਹੈ, ਰਸਨਾ ਸੁੱਚੀ ਹੋ ਜਾਂਦੀ ਹੈ, ਰਸਨਾ ਪਵਿੱਤਰ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਰਸਨਾ ਜਦ ਪਰਮਾਤਮਾ ਦਾ ਨਾਮ ਲਵੇਗੀ ਰਸ ਨਾਲ ਭਰ ਜਾਏਗੀ। ਦੂਸਰੀ, ਇਸ ਤਰ੍ਹਾਂ ਦੀ ਰਸਨਾ ਚੋਂ ਨਿਕਲੇ ਹੋਏ ਵਾਕ ਮਿੱਥਿਆ ਨਹੀਂ ਜਾਂਦੇ, ਉਹ ਮਿੱਥਿਆ ਬੋਲ ਨਹੀਂ ਆਉਂਦੇ। ਸਤਿਗੁਰੂ ਦਾ ਫਰਮਾਨ ਕਿ ਅੰਡ ਬਿਨਾਸੀ ਜੇਰ ਬਿਨਾਸੀ ਇੱਕ ਸਾਧ ਬਚਨ ਅਟਲਾ। ਸਾਧੂ ਦਾ ਬਚਨ ਅਟਲ ਹੈ, ਜ਼ਮੀਨ ਨਾਸ ਹੋ ਸਕਦੀ ਹੈ, ਆਸਮਾਨ ਨਾਸ ਹੋ ਸਕਦਾ ਹੈ, ਚਾਰੇ ਖਾਣੀਆਂ ਦਾ ਅੰਤ ਹੋ ਸਕਦਾ ਹੈ, ਜ਼ਰੇ ਜ਼ਰੇ ਦਾ ਅੰਤ ਹੋ ਸਕਦਾ ਹੈ, ਖਤਮ ਹੋ ਸਕਦੇ ਨੇ। ਸਾਧੂ ਦਾ ਬਚਨ ਅਮਿੱਟ ਹੈ, ਅਮਰ ਹੈ, ਵਿਆਪਕ ਹੈ, ਔਰ ਉਹ ਐਸਾ ਬਚਨ ਜਿਹਦੇ 'ਚ ਪਰਮ ਸ਼ਕਤੀ ਹੈ। ਇੱਕ ਸਾਧਕ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪ੍ਰਸ਼ਨ ਕੀਤਾ, ਪਾਤਸ਼ਾਹ ਕੁਛ ਲੋਕ ਬਾਣੀ ਪੜ੍ਹਦੇ ਨੇ ਜਾਂ ਉਸਦੀ ਵਿਆਖਿਆ ਕਰਦੇ ਨੇ, ਹਿਰਦੇ ਤੱਕ ਨਹੀਂ ਪਹੁੰਚਦੀ, ਪਰ ਕੁਛ ਲੋਕ ਜਦ ਬੋਲਦੇ ਨੇ ਵਿਚਾਰਦੇ ਨੇ ਉਹਨਾਂ ਦੇ ਬੋਲ ਹਿਰਦੇ ਤੱਕ ਪਹੁੰਚਦੇ ਨੇ। ਬਾਣੀ ਉਹੀ ਹੈ, ਵਿਚਾਰ ਉਹੀ ਹੈ, ਪਰ ਕਿਸੇ ਦੇ ਬੋਲ ਹਿਰਦੇ ਤੱਕ ਪਹੁੰਚਦੇ ਨੇ, ਕਿਸੇ ਦੇ ਨਹੀਂ ਪਹੁੰਚਦੇ। ਇਹਦਾ ਕਾਰਨ ਸੰਖੇਪ ਵਿੱਚ ਪ੍ਰਤੱਖ ਪ੍ਰਮਾਣ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਦੋ ਮਨੁੱਖ ਲਿਆਂਦੇ ਗਏ, ਦੋਵਾਂ ਨੂੰ ਧਨੁਸ਼ ਬਾਣ ਦੇ ਦਿੱਤੇ ਗਏ, ਸਾਹਮਣੇ ਇੱਕ ਨਿਸ਼ਾਨਾ ਰੱਖ ਦਿੱਤਾ ਗਿਆ। ਇੱਕ ਕਮਜ਼ੋਰ ਸੀ, ਲਾਗਰ ਸੀ, ਬਿਮਾਰ ਸੀ, ਹੱਡੀਆਂ ਦਾ ਢਾਂਚਾ ਸੀ, ਕੁਬੜਾ ਸੀ, ਨਾਲੇ ਨਿਸ਼ਾਨਚੀ ਵੀ ਨਹੀਂ ਸੀ। ਦੂਸਰਾ ਤੰਦਰੁਸਤ ਸੀ, ਪਹਿਲਵਾਨ ਸੀ, ਸ਼ਕਤੀਸ਼ਾਲੀ ਸੀ, ਨਾਲੇ ਨਿਸ਼ਾਨਚੀ ਵੀ ਸੀ। ਪਹਿਲੇ ਨੇ ਸਤਿਗੁਰ ਨੂੰ, ਪਹਿਲੇ ਮਨੁੱਖ ਨੂੰ ਜੋ ਕਮਜ਼ੋਰ ਤੇ ਲਾਗਰ ਹੈ, ਗੁਰਦੇਵ ਕਹਿੰਦੇ ਨੇ ਨਿਸ਼ਾਨਾ ਮਾਰ, ਤੀਰ ਚਲਾ। ਜੈਸੇ ਉਹ ਧਨੁਸ਼ ਬਾਣ ਚਲਾਉਂਦਾ ਹੈ, ਬਾਣ ਰਸਤੇ 'ਚ ਹੀ ਗਿਰ ਗਿਆ, ਨਿਸ਼ਾਨੇ ਤੇ ਵਜਣਾ ਤੇ ਕੀ, ਨਿਸ਼ਾਨੇ ਤੱਕ ਪਹੁੰਚਿਆ ਵੀ ਕੋਈ ਨਹੀਂ, ਰਸਤੇ 'ਚ ਹੀ ਗਿਰ ਗਿਆ। ਫਿਰ ਸਤਿਗੁਰ ਨੇ ਦੂਸਰੇ ਨੂੰ ਆਗਿਆ ਕੀਤੀ, ਤੂੰ ਤੀਰ ਚਲਾ। ਉਹਨੇ ਖਿੱਚ ਕੇ ਜੈਸੇ ਤੀਰ ਮਾਰਿਆ, ਤੀਰ ਨਿਸ਼ਾਨੇ 'ਤੇ ਲੱਗਿਆ, ਆਪਣੀ ਮੰਜ਼ਿਲ 'ਤੇ ਅਪੜਿਆ। ਸਤਿਗੁਰ ਕਹਿਣ ਲੱਗੇ, ਤੁਹਾਡੇ ਸਵਾਲ ਦਾ ਇਹ ਜਵਾਬ ਹੈ। ਸਤਿਗੁਰ ਸਮਝ ਨਹੀਂ ਆਈ ਤਾਂ ਮਹਾਰਾਜ ਕਹਿਣ ਲੱਗੇ ਕਿ ਪਹਿਲੇ ਬੰਦੇ ਦਾ ਤੀਰ ਵਿਚਕਾਰ ਕਿਉਂ ਗਿਰ ਗਿਆ? ਮਹਾਰਾਜ, ਇਹ ਨਿਸ਼ਾਨਚੀ ਨਹੀਂ, ਨਾਲੇ ਕਮਜ਼ੋਰ ਹੈ, ਇਹ ਚਿੱਲਾ ਹੀ ਨਹੀਂ ਚੜਾ ਸਕਦਾ, ਇਹਦੇ ਕੋਲ ਸ਼ਕਤੀ ਨਹੀਂ, ਇਹਦੇ ਕੋਲ ਬਲ ਨਹੀਂ। ਦੂਸਰੇ ਦਾ ਤੀਰ ਨਿਸ਼ਾਨੇ ਤੱਕ ਕਿਉਂ ਪਹੁੰਚਿਆ? ਮਹਾਰਾਜ, ਸ਼ਕਤੀਸ਼ਾਲੀ ਹੈ, ਨਿਸ਼ਾਨਚੀ ਹੈ, ਅੰਦਾਜ਼ ਜਾਣਦਾ ਹੈ, ਇਸ ਵਾਸਤੇ ਇਸਦਾ ਤੀਰ ਨਿਸ਼ਾਨੇ 'ਤੇ ਪਹੁੰਚਿਆ। ਸਤਿਗੁਰ ਕਹਿਣ ਲੱਗੇ, ਜਿਨ੍ਹਾਂ ਦੀ ਰਸਨਾ ਤੇ ਪਰਮਾਤਮਾ ਨਹੀਂ, ਉਹਨਾਂ ਦੇ ਬਚਨਾਂ 'ਚ ਕੋਈ ਸਤਿਆ ਨਹੀਂ, ਉਹ ਬਚਨ ਤੇ ਕੰਨਾਂ ਤੱਕ ਵੀ ਨਹੀਂ ਪਹੁੰਚਦੇ, ਹਿਰਦੇ ਤੱਕ ਕਿਸ ਤਰ੍ਹਾਂ ਪਹੁੰਚਣਗੇ? ਉਹ ਤੇ ਸਰਵਨ ਵੀ ਸੁਣਨ ਵਿੱਚ ਅਸਮਰਥ ਰਹਿ ਜਾਂਦੇ ਨੇ, ਉਹ ਬਚਨ ਰਸਤੇ 'ਚ ਗਿਰ ਜਾਂਦੇ ਨੇ, ਹਿਰਦੇ ਤੱਕ ਪਹੁੰਚਦੇ ਹੀ ਨਹੀਂ। ਤੇ ਜਦ ਹਿਰਦੇ ਤੱਕ ਪਹੁੰਚ ਹੀ ਨਹੀਂ, ਤੇ ਹਿਰਦੇ ਨੂੰ ਪਰਿਵਰਤਨ ਕਰਨ ਤੇ ਕਿਸ ਤਰ੍ਹਾਂ ਕਰਨ, ਹਿਰਦੇ ਨੂੰ ਚੋਟ ਕਰਨ ਤੇ ਕਿਸ ਤਰ੍ਹਾਂ ਕਰਨ? ਉਹ ਬਚਨ ਰਸਤੇ 'ਚ ਗਿਰ ਜਾਂਦੇ ਨੇ। ਕੁਛ ਬਚਨਾਂ ਦੇ ਪਿੱਛੇ ਕਮਾਈ ਦੀ ਸ਼ਕਤੀ ਹੈ, ਜਪ ਤਪ ਦੀ ਸ਼ਕਤੀ ਹੈ, ਸਾਧਨਾ ਦੀ ਸ਼ਕਤੀ ਹੈ,

0: रहीम दोहावली बड़ी मशहूर है। बड़े कीमती नुक्ते उसने बयान किए ने, बड़े महान नुक्ते उसने बयान किए ने। दानी बड़ा सी, आम पैगंबरा ने, अवतारा ने, गुरुआ ने इन्हें ही आख्या दसवंध कढ़ो, दसवां हिस्सा कढ़ो। ये अद्धा कढ़ देंदा सी, इन्ना दानी सी। लोड़वंद हर वक्त इसके बूहे ते आंदे सी। अज जद जेल चो रिहा होया, सब कुछ तबाह, कुछ भी कोई नहीं, ते हुक्म ए होया तू आसाम साइड निकल जा, कम से कम मेरी नजरा तो 1000 को दूर हो। 1000 को हुण 1500-1600 मील बन जांदा, इतना दूर हो जा। जहांगीर ने कहा, ये चला गया बेचारा, रस्ते च मधुकड़ी मंगदा होया गुजारा कीता इसने। कुछ साधुओं ने पहचान लिया ते महादानी रहीम है, हाथ फैलाया। उत्थे वो कहिंदा, या रहीम दर दर फिरे, मांग मधुखरी खाए, यारो यारी छोड़ दो, अब रहीम वो ना है। मैं हुण ओ नहीं, लैण वालिया ने मेरे नाल जिहड़ी यारी जोड़ी सी वो छोड़ देन, क्योंकि मैं देण जोगा नहीं हूं, मेरे कोल कुछ भी नहीं। लंबी चौड़ी उसकी ये दुहावली है, बई वगदा होया दरिया बंद हो गया, सुक गया, मेरे कोल पानी देने वास्ते नहीं है। साधु भी बड़े ज्ञानी सन जिन्होंने हाथ फैलाया सी, आखिया बई सरिता सुक जाती है, लोकी खूह पट के भी पानी कढ लैंदे जमीन च। एक निक्की जी अंगूठी पहनी हुई सी किधरे सोने दी, कहने लगे हां खूह दे इतना पानी है, कढ़ के दे दी। इस तरह का पुरुष रहीम। हंकार जब शिखर ते पहुंचया तो बादशाहत इन्हां दे ते जिंदगी च गल्ला होंदी है, मरण तो बाद नहीं। अकबर दे अंदर ख्याल आया, पैगंबर अवतार ते संसार तो रुखसत हो जाण तां वी पूजे जांदे ने, और रविंद्र नाथ टैगोर ने तो इत्थे तक कहा कोई अवतारी पुरुष अपने समय च नहीं पूजिया जाता, जदों होंदा है समझिया नहीं जाता, जद रुखसत हो जाता है लोगों नूं समझ मिलती है उदों होंदा नहीं। कोई अवतारी पुरुष अपने समय च नहीं पूजिया गया, ठुकराया गया, जद ओ होंदा है समझ दे च नहीं आउंदा, जद लोकां दी समझ आउंदी है उदों ओ होंदा नहीं, फिर उस समझ दी पूजा चलदी है। टैगोर ने ठीक आख्या, अपने समय च पंजवें गुरु नानक तत्ती तवी दे ने, सता ते सत दा घोल है। हुण सता किवें प्राप्त होंदी है, चाणक ऋषि कहिंदे ने सता मिलदी है चार गुणा नाल, ते सत प्राप्त होंदा दो गुणा नाल। सत दे दो गुण ने, सता दे चार गुण ने, इस वास्ते सता कहिंदे ने चौपाया जानवर है, मनुखता ते धर्म दे चाहुंदी है, वह दो पैरां ते चलदा है, उहदे दो पैर ने, गुरु नानक ने बयान कीते ने। सता दे चार कदम ने, चार गुणा नाल प्राप्त होंदी है, इहनूं चाणक बिदर और भरतरी बयान करदे ने। मैं सवेरे अर्ज कीती सी, इन्हां तिन्हां महापुरशां ने राजनीति दे बड़े वड्डे वड्डे ग्रंथ लिखे ने, चाणक नीति दर्पण, बिदर नीति दर्पण ते नीति शतक भरतरी दा। अज भारत दे हर वड्डे रेलवे स्टेशन ते रेलवे बुक स्टाल ते इन्हां दे ग्रंथ आम बिकदे ने। सफर दे जितने ये तीन ग्रंथ पढ़े जा रहे, मैं देख के हैरान होया, होर इतने नहीं। चाणक नीति दर्पण, बिदर नीति दर्पण ते नीति शतक भरतरी। चाणक सदा प्राप्ति दे चार गुण दसदा है, शाम दाम दंड भेद। शाम अगले दी शरनी पै जाओ, पैरी पै जाओ, ते अगले दी पैरी पै के अगले दे पैर रोक दो, उनु चलन जोगा रहने ही ना दो। अगला स्याणा होवे ਤੇ ਇਹ ਸੋਚੇ ਜਿਹੜਾ ਮੇਰਾ ਮੇਰੇ ਪੈਰ ਹੀ ਪੈ ਰਿਹਾ, ਮੇਰੇ ਪੈਰਾਂ ਨੂੰ ਰੋਕਣ ਵਾਸਤੇ ਪੈ ਰਿਹਾ, ਮੈਂ ਚੱਲ ਨਾ ਸਕਾਂ, ਸਿਆਣਾ ਹੋਵੇ ਔਰ ਇਸ ਤਰ੍ਹਾਂ ਕਾਬੂ ਨਾ ਹੋਵੇ ਤਾਂ ਫਿਰ ਸਦਾ ਦੂਸਰਾ ਗੁਣ ਵਧਦੀ ਹੈ ਕਿ ਦਾਮ ਕੁਝ ਦੇਖ ਕੇ ਖਰੀਦ ਲਓ। ਹਰ ਚੀਜ਼ ਜਗਤ ਵਿੱਚ ਵਿਕਾਊ ਹੈ, ਮਨੁੱਖਤਾ ਵੀ ਵਿਕਾਊ ਹੈ, ਇਨਸਾਨੀਅਤ ਵੀ ਵਿਕਾਊ ਹੈ। ਬਾਜ਼ਾਰ ਵਿੱਚ ਇਸਤਰੀ ਦੀ ਅਸਮਤ ਵਿਕਦੀ ਹੈ, ਸਾਰੀ ਦੁਨੀਆਂ 'ਚ ਪੁਰਸ਼ ਦਾ ਇਮਾਨ ਵਿਕਦਾ ਹੈ, ਧਰਮ ਵਿਕਦਾ ਹੈ। ਮਿਰਜ਼ਾ ਗਾਲਬ ਨੇ ਕਿਸੇ ਵਕਤ ਕਿਹਾ ਸੀ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਮਨੁੱਖ ਨੂੰ ਮੁੱਲ ਮਿਲਣਾ ਚਾਹੀਦਾ ਹੈ, ਉਹ ਇਮਾਨ ਵੀ ਵੇਚਣ ਨੂੰ ਤਿਆਰ ਹੈ, ਧਰਮ ਵੀ ਵੇਚਣ ਨੂੰ ਤਿਆਰ ਹੈ, ਕੌਮ ਵੀ ਵੇਚਣ ਨੂੰ ਤਿਆਰ ਹੈ, ਸਭ ਕੁਝ ਵੇਚਣ ਨੂੰ ਤਿਆਰ ਹੈ, ਮੁੱਲ ਮਿਲਣਾ ਚਾਹੀਦਾ ਹੈ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਮਿਰਜ਼ਾ ਗਾਲਬ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਖਰੀਦ ਲਓ ਇਸ ਦਾ ਇਮਾਨ, ਖਰੀਦ ਲਓ ਇਸ ਦੀ ਅਣਖ, ਇਹਦੀ ਗੈਰਤ, ਇਹਦੀ ਹਿੰਮਤ, ਇਹਦੀ ਜੁਰਤ, ਦਾਮ। ਪਰ ਅਗਲਾ ਇਤਨਾ ਅਣਖੀਲਾ ਹੋਵੇ ਔਰ ਆਖੇ ਮੈਂ ਕੋਈ ਵਸਤੂ ਨਹੀਂ ਹਾਂ ਕਿ ਤੂੰ ਮੈਨੂੰ ਖਰੀਦ ਲਵੇ, ਮੈਂ ਵਿਕਾਊ ਮਾਲ ਨਹੀਂ, ਤੋ ਸਤਾਦਾਰੀ ਫਿਰ ਤੀਸਰੇ ਗੁਣ ਨੂੰ ਵਰਤਦਾ ਹੈ। ਸ਼ਾਮ, ਦਾਮ, ਡੰਡ, ਡੰਡ ਦਿਓ, ਟੋਰਚਰ ਕਰੋ, ਮਾਰੋ, ਜੇਲ੍ਹ ਦੇ ਚ ਪਾਓ, ਤਕਲੀਫ ਦਿਓ, ਸਤਾਓ, ਭੁੱਖਾ ਮਾਰੋ, ਪਿਆਸਾ ਮਾਰੋ, ਟੋਰਚਰ ਕਰੋ। ਅਤੇ ਜੋ ਇਸ ਢੰਗ ਨਾਲ ਵੀ ਕਾਬੂ ਨਾ ਆਵੇ, ਭੇਦ ਪਾੜੋ, ਇੱਕ ਪਾਰਟੀ ਦੀ ਦੋ ਦੋ ਪਾਰਟੀ ਬਣਾ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰੂ ਹੋਣ ਦਾ ਦਾਅਵਾ ਕਰ ਲਿਆ, ਮੈਂ ਗੁਰੂ ਹਾਂ, ਇਹ ਗੁਰੂ ਨਹੀਂ ਹੈ। ਮਸੰਦਾ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ, ਅਤੇ ਸ਼ਕਤੀ ਸਾਰੀ ਪਿੱਛੇ ਜਹਾਂਗੀਰ ਦੀ, ਵੀ ਤੂੰ ਬਣ, ਤੂੰ ਵੱਡਾ ਭਰਾ ਹੈ, ਤੂੰ ਗੁਰੂ, ਇਹ ਛੋਟਾ ਸਭ ਤੋਂ, ਇਹ ਗੁਰੂ ਹੋਣ ਦਾ ਦਾਅਵਾ ਕਰੀ ਬੈਠਾ। ਇਸ ਤਰ੍ਹਾਂ ਪਾੜਿਆ ਗਿਆ ਭਰਾ ਭਰਾ ਨੂੰ, ਔਰ ਮੁਖਾਲਫ ਬਣਿਆ ਪ੍ਰਿਥੀ ਚੰਦ। ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੇ ਦਰਸ਼ਨ ਕੀਤੇ ਹਨ, ਦੇਖਿਆ ਹੋਵੇ ਤਰਨ ਤਾਰਨ ਰੋਡ, ਅੰਮ੍ਰਿਤਸਰ ਤੋਂ ਜੋ ਤਰਨ ਤਾਰਨ ਜਾਂਦਾ ਹੈ, ਕੋਈ 7-8 ਮੀਲ ਦੀ ਦੂਰੀ 'ਤੇ ਝੂਲ ਅਤੇ ਮਹਿਲ, ਉਹ ਜਿਹੜਾ ਅਸਥਾਨ ਹੈ ਪ੍ਰਿਥੀ ਚੰਦ ਦਾ ਬਣਾਇਆ ਹੈ। ਉੱਥੇ ਸਰੋਵਰ ਵੀ ਹੈ, ਉਹਨੇ ਦਰਬਾਰ ਸਾਹਿਬ ਵੀ ਬਣਾਇਆ, ਉੱਥੇ ਆਪਣੀ ਗੁਰਗੱਦੀ ਲਾਈ, ਗੁਰੂ ਹੋਣ ਦਾ ਦਾਅਵਾ ਕੀਤਾ, ਮਸੰਦਾ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ, ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ, ਅੰਮ੍ਰਿਤਸਰ ਦੇ ਕੋਈ ਪਹੁੰਚੇ ਵੀ ਨਾ ਗੁਰੂ ਅਰਜਨ ਦੇਵ ਜੀ ਤੱਕ। ਹਾਲਾਤ ਐਸੇ ਹੋਏ, ਦਿਨ ਭਰ ਲੰਗਰ ਨਹੀਂ ਮਿਲਿਆ ਗੁਰੂ ਅਰਜਨ ਦੇਵ ਜੀ ਨੂੰ, ਸੰਗਤਾਂ ਨੂੰ ਵੀ ਨਾ ਮਿਲਿਆ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਸ਼ਸਤਰ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ, ਸਭ ਕੁਛ ਲੈ ਗਿਆ। ਜਗਤ ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤ ਨੇ, ਉਹਨਾਂ ਨੇ ਘਰ ਟਟੋਲਿਆ, ਮਤਾਂ ਕਿਧਰੇ ਕੋਈ ਚੀਜ਼ ਲੱਭੇ ਅਤੇ ਸਤਿਗੁਰਾਂ ਲਈ ਕੋਈ ਦੋ ਪ੍ਰਸ਼ਾਦੇ ਬਣਨ। ਮਿੱਟੀ ਦੇ ਭਾਂਡੇ 'ਚ ਥੋੜ੍ਹਾ ਬੇਸਣ ਪਿਆ ਸੀ, ਮਿੱਟੀ ਦੇ ਤਵੇ 'ਤੇ ਦੋ ਰੋਟੀਆਂ ਬਣੀਆਂ, ਔਰ ਮਿੱਟੀ ਦੇ ਠੇਕਰੇ ਦੇ 'ਚ ਇਹ ਦੋ ਰੋਟੀਆਂ ਗੁਰੂ ਅਰਜਨ ਦੇਵ ਜੀ ਦੇ ਅੱਗੋਂ ਰੱਖੀਆਂ, ਜ਼ਾਰੋ ਜ਼ਾਰ ਰੋ ਪਈਆਂ। ਉੱਥੇ ਸਤਿਗੁਰਾਂ ਨੇ ਇੱਕ ਵਾਕ ਉਚਾਰਨ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਕਾਨੜਾ ਮਹੱਲਾ ਪੰਜਵਾਂ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ। ਕੋਈ ਗੱਲ ਨਹੀਂ, ਧਰਤੀ 'ਤੇ ਸੋਣਾ ਹੈ, ਬਿਸਤਰੇ ਲੈ ਗਏ ਉਹ ਸਾਰੇ, ਭੋਜਨ ਰੁੱਖ ਹੈ, ਘਰ ਦੇ 'ਚ ਕੁਛ ਨਹੀਂ ਹੈ, ਪਰ ਤੂੰ ਰੋ ਨਾ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ ਲੈ ਗਿਆ, ਸਾਜ਼ੋ ਸਮਾਨ ਲੁੱਟ ਕੇ ਲੈ ਗਿਆ, ਇਹਨਾਂ ਸਾਰੀਆਂ ਨਿਆਮਤਾਂ ਨੂੰ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹ ਮੇਰੇ ਦਿਲ ਵਿੱਚ ਬੈਠਾ, ਉਹਨੂੰ ਤਾਂ ਲੁੱਟ ਕੇ ਨਹੀਂ ਲੈ ਗਿਆ, ਦਾਤਾ ਮੇਰੇ ਕੋਲ ਬੈਠਾ। ਤੂੰ ਤੁਰੋਨ ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਹੌਸਲਾ, ਮਾੜਾ ਜਿਹਾ ਕਿਧਰੇ ਨੂੰ ਕੰਡਾ ਲੱਗ ਜਾਏ ਮਨੁੱਖ ਨੂੰ ਪਤਾ ਕਹਿ ਦਿੰਦਾ ਪਤਾ ਨਹੀਂ ਰੱਬ ਹੈ ਵੀ ਸਹੀ ਕਿ ਨਹੀਂ। ਮਨੁੱਖ ਦੀ ਸ਼ਰਧਾ ਬੜੀ ਕਮਜ਼ੋਰ ਹੈ, ਛੋਟੀ ਛੋਟੀ ਗੱਲਾਂ ਤੇ ਟੁੱਟ ਜਾਂਦੀ। ਪਿਛਲੇ ਸਾਲ ਮੈਨੂੰ ਕੈਲੀਫੋਰਨੀਆ ਚ ਇੱਕ ਸੱਜਣ ਮਿਲਿਆ, ਕਹਿੰਦੇ ਗਿਆਨੀ ਜੀ ਮੇਰੀ ਗੁਰੂ ਤੇ ਕੋਈ ਸ਼ਰਧਾ ਨਹੀਂ ਰਹੀ। ਮੈਂ ਕਿਹਾ ਕਿਉਂ? ਕਹਿੰਦਾ ਅਖੰਡ ਪਾਠ ਵੀ ਰਖਾਇਆ ਸੀ, ਲੰਗਰ ਵੀ ਚਲਾਇਆ, ਪੈਸੇ ਵੀ ਖੂਬ ਖਰਚ ਕੀਤੇ, ਸਾਡੀ ਅਰਦਾਸ ਤੇ ਪੂਰੀ ਨਹੀਂ ਹੋਈ, ਸਾਡੀ ਸ਼ਰਧਾ ਟੁੱਟ ਗਈ। ਮਨੁੱਖ ਦੀ ਸ਼ਰਧਾ ਕੀ ਹੈ? ਕੁਛ ਨਹੀਂ, ਰੇਤ ਦੀ ਕੰਧ ਇਹਦੇ ਤਾਕਾਂ ਮਾਰੋ ਗਈ। ਪਰ ਕਿਸੇ ਦੀ ਸ਼ਰਧਾ ਐਸੀ ਹੈ, ਬੈਠਾ ਤੱਤੀ ਤਵੀ ਤੇ ਉੱਪਰ ਗਰਮ ਗਰਮ ਰੇਤਾ ਵੀ ਪੈ ਰਿਹਾ, ਕਸੂਰ ਕੀ ਹੈ? ਬੇਕਸੂਰ ਹੈ। ਪਤਾ ਹੈ ਚਾਣਕ ਨੇ ਕੀ ਆਖਿਆ? ਉਹ ਕਹਿੰਦਾ ਹੈ ਪਾਗਲਾਂ ਦੀ ਮਹਿਫਿਲ ਦੇ ਚ, ਪਾਗਲਾਂ ਦੀ ਭੀੜ ਦੇ ਚ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ, ਕਿਉਂਕਿ ਪਾਗਲ ਜੀਣ ਨਹੀਂ ਦੇਣਗੇ। ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ। ਮਹਾਤਮਾ ਬੁੱਧ ਆਪਣੇ ਢੰਗ ਨਾਲ ਬਿਆਨ ਕਰਦੇ ਨੇ, ਆਪਣੇ ਚਚੇਰੇ ਭਰਾ ਆਨੰਦ ਨੂੰ ਕਹਿੰਦੇ ਨੇ ਆਨੰਦ। ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੋਈ। ਇਹ ਸੂਤਰ ਹੈ ਇੱਕ। ਗਿੱਟੀਆਂ ਤੇ ਪੱਥਰ ਜਿਤਨੇ ਪਹਾੜਾਂ ਤੇ ਮਿਲ ਜਾਂਦੇ ਨੇ ਹੀਰੇ ਕੋਈ ਨਹੀਂ, ਸੰਘ ਤੇ ਸਿੱਪੀਆਂ ਜਿਤਨੀਆਂ ਸਾਗਰ ਚੋਂ ਲੱਭ ਜਾਂਦੀਆਂ ਨੇ ਇਤਨੇ ਮੋਤੀ ਕੋਈ ਨਹੀਂ। ਚੰਗੇ ਮਨੁੱਖਾਂ ਦੀ ਸੰਸਾਰ ਤੇ ਭੀੜ ਕਤਈ ਨਹੀਂ ਹੋਈ, ਹੋਈ ਨਹੀਂ, ਕਦੀ ਨਹੀਂ ਹੋਈ, ਮਹਾਤਮਾ ਬੁੱਧ ਕਹਿੰਦੇ ਨੇ। ਆਨੰਦ, ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ। ਭਾਰਤ ਦੇ ਭਾਸ਼ਾ ਗਿਆਨੀ ਕਹਿੰਦੇ ਨੇ ਭੀੜ ਸ਼ਬਦ ਭੇੜਾਂ ਤੋਂ ਬਣਿਆ, ਭੇੜਾਂ ਦੀ ਭੀੜ ਆਉਂਦੀ ਹੈ, ਸ਼ੇਰਾਂ ਦੀ ਭੀੜ ਨਹੀਂ ਆਉਂਦੀ। ਡਾਰਾਂ ਹੁੰਦੀਆਂ ਨੇ ਭੇੜਾਂ ਦੀਆਂ, ਸ਼ੇਰਾਂ ਦੀਆਂ ਨਹੀਂ ਆਉਂਦੀਆਂ। ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਆਉਂਦੀ। ਚੰਗਾ ਮਨੁੱਖ ਕੋਈ ਇੱਕ ਅੱਧਾ, ਤੋ ਭੀੜ ਤੇ ਭੈੜਿਆਂ ਦੀ ਤਾਂ ਫਿਰ ਤਾਕਤ ਵੀ ਭੈੜਿਆਂ ਕੋਲ ਆਉਂਦੀ ਹੈ, ਨੇਕ ਕੋਲ ਤਾਕਤ ਨਹੀਂ ਆਉਂਦੀ, ਕਿਉਂਕਿ ਇਕੱਲਾ ਹੁੰਦਾ ਹੈ। ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਗਲਤ ਉਲ ਆਮ ਸਹੀ, ਬੜੇ ਧਿਆਨ ਨਾਲ ਸੁਣਨਾ, ਮੈਂ ਸਮਾਪਤੀ ਕਰਾਂ। ਗਲਤ ਉਲ ਆਮ ਸਹੀ, 99 ਬੰਦੇ ਅਗਰ ਗਲਤ ਹੋਣ ਤੇ ਇੱਕ ਸਹੀ ਹੋਵੇ, ਉਹ ਇੱਕ ਬੰਦਾ ਗਲਤ ਸਮਝਿਆ ਜਾਏਗਾ। ਗਲਤ ਉਲ ਆਮ ਸਹੀ, ਬਹੁ ਗਿਣਤੀ ਅਗਰ ਗਲਤ ਹੈ ਤਾਂ ਸਹੀ ਸਮਝੀ ਜਾਏਗੀ, ਇੱਕ ਬੰਦਾ ਅਗਰ ਸਹੀ ਹੈ ਤਾਂ ਗਲਤ ਸਮਝਿਆ ਜਾਏਗਾ। ਔਰ ਹਮੇਸ਼ਾ ਸੰਸਾਰ ਦੇ ਵਿੱਚ ਕੋਈ ਇੱਕ ਅੱਧ ਸਹੀ ਆਉਂਦਾ, ਬਾਕੀ ਤੇ ਸਭ ਗਲਤ ਹੁੰਦੇ ਨੇ। ਔਖੇ ਨਾ ਹੋਣਾ, ਕੋਈ ਇੱਕ ਅੱਧ ਸਹੀ ਆਉਂਦਾ। ਭਗਤ ਕਬੀਰ ਕਹਿੰਦੇ ਲੋਕ ਕਹੇ ਕਬੀਰ ਬਹੁਰਾਨਾ, ਸਾਰਾ ਬਨਾਰਸ ਕਹਿ ਰਿਹਾ ਸੀ ਕਬੀਰ ਪਾਗਲ ਹੈ, ਪਾਗਲ ਹੈ। ਹੁਣ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ? ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਤੇ ਸਭ ਪਾਗਲ ਵਸਦੇ ਪਏ ਨੇ। ਇੱਕੋ ਹੀ ਤੇ ਮਨੁੱਖ ਹੈ ਜੋ ਸਿਆਣਾ ਹੈ। ਲੋਕ ਕਹੇ ਕਬੀਰ ਬਹੁਰਾਨਾ, ਤੇ ਜੇ ਪਾਗਲਾਂ ਦੀ ਭੀੜ ਹੋਵੇ, ਸਿਆਣਾ ਇਕੱਲਾ ਹੋਵੇ, ਤੋ ਪਾਗਲ ਜਿੱਤ ਜਾਣਗੇ। ਬਨਾਰਸ ਚੋਂ ਕੱਢ ਦਿੱਤਾ ਸੀ ਕਬੀਰ ਨੂੰ, ਬਾਕੀ ਜ਼ਿੰਦਗੀ ਉਸਨੇ ਮਗਹਰ ਦੇ ਚ ਬਤੀਤ ਕੀਤੀ ਸੀ। ਉਹਨੂੰ ਬਨਾਰਸ ਛੋੜਨੀ ਪਈ ਸੀ। ਗਲਤ ਉਲ ਆਮ ਸਹੀ, ਬਹੁ ਗਿਣਤੀ ਦੇ ਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਨੇ, ਔਰ ਇੱਕ ਅੱਧ ਮਨੁੱਖ ਕਿਧਰੇ ਸਹੀ ਹੋਵੇ ਤੋ ਗਲਤ ਸਮਝਿਆ ਜਾਂਦਾ, ਕਿਉਂਕਿ ਇੱਕ ਹੈ, ਕੱਲਾ। ਔਰ ਹਮੇਸ਼ਾ ਦੇਖਣਾ ਇਸ ਤਰ੍ਹਾਂ ਦੇ ਪੈਗੰਬਰੀ ਅਵਤਾਰੀ ਪੁਰਸ਼ ਆਪਣੇ ਆਖਰੀ ਸਮੇਂ ਚ ਕੱਲੇ ਹੀ ਰਹਿ ਜਾਂਦੇ ਨੇ, ਕੋਈ ਸਾਥ ਨਹੀਂ ਦਿੰਦਾ, ਕੋਈ ਨਹੀਂ ਦਿੰਦਾ। ਦੂਰ ਕਿਉਂ ਜਾਓ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ ਕੋ ਉਹਨਾਂ ਨੇ ਬੇਓ ਸਾਥ। ਦੁਨੀਆਂ ਦੇ ਵਿੱਚ ਲੋਕ ਸਾਥ ਲੱਭਦੇ ਨੇ ਸੁੱਖ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕੋਈ ਕਿਸੇ ਦਾ ਸਾਥੀ ਨਹੀਂ। ਬੰਦਾ ਕਹਿ ਦਿੰਦਾ ਉਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੋਬਾਇਲ 'ਤੇ ਚੈ ਤੂੰ, ਬਿਲਕੁਲ ਮੋਬਾਇਲ 'ਤੇ ਚੈ। ਸੁਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਲ। ਤੇਰੇ ਸਾਥੀ ਨਹੀਂ ਨੇ, ਸੁੱਖ ਦੇ ਸਾਥੀ ਨੇ। ਜਦ ਤੇਰੇ ਕੋਲ ਦੁੱਖ ਹੋਇਆ ਨਾ, ਤਾਂ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ, ਮਿਲਣੇ ਨਹੀਂ ਲੱਭਣਗੇ। ਕੌਣ ਦੁੱਖ ਨਾਲ ਰਿਸ਼ਤਾ ਜੋੜੇ, ਕੌਣ ਦੁੱਖ ਦਾ ਸਾਥੀ ਬਣੇ? ਸਭ ਸੁੱਖ ਦੇ ਸਾਥੀ ਹੁੰਦੇ ਹਨ।
1: ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ, ਉਸ ਤੋਂ ਦੁੱਖ ਹੀ ਨਿਕਲੇਗਾ, ਸੁੱਖ ਨਹੀਂ ਨਿਕਲ ਸਕਦਾ। ਕਿਸੇ ਦੇ ਮਨ ਨੂੰ ਤੂੰ ਚੋਟ ਪਹੁੰਚਾਈਏ ਤਾਂ ਤੈਨੂੰ ਮਾਨਸਿਕ ਪੀੜਾ ਮਿਲੇਗੀ, ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹੁੰਚਾਈਏ ਤਾਂ ਸਰੀਰ ਤੇਰਾ ਬਚ ਨਹੀਂ ਸਕਦਾ। ਕਿਉਂਕਿ ਪਰਮਾਤਮਾ ਦੇ ਦਰਬਾਰ ਦੇ ਵਿੱਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਹਬ ਦੀ ਵਿਚਾਰ ਨਹੀਂ ਆਉਂਦੀ। ਤੇਰਾ ਰੰਗ ਕੈਸਾ, ਤੇਰਾ ਰੂਪ ਕੈਸਾ, ਤੇਰਾ ਮਜ਼ਹਬ ਕੀ ਹੈ, ਤੇਰਾ ਮੁਲਕ ਕੈਸਾ, ਤੇਰੀ ਭਾਸ਼ਾ ਕੀ ਹੈ, ਤੇਰਾ ਵਰਨ ਕੀ ਹੈ, ਤੇਰੀ ਜ਼ਾਤ ਪਾਤ ਕੀ ਹੈ, ਪਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ। ਫਿਰ ਕਿਸ ਦੀ ਕਰਦਾ? ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਵਿੱਚ ਕੇਵਲ ਕਰਮਾਂ ਦੇ ਵਿਚਾਰ, ਹੋਰ ਕੁਛ ਵੀ ਨਹੀਂ। ਤੇਰਾ ਮਜ਼ਹਬ ਕੀ ਹੈ, ਤੇਰਾ ਮੁਲਕ ਕੀ ਹੈ, ਤੇਰਾ ਰੰਗ ਰੂਪ ਕੈਸਾ, ਤੇਰੀ ਭਾਸ਼ਾ ਕੀ ਹੈ, ਜ਼ਾਤ ਪਾਤ ਕੀ ਹੈ, ਗੋਤ ਕੀ ਹੈ, ਘਰਾਨਾ ਕੀ ਹੈ, ਕੁਛ ਵੀ ਨਹੀਂ। ਕਰਮ ਕੀ ਹੈ? ਕਰਮੇ ਕਰਮੇ ਹੋਏ ਵਿਚਾਰ, ਦੁੱਖ ਹੈ ਤਾਂ ਸਮਝ ਲੈਣਾ ਕੋਈ ਐਸੇ ਬੀਜ ਬੋਏ ਗਏ ਨੇ। ਅਕਸਰ ਮਨੁੱਖ ਕਹਿ ਦਿੰਦਾ ਹੈ ਪਤਾ ਨਹੀਂ ਇਹ ਦੁੱਖ ਕਿਉਂ ਹੈ, ਦਰਅਸਲ ਬੀਜ ਅੱਜ ਬੋਇਆ ਤਾਂ ਫਲ ਅੱਜ ਤੇ ਹੈ ਨਹੀਂ। ਬੀਜ ਫਲ ਤੱਕ ਅਪੜੇ ਵਿਚਕਾਰ ਕਾਫੀ ਸਮੇਂ ਦਾ ਗੈਪ ਹੈ, ਅੰਤਰਾਲ ਹੈ। ਅੱਜ ਬੀਜ ਬੋਇਆ, 2 ਸਾਲ, 4 ਸਾਲ, 10 ਸਾਲ ਬਾਅਦ ਕਿਧਰੇ ਫਲ ਹੈ। ਤੂੰ ਕਈ ਦਫਾ ਪਤਾ ਹੀ ਨਹੀਂ ਚੱਲਦਾ ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ, ਮੈਂ ਕਦੋਂ ਬੋਇਆ ਸੀ। ਸ੍ਰੀ ਕਬੀਰ ਕਹਿੰਦੇ ਨੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਹੇ ਪ੍ਰਭੂ ਮੈਨੂੰ ਕੁਛ ਨਹੀਂ ਪਤਾ, ਮੈਂ ਨਹੀਂ ਜਾਣਦਾ। ਕਿਉਂ? ਤੂੰ ਐਸਾ ਨਿਯਮ ਬਣਾਇਆ, ਤੂੰ ਐਸੀ ਮਰਿਆਦਾ ਬਣਾਈ ਹੈ, ਬੀਜ ਹੁਣ ਬੋਈਏ ਤੇ ਹੁਣੇ ਫਲ ਨਹੀਂ ਹੈ, ਉਡੀਕ ਕਰਨੀ ਪਏਗੀ, ਉਡੀਕ ਕਰਨੀ ਪਏਗੀ। ਮੈਂ ਕਣਕ ਅੱਜ ਬੋਈਏ, ਅੱਜ ਕਣਕ ਨਹੀਂ ਹੈ। ਮੈਂ ਅੱਜ ਅੰਬ ਦਾ ਬੂਟਾ ਲਾਇਆ, ਅੱਜ ਮੈਨੂੰ ਅੰਬ ਨਹੀਂ ਮਿਲਣੇ। ਮੈਂ ਅੱਜ ਅੰਗੂਰ ਦੀ ਵੇਲ ਲਾਈ ਹੈ, ਅੱਜ ਅੰਗੂਰ ਕੋਈ ਨਹੀਂ। ਆਦਮੀ ਫਲ ਲਈ, ਫੁੱਲਾਂ ਲਈ, ਅੰਨ ਲਈ 6 ਮਹੀਨੇ, ਸਾਲ, 2 ਸਾਲ, 5 ਸਾਲ, 10 ਸਾਲ ਇੰਤਜ਼ਾਰ ਕਰ ਸਕਦਾ, ਕਰਦਾ ਹੈ। ਸਾਰੀ ਦੁਨੀਆ ਚਾਹੁੰਦੀ ਹੈ। ਪਾਠ ਕੀਤਾ, ਜਪ ਕੀਤਾ, ਅੰਮ੍ਰਿਤ ਵੇਲੇ ਉੱਠਿਆ, ਕਹਿੰਦੇ ਅੱਜ ਪਾਠ ਤੇ ਬੜਾ ਕੀਤਾ, ਜਪ ਤੱਕ ਤੇ ਬੜਾ ਕੀਤਾ, ਹੋਇਆ ਤੇ ਕੁਛ ਵੀ ਨਹੀਂ। ਐਸੇ ਮਿਲਦੇ ਨੇ ਮੈਨੂੰ, ਹੋਇਆ ਤੇ ਕੁਛ ਵੀ ਨਹੀਂ, ਹੱਦ ਹੋ ਗਈ। ਅੰਬ ਦਾ ਬੂਟਾ ਤੂੰ ਲਾਇਆ ਔਰ ਤੇਰਾ ਵਿਸ਼ਵਾਸ ਕਾਇਮ ਹੈ, ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ, ਆਏਗਾ। ਕਈ ਦਫਾ ਮਾਸੂਮ ਬੱਚੇ ਹੁੰਦੇ ਨੇ, ਕਿਉਂਕਿ ਮੈਂ ਪਿੱਛੇ ਕਿਸਾਨ ਦਾ ਹੀ ਬੱਚਾ ਰਿਹਾ, ਘਰਾਣਾ ਕਿਸਾਨਾਂ ਦਾ ਸੀ। ਬਚਪਨਾ ਐਸਾ ਹੁੰਦਾ, ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪਿਆ, ਪੁੰਗਰਦਾ ਪਿਆ ਕਿ ਨਹੀਂ। ਬੇਸਬਰੀ, ਬੇਸਬਰੀ। ਫਿਰ ਸਵੇਰੇ ਮਿੱਟੀ ਹਟਾ ਰਿਹਾ। ਇਹ ਮੈਂ ਇਸ ਵਾਸਤੇ ਕਹਿ ਰਿਹਾ, ਬਹੁਤ ਪੁਰਾਣੀ ਗੱਲ, ਦੇਸ਼ ਦੀ ਵੰਡ ਤੋਂ ਪਹਿਲੀ ਦੀ ਗੱਲ, ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਹੁੰਦਿਆਂ, ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ। ਮਾਂ ਕਹਿਣ ਲੱਗੀ ਕੀ ਕਰ ਰਹੇ, ਸਵੇਰੇ ਤੇ ਬੋਏ ਨੇ, ਤੇ ਮੈਂ ਕਿਹਾ ਦੇਖਦਾ ਪਿਆ ਪੁੰਗਰਦੇ ਪਏ ਨੇ ਕਿ ਨਹੀਂ, ਸਬਰ ਕਰ, 5-10 ਦਿਨ ਸਬਰ ਕਰ, ਮੈਂ ਸਵੇਰੇ ਦੇਖਾਂ, ਸ਼ਾਮੇ ਮਿੱਟੀ ਹਟਾਵਾਂ, ਸਵੇਰੇ ਮਿੱਟੀ ਹਟਾਵਾਂ। एक दिन पिता जी ने कहे नहीं पुंगरन के तो बीज खराब कर देता है, इन्नी बेसब्री, बोए ने तो जरा सब्र रख, सवेरे मिट्टी हटा के देखना है, शामी मिट्टी हटा के देखना है, इतनी बेसब्री कि थोड़ा जिया पाठ सवेरे कीता है, गुरुद्वारे आके मत्था टेकया, किधरे कड़ा प्रसाद दी देख भी कराई होगी, चलो लंगर भी कराया होगा, गुस्ताखी माफ, फिर देखदा फल ते कोई नहीं आया, फल ते कोई नहीं मिलिया, चार दिन हो गए, हफ्ता हो गया, फल ते कोई नहीं मिलिया। मैं अर्ज करा हो सकता है जमीन ते बोया होया बीज व्यर्थ भी चला जाए, कई बीज नहीं पुंगर दे, पर शुभ कर्मां दा बोया होया बीज जो अंतशकरण दी धरती दे च बोया है, एक तिल नहीं भन्ने गाले, महाराज दी बाणी कहिंदी एक तिल जिन्नी गालना भी व्यर्थ नहीं जाएगी, फलीभूत होवेगी, लाजमी होवेगी। पतत पावन हर बिरध सदाए, एक तिल नहीं भन्ने गाले, तिल जितनी भी व्यर्थ नहीं जाए, पर सबर ते रख, सबर ए स्वाओ, जे तू बंदा दृढ़ करें, वध थी वे दरियाओ, टूट न थी वे वाहड़ा। बाबा फरीद, सागर दी तरह हो जाएगा अगर तू सबर रखिया, ते बेसबरी नाल तू मिट्टी हटांदा रहा तो शायद बीज पनपन तो रह जान। इधर तू शुभ कर्म कीता, इधर तू गुरु ते गिले भी करदा रहा, तो गिले करना एक होर कर्म हो गया, इसका भी अपना फल है। फिर तो मैं करा हुक्म लिख दुख सुख पाई है, लिखे हुए हुक्म दे मुताबिक दुख चलता है सुख चलता है, लिखे हुए हुक्म दे मुताबिक कोई उत्तम है नीच है। बो दिता है बीज तो फल ते झोली दिच आवेगा। हाफिज होए ने ईरान दिच एक सूफी संत, मैं इन्हों का मकबरा देखिया सी शिराज देच, ईरानी कारीगर ने ते ईरानी श्रद्धालुआ ने कच नू ढाल के मकबरा बनाया है। ये नहीं कच लिया के उथे फिट कीता, नहीं, कच नू पिघला के दीवारा गुंबद सारा ही कच, और ईरानी कारीगरी का एक नमूना है दुनिया तो, लोकी आउंदे ने देखते ने, कबर ते सोना चाड़िया है, सारा दिन उस दे कलाम दी टेप चलती रहती है, उर्दू परशियन ते इंग्लिश दे नाल नाल उसका अनुवाद भी चलता रहता है, ताकि लोगों नूं पता चले फकीर की कहिंदा है। जो आए ने देखण उन्हां नूं पता ते चले फकीर की कहिंदा है। हाफिज का एक मित्र सी, बड़ी दुखी हालत दे चो हाफिज दे कोल गया, अपने दुखां दा रोना उसने रोया, तो हाफिज दा एक कलाम मैं थोड़े सामने रखा, वो कहिंदा है यार रा खुद करदा ला इलाज नेस्त, ध्यान नाल सुनना, यार रा खुद करदा रा इलाज नेस्त, करदनी ख्वाहिश ओ आमदनी पेश, ऐ मेरे मित्र जो तू कर चुके हैं इदा इलाज मेरे कोल नहीं है, जो तू बो चुके हैं एदा इलाज मेरे कोल नहीं है, जो तू बो चुके हैं ए फल झोली दे च पाण नू राजी हो जा, मैं कुछ भी नहीं कर सकता, क्यों, ए विधान खुदा दा है मेरा नहीं, ए नियम उस दा है, मैं उस दे नियम दे च मुदाखलत नहीं कर सकता, मेरी पहुंच ही नहीं है। संत दा कम है, फकीर दा कम है उस दे नियम दी जानकारी करा दे, बस इतना, उदा धर्म, धर्म तो मुराद मर्यादा दी जानकारी करा दे, संत उस दे नियम नु बदल नहीं सकदा, संत उस दे नियम दी जानकारी करा सकदा है। इस वास्ते वो कह रहे है यार रा खुद करदा रा इलाज नेस्त, करदनी ख्वाहिश ओ आमदनी पेश, जो तू कर चुके हैं भोगण लई तैयार हो जा, मेरे कोल इसका कोई इलाज नहीं। धन गुरु नानक देव जी का बोल थोड़े सामने रखा, इंज कह लो, इस युग दे अवतारी पुरुष का फैसला, भाई रे मत कोई जानो अवर किसी के किच हाथ है, सब करे कराया जरा मरा ताप सिरत साप सब हर के वस है, लाग सके ना बिन हर के लाया। कोई नहीं देता किसी को सजाएं, सजा बन के आती हैं अपनी खताएं। गुरु नानक देव जी महाराज कहते ने मत कोई जानो अवर किसी के किच हाथ है, किसी के हाथ च कुछ भी नहीं है, जो तू कर्म कीते ने उन्हां दा ही रब्बी फैसला तेरी चोली च पे है और कुछ भी नहीं। कोई किसी नूं सजा भी नहीं दे सकदा, हां दिखाई देंदा है उन्हें चोट पहुंचाई है, उन्हें चोट पहुंचाई है। कोई नहीं देता किसी को सजाएं, सजा बन के आती हैं अपनी खताएं। अक्सर ही ऐसा होता है, एक संत नो समझ आ जाती है। मैं पढ़ रहा सी एक दिन इतिहास, महात्मा बुद्ध चल रहे सन ते पत्थर नाल ठोकर खा के गिर गए, उठदे सार फिर पत्थर नो नमस्कार पे कर देन, नाल उनां दा चचेरा बिरा आनंद सी, कहन लगे इस पत्थर नो चुक के परे सुटिए। उन्होंने वाकई चुक के एक पासे भी कर दिता, ये कोई मत्था टेकन दे लायक है, थोड़ा पैर जख्मी कर दिता है। महात्मा बुद्ध कहंदे आनंद एक कर्जा सी निबड़ गया, निबड़ गया, तू हुण होर कर्जा ना चढ़ा मेरे ते, एक कर्जा सी मेरा निबड़ गया, जख्म लगे निबड़ गया, नहीं तो छोटी जी चोट भी शायद किधर अगले जन्म का कारण ना बनती, निबड़ गया। मैं इस वास्ते धन्यवाद कीता है, पत्थर इस जिंदगी च मिल गया चंगा है, एक बार ले गया। इस तरह के सोचने वाले भी हैं। इस वास्ते गुरु नानक देव जी महाराज कहते ने हुक्म लिख दुख सुख पाईए, तू लिखिया होया की है, करमी करमी होए विचार, सच्चा आव सच्चा दरबार। चूंकि कर्मानुसार दुख ते सुख है ते बनाया परमात्मा दा नियम है, इस वास्ते भगत कहंदे ने सब कुछ तेरे हाथ च, नियम ते तेरा बनाया, कोई साडा थोड़ी बनाया। भगतां दी गल समझ दे च नहीं आई, जद भगत कहंदे ने सब कुछ तेरे हाथ च है, तू तेरे हाथ तो मुराद ये नियम तू बनाया, असी नहीं बनाया, साड़ा कुछ भी नहीं है, ये नियम तेरा बनाया। इस वास्ते सब कुछ तो है, सब कुछ तो है। नानक हुक्मे जे बुझे ता हौ मैं कहे ना कोई, जिसनो इस हुक्म दी समझ आ जाए कि संसार एक मर्यादा है और एक लीला है, एक तमाशा है, लेकिन लीला ते मर्यादा दे कर्म दी जिम्मेवारी सिर्फ मनुख दी है, ए भी उसकी लीला, ए भी उसकी मर्यादा, पशु दी जिम्मेवारी नहीं है। अगर पंछी दरख्तां तो फल खा जांदे ने ते दरख्त किसे बागवान दे ने, चोरी दा इल्जाम उन्हां ते नहीं आए दो सकदा, प्रकृति वल्लों इस तरह दी उन्हां नूं खुल है। ये नहीं कह सकते ये तो चोरी की थी, दरख्त किसने लाया तो खांदे तुसी पे, इत्थे घोंसला बना ले दरख्त किसे दा तो तुसी अपना आलना बना ले। ये अचेत दुनिया, ये ओ ने जो मां दी गोद दा बच्चा, इसते कोई जिम्मेवारी नहीं, ये तो मां दे पालन नाल पल रहा है, ये तो बेचारा खुद पल भी नहीं सकता, प्रकृति पालना पी करती। जिम्मेवारी मनुख दी है, मनुख परोड़ होया है, सियाणा होया है, और एक परमात्मा दा बनाया होया नियम, तू दुखी है तेरे कर्म, तू सुखी है तेरे कर्म, क्योंकि दुख सुख फल है, कर्म बीज है, और किसी दा बोया होया बीज कोई दूसरा नहीं खा सकता। ऐसा होंदा है प्यो ने बीजिया है जमीन देच पुत्र फसल वड़ रहे है, अंब दा बूटा प्यो ने लाया सी अंब खा रहे ने पोत रहे, ਪਰ ਕਰਮਾਂ ਦਾ ਬੀਜ ਜੋ ਅਸੀਂ ਬੋਂਦੇ ਆਪਣੇ ਅੰਤਿਸ਼ਕਰਨ ਦੀ ਧਰਤੀ ਦੇ ਚੇ ਤੇ ਆਪ ਬੀਜ ਆਪੇ ਹੀ ਖਾ, ਦੂਸਰਾ ਨਹੀਂ। ਖੁਦ ਬੀਜਦੇ ਹਾਂ, ਖੁਦ ਖਾਂਦੇ ਹਾਂ। ਮੇਰੇ ਦੁੱਖ ਨੂੰ ਦੇਖ ਕੇ ਮੇਰੀ ਮਾਂ ਅਫਸੋਸ ਤੇ ਕਰ ਸਕਦੀ, ਮੇਰਾ ਦੁੱਖ ਵੰਡ ਨਹੀਂ ਸਕਦੀ। ਮੇਰੇ ਦੁੱਖ ਨੂੰ ਦੇਖ ਕੇ ਮੇਰਾ ਭਰਾ ਅਫਸੋਸ ਤੇ ਕਰ ਸਕਦਾ, ਵੰਡ ਨਹੀਂ ਸਕਦਾ। ਮੇਰੇ ਦੁੱਖ ਨੂੰ ਦੇਖ ਕੇ ਹੋ ਸਕਦਾ ਹੈ ਕੋਈ ਮਿੱਤਰ ਮਾੜਾ ਜਿਹਾ ਦੁਖੀ ਹੋ ਜਾਏ, ਪਰ ਮੇਰੇ ਦੁੱਖ ਨੂੰ ਵੰਡ ਨਹੀਂ ਸਕਦਾ। ਆਪ ਬੀਜ ਆਪੇ ਹੀ ਖਾਇਓ, ਮੈਂ ਖੁਦ ਬੀਜਿਆ, ਮੈਂ ਖੁਦ ਖਾਵਾਂਗਾ। ਰੱਬੀ ਨਿਯਮ, ਈਸ਼ਵਰੀ ਨਿਯਮ, ਪਰਮਾਤਮਾ ਦਾ ਨਿਯਮ। ਇਸ ਦੂਸਰੀ ਪੌੜੀ ਵਿੱਚ ਸਤਿਗੁਰੂ ਕਹਿੰਦੇ ਨੇ ਸਭ ਕੁਝ ਹੁਕਮ ਦੇ ਚ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਵਿੱਚ ਕੀ ਕੁਛ ਹੋ ਰਿਹਾ, ਸਾਰਾ ਬ੍ਰਹਿਮੰਡ ਹੁਕਮ ਦੇ ਚੱਲ ਰਿਹਾ। ਐ ਮਨੁੱਖ, ਤੂੰ ਵੀ ਉਸਦੇ ਹੁਕਮ ਦੇ ਮੁਤਾਬਕ ਹੋਇਆ। ਤੇਰੇ ਦੁੱਖ ਸੁੱਖ ਦਾ ਫੈਸਲਾ ਕਰਮਾਂ ਅਨੁਸਾਰ ਹੈ, ਇਹ ਵੀ ਉਸਦਾ ਹੁਕਮ, ਇਹ ਵੀ ਉਸਦੀ ਬਣਾਈ ਮਰਿਆਦਾ, ਇਸ ਦੇ ਤੇਰਾ ਕੁਛ ਵੀ ਨਹੀਂ ਹੈ। ਕਰਮਾਂ ਦੀ ਸਹੀ ਤੂੰ ਚੋਣ ਕਰ ਸਕੇ, ਉਸਨੇ ਤੈਨੂੰ ਇੱਕ ਚਿਰਾਗ ਦੇ ਦਿੱਤਾ, ਦੀਵਾ ਦੇ ਦਿੱਤਾ ਅਕਲ ਦਾ, ਬੁੱਧੀ ਦਾ। ਤੇ ਫਿਰ ਵੀ ਆਪਣੀ ਅਕਲ ਨਾਲ ਸਮਝ ਨਹੀਂ ਆਈ, ਤਾਂ ਫਿਰ ਉਸਨੇ ਅਵਤਾਰ ਵੀ ਭੇਜ ਦਿੱਤੇ ਨੇ, ਬੜੇ ਬੜੇ ਗ੍ਰੰਥਕਾਰ ਵੀ ਭੇਜ ਦਿੱਤੇ ਨੇ, ਬੜੇ ਬੜੇ ਵਿਆਖਿਆਕਾਰ ਵੀ ਭੇਜ ਦਿੱਤੇ ਨੇ, ਲੇਖਕ, ਦਾਰਸ਼ਨਿਕ, ਫਿਲੋਸਫਰ, ਚਿੰਤਕ ਵੀ ਭੇਜ ਦਿੱਤੇ ਨੇ, ਰਿਸ਼ੀ ਮੁਨੀ ਵੀ ਭੇਜ ਦਿੱਤੇ ਨੇ, ਪੈਗੰਬਰ ਵੀ ਭੇਜ ਦਿੱਤੇ ਨੇ। ਔਰ ਉਹ ਐਲਾਨੀਆਂ ਕਹਿ ਰਹੇ ਨੇ, ਜਿਸ ਕਰਮ ਤੋਂ ਤੂੰ ਕਿਸੇ ਨੂੰ ਚੋਟ ਪਹੁੰਚਾ ਰਿਹਾ, ਤੈਨੂੰ ਚੋਟ ਪਹੁੰਚੇਗੀ। ਜਿਸ ਕਰਮ ਤੋਂ ਤੂੰ ਕਿਸੇ ਨੂੰ ਹਾਨੀ ਪਹੁੰਚਾ ਰਿਹਾ, ਤੈਨੂੰ ਹਾਨੀ ਪਹੁੰਚੇਗੀ। ਜਿਸ ਕਰਮ ਤੋਂ ਤੂੰ ਕਿਸੇ ਦੀ ਬੇਇੱਜ਼ਤੀ ਕਰ ਰਿਹਾ, ਤੇਰੀ ਬੇਇੱਜ਼ਤੀ ਹੋਵੇਗੀ। ਜਿਸ ਕਰਮ ਤੋਂ ਤੂੰ ਕਿਸੇ ਦੀ ਪੱਗ ਲਾ ਛੱਡੀਏ, ਤੇਰੀ ਲੈ ਜਾਏਗੀ। ਨਿਯਮ, ਈਸ਼ਵਰੀ ਨਿਯਮ। ਇਹ ਸਮਝਾਉਣ ਵਾਲੇ ਵੀ ਗਾਹੇ ਬਗਾਹੇ ਉਹ ਅਕਾਲ ਪੁਰਖ ਪਰਮਾਤਮਾ ਭੇਜਦਾ ਰਿਹਾ। ਇੱਕ ਅਕਲ ਦਾ ਦੀਵਾ ਦਿੱਤਾ, ਇੱਕ ਅਵਤਾਰ ਦਿੱਤੇ, ਇੱਕ ਇਤਨੇ ਗ੍ਰੰਥ ਦਿੱਤੇ, ਗ੍ਰੰਥਕਾਰ ਦਿੱਤੇ, ਚਾਰੋਂ ਪਾਸੇ ਮਨੁੱਖ ਨੂੰ ਸਮਝਾਉਣ ਤੇ ਸਮਝਣ ਦੇ ਵਸੀਲੇ ਜੋ ਹੈ ਮੁਹੱਈਆ ਕਰਾਏ। ਫਿਰ ਵੀ ਜਦ ਕੋਈ ਮਨੁੱਖ ਨਹੀਂ ਸਮਝਦਾ, ਤਾਂ ਗੁਰਬਾਣੀ ਕਹਿ ਦਿੰਦੀ ਹੈ ਮਨੁੱਖ ਹੋ ਕੇ ਵੀ ਪਸ਼ੂਆਂ ਦੀ ਤਰ੍ਹਾਂ ਜੀ ਰਿਹਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਤੀਸਰੀ ਪੌੜੀ ਵਿੱਚ ਮੈਂ ਕੱਲ ਆਰੰਭ ਤੇ ਕੀਤੀ ਸੀ, ਪਰ ਅੱਜ ਦੂਸਰੀ ਦੇ ਆਲੇ ਦੁਆਲੇ ਮੇਰਾ ਦਿਮਾਗ ਘੁੰਮਦਾ ਰਿਹਾ। ਤੀਸਰੀ ਪੌੜੀ ਮੈਂ ਪੜ੍ਹ ਕੇ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਕੱਲ ਅਰਥ ਤੇ ਵਿਚਾਰ ਰੱਖਾਂਗੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨੀ ਸਾਣ। ਜੇ ਕਿਸੇ ਕੋਲ ਸਮਝ ਦਾ ਤਾਣ ਹੈ, ਨਾਨਕ ਹੁਕਮੇ ਜੇ ਬੁਝੇ, ਜੇ ਕੋਈ ਬੁੱਝ ਗਿਆ, ਸਮਝ ਗਿਆ, ਜਾਣ ਗਿਆ, ਤੇ ਜਾਣਨਾ ਇੱਕ ਸ਼ਕਤੀ ਹੈ, ਬੁੱਝਣਾ ਇੱਕ ਸ਼ਕਤੀ ਹੈ, ਇੱਕ ਕਲਾ ਹੈ। ਕਿਸੇ ਵਸਤੂ ਨੂੰ ਗਹਿਰਾਈ ਵਿੱਚ ਦੇਖਣਾ ਤੇ ਜਾਣਨਾ ਇਹ ਵੀ ਇੱਕ ਸ਼ਕਤੀ ਹੈ। ਮਹਾਰਾਜ ਕਹਿੰਦੇ ਨੇ ਹੋਵੇ ਕਿਸੇ ਤਾਣ, ਅਗਰ ਕਿਸੇ ਕੋਲ ਸਮਝਣ ਦਾ ਤਾਣ ਹੈ ਤੇ ਸਮਝਣ ਦੇ ਨਾਲ ਨਾਲ ਕਥਨ ਕਰਨ ਦਾ ਵੀ ਧਿਆਨ ਹੈ, ਬਿਆਨ ਵੀ ਕਰ ਸਕਦਾ, ਗੱਲ ਉਸਨੂੰ ਸਮਝ ਵੀ ਆ ਗਈ ਹੈ ਤੇ ਗੱਲ ਸਮਝਾ ਵੀ ਸਕਦਾ। ਮੈਂ ਕੱਲ ਵੀ ਅਰਜ਼ ਕੀਤੀ ਸੀ, ਬਹੁਤ ਸਾਰੇ ਨੇ ਐਸੇ ਦੁਨੀਆਂ ਚ ਸਮਝ ਜਾਂਦੇ ਨੇ, ਰੱਬੀ ਨਿਯਮ ਨੂੰ ਸਮਝ ਜਾਂਦੇ ਨੇ, ਸਮਝਾ ਨਹੀਂ ਸਕਦੇ। ਔਰ ਬਹੁਤ ਸਾਰੇ ਐਸੇ ਵੀ ਨੇ ਜੋ ਸਮਝਾਉਂਦੇ ਤੇ ਪਏ ਹੁੰਦੇ ਨੇ ਲੇਕਿਨ ਖੁਦ ਨਹੀਂ ਸਮਝਿਆ ਉਹਨਾਂ ਨੇ। ਇਹ ਵੀ ਮੈਂ ਅਰਜ਼ ਕਰਾਂ, ਖੁਦ ਨਹੀਂ ਜਾਣਿਆ।
2: You're listening to KRPI 1550 Radio, Ferndale, Washington.

0: करते हैं। परम सत्कार जो गुरु स्वरूप गुरु खालसा साध संत जी हो, खास सरबत संगता सतगुरु जी की पावन हजूरी विच बैठ करके रागी सिंह साहबाना की रचना तो रस पिना कीर्तन अमृत गुरबाणी का सुन रहे थे। सतगुरु जी की बाणी का लाहा तीन तरीकों के नाल सिख जगत में लिया जाता है। पहला तरीका है पाठ करन दा, पाठ करन वाला पाठ बोध हासिल करके फिर पाठ करे, उदा पाठ किया हुआ पाठक का सफला है। पाठ करन दे नाल महान पुन पैदा होते हैं। तो दूसरा तरीका है कीर्तन, जिदे विच संगीत कला सम्मिलित हो करके शब्दों नूं गुरबाणी के अमृत नूं सोने की कटोरी विच पा के पीण का भाव, राग सोने का भांडा है। जे कोई सोने के भांडे विच जहर पा के पी लवे तां मर जाएगा, मौत हो जाएगी उसकी। जे सोने के भांडे च अमृत पी लवे तां अमृत अमर हो जाता है। उही संगीत है जो विषय रस के गाने उन्हां संगीत कला दे नाल गाए जाण तां उह जहर पीण दे समान हन। उहदे विच साथ ही सतगुरु की उस्तत होवे, वाहगुरु की सिफत सलाह होवे, इह सास ही अमृत है। ते तीसरा तरीका है साढ़े कोल सिख जगत विच गुरबाणी की कथा, गुरबाणी तो कथा रूप विच लाहा लैण। पाठ और कीर्तन दोनों के विच अर्थ की समझ नहीं आ सकती, कथा विच अर्थ की समझ आती है। इसलिए कथा का महात्म पाठ नालों कीर्तन का महात्म ज्यादा है। कलयुग में कीर्तन प्रधाना, पाठ में नहीं कहा भी कलयुग में पाठ प्रधाना, कलयुग में कीर्तन प्रधाना प्रधान है। उस वाहगुरु परमेश्वर के नाल मिलाप कराने लई सबसे उत्तम हर की कथा, ये तीसरा तरीका है सिख जगत का, जिहदे नाल अर्थ का बोध, जिन्हों अर्थ का बोध नहीं होएगा वह कथा करन का अधिकारी नहीं, जिन्हों पाठ का बोध नहीं उन्हों पाठ करन का कोई अधिकार नहीं, जिन्हों राग का बोध नहीं कीर्तन का बोध नहीं संगीत का उन्हों कीर्तन का अधिकार नहीं। तो जिवें पाठ के बोध वाले ही पाठ कहा जाता है, संगीत कला के महार राग वेतियां ही रागी कहा जाता है। तो अर्थों के जाणू होना गुरु गोबिंद सिंह साहब महाराज ने कितनी बख्शिश की है। उन्होंने अमृत वचनों में जिहड़ा यह वचन आया प्रगट, यह है हमारी कांसी, जिहड़ा वचन एक है पढ़ा पढ़ा इहां ढोर मत रासी, बैल बुद्धि वाले पढ़नगे। सतगुरु का साथ समझी यह वचन प्रतक है, बिल्कुल लिखण सार जिथे कलमा करके सिटियां जदों गुरु ग्रंथ साहिब महाराज की रचना हुई। हर रोज़ सतगुरु कथा करदे, बाणी का उच्चारण करदे, फिर उसकी कथा करदे सतगुरु आप। 48 सिंघां नूं सतगुरु महाराज ने अर्थबोध कराया। भाई मनी सिंह लिखारी सन, बाबा दीप सिंह जी उस वेले उन्हां स्रोतियां दे विच मुख स्रोतियां दे विच सन। ते उस थां ते जिथे कलमा खिड़की घर के छुट्टियां लिखण सार सर सरोवरों बने हैं, बचदी स्याही उत्थे डोली, सतगुरु ने वर दिता जिहदे अखर नहीं चलदे वो इत्थे 35 अखर धरती दे उत्ते वो अपनी उंगल नूं कलम बना के साथ जी 35 लिखे। जिहनूं विद्या ना आउंदी होवे वो विद्या प्रचलित हो जाती है। ये सतगुरु की प्रतक कला साहब सिंह जी जिहड़ी सैकड़ियां दी अजमाई है, उन्हां विचों एक मैं थोड़े सामने बैठा। मेरा दिल टुट गया सी भी मेरे तो अखर चलने नहीं है। मैनू एक साहब सिंह जी दमदमे साहिब ही पढ़िया होया, रागी सिंह, उहदियां 3 संथियां होईयां सी उत्थे, ਮੈਨੂੰ ਕਹਿਣ ਲੱਗਾ ਭਾਈ ਸਾਹਿਬ ਉਦਾਸ ਨਾ ਹੋ, ਜੇ ਅੱਖਰ ਨਹੀਂ ਚੱਲਦੇ ਨਾ 35 ਲਿਖਦੇ ਇੱਥੇ। ਮੈਨੂੰ ਕੋਲ ਬੈਠ ਕੇ ਉਹਨੇ 35 ਸਾਹਿਬ ਸਿੰਘ ਜੀ ਲਿਖਾਏ। ਲਿਖਣ ਸਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸਿੰਘ ਜੀ ਮੇਰੇ ਵਰਗੇ ਪਸ਼ੂ ਵਿਰਤੀ ਵਾਲੇ ਬੰਦੇ 'ਤੇ ਵੀ ਇਹ ਕਿਰਪਾ ਕਰ ਦਿੱਤੀ ਕਿ ਅੱਜ ਤੁਹਾਡੇ ਵਿਚਕਾਰ ਬਹਿ ਕੇ ਸਤਿਗੁਰੂ ਦੀ ਬਾਣੀ ਦੇ ਸਾਧ ਸਿੰਘ ਜੀ ਅੱਖਰ ਜਿਹੜੇ ਕੁਝ ਮਹਾਂਪੁਰਸ਼ਾਂ ਵੱਲੋਂ ਉਪਦੇਸ਼ ਮਿਲੇ ਆ ਉਹ ਅੱਖਰਾਂ ਨੂੰ ਸਾਧ ਸਿੰਘ ਜੀ ਲੈ ਕੇ ਟਕਸਾਲੀ ਅੱਖਰਾਂ ਨੂੰ ਮੈਂ ਤੁਹਾਡੇ ਦਰਸ਼ਨ ਕਰ ਰਿਹਾ। ਇਹ ਕਲਗੀਧਰ ਪਾਤਸ਼ਾਹ ਦੀ ਜੇ ਉੱਥੇ ਲਿਖਣ ਸਰ ਬਖਸ਼ਾਂ ਨਾ ਕੀਤੀਆਂ ਹੁੰਦੀਆਂ ਤਾਂ ਦਾਸ ਤੁਹਾਡੇ ਸਾਹਮਣੇ ਅਤੇ ਕਿਤਾਬ ਸੀ ਕਥਾ ਨੂੰ ਕਰਦਾ ਹੁੰਦਾ। ਗੁਰੂ ਦੀ ਕਿਰਪਾ ਜਾਣਨੀ ਚਾਹੀਏ। ਮੈਂ ਹਮੇਸ਼ਾ ਗੁਰੂ ਦੀ ਬਖਸ਼ਿਸ਼ 'ਤੇ ਵਿਸ਼ਵਾਸ ਰੱਖਦਾ, ਆਪਣੇ ਪੜ੍ਹੇ ਅੱਖਰਾਂ 'ਤੇ ਨਹੀਂ। ਮਹਾਂਪੁਰਖਾਂ ਦੀ ਆਸ਼ੀਰਵਾਦ ਜਿਹੜੀ ਹੋਈ ਉਹਨਾਂ 'ਤੇ ਸਾਹ ਸੁਣੀ ਮੈਂ ਉਹਨਾਂ ਦੇ ਬ੍ਰਹਮ ਗਿਆਨੀਆਂ ਦੇ ਬਚਨਾਂ ਨੂੰ ਲੈ ਕੇ ਕਿ ਜਿਹੜਾ ਵਚਨ ਜੋ ਕੀਤਾ ਸੀ ਉਹ ਸਾਹ ਸੁਣੀ ਪੂਰਾ ਹੋਇਆ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਆਓ, ਕਥਾ ਕੋਈ ਸਿਆਣੇ ਬਣਨ ਦੀ ਪ੍ਰਦਰਸ਼ਨੀ ਨਹੀਂ ਕਿ ਲੋਕ ਕਹਿਣ ਜੀ ਬੜਾ ਵਿਦਵਾਨ ਹੈ। ਵਿਦਵਾਨ ਕਾਹਦਾ ਸਾਧ ਸਿੰਘ ਜੀ? ਜੇ ਹੰਕਾਰ ਉਹਨੂੰ ਭਾਵੇਂ ਕਥਾ ਦੇ ਹੋ ਗਿਆ, ਬਿਮਾਰੀ ਤਾਂ ਬਿਮਾਰੀ ਹੋਈ ਹੈ, ਕਿਸੇ ਢੰਗ ਨਾਲ ਲੱਗ। ਜੇ ਕਥਾ ਕਰਨ ਦਾ ਹੀ ਹੰਕਾਰ ਹੋ ਗਿਆ, ਬਿਮਾਰੀ ਤਾਂ ਫਿਰ ਵੀ ਲੱਗ। ਜੇ ਜਾਣੇ ਹੋ ਕਥਨੀ ਕਰਤਾ ਵਿਆਪਾਰੀ ਵਸਦਾ ਜੋ ਫਿਰਤਾ। ਮਹਾਰਾਜ ਕਹਿੰਦੇ ਸਾਧ ਸੰਗ ਜੇ ਹੋਮੇ ਮਾਰੀ ਨਾਨਕ ਤਾਕੂ ਮਿਲੇ ਬੁਰਾਈ। ਵਾਹਿਗੁਰੂ ਤਾਂ ਭਾਈ ਗਰੀਬ ਹਿਰਦੇ, ਗਰੀਬ ਤੋਂ ਭਾਵ ਨਿਮਰਤਾ, ਨਿਮਰਤਾ ਵਾਲੀ ਹਿਰਦਿਆਂ ਵਾਲੇ ਸਾਧ ਸੁਣ ਜੀ ਮਿਲਦਾ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਮਨ ਵਿਰਤੀਆਂ ਇਕਾਗਰ ਕਰੋ। ਚੱਲਦੀ ਹੋਈ ਲੜੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਕਥਾ, ਇਹ ਪੰਜਵੀਂ ਕਥਾ ਸਾਧ ਸੁਣ ਜੀ ਜਥੇ ਵਿੱਚ ਚੱਲ ਰਹੀ ਹੈ। ਜਦੋਂ ਉੱਥੇ ਅਸਥਾਨ 'ਤੇ ਹੋਈ ਦਾ ਉਦੋਂ ਸਾਧ ਸੁਣ ਜੀ ਫਿਰ ਇੱਕ ਥਾਂ 'ਤੇ ਹੋ ਜਾਂਦੀ ਹੈ। ਜਦੋਂ ਸਾਡਾ ਜਥਾ ਦੋਵਾਂ ਥਾਂ 'ਤੇ ਵੰਡਿਆ ਜਾਏ ਉਹ ਕਥਾ ਦੀਆਂ ਦੋ ਸ਼ਾਖਾ ਹੋ ਜਾਂਦੀਆਂ ਨੇ। ਫਿਰ ਅਸਥਾਨ 'ਤੇ ਨਿਰੰਤਰ ਚੱਲ ਰਹੀ ਹੈ ਲੜੀਵਾਰ ਕਥਾ। ਜਦੋਂ ਮੈਂ ਬਾਹਰ ਆ ਜਾਂਦਾ ਮੈਂ ਵੀ ਉਸੇ ਲੜੀਵਾਰ ਨੂੰ ਹੀ ਕਰਦਾ। ਫਿਰ ਅਸੀਂ ਫੋਨ 'ਤੇ ਆਪਸ ਵਿੱਚ ਹੀ ਮੇਲ ਕਰ ਲੈਂਦੇ ਹਾਂ ਵੀ ਭਾਈ ਤੂੰ ਅੱਗੇ ਹੈ ਕਿ ਮੈਂ ਅੱਗੇ ਹਾਂ। ਜਿਹੜਾ ਅੱਗੇ ਹੁੰਦਾ ਉਹ ਪਿਛਲੇ ਨੂੰ ਥੋੜ੍ਹਾ ਜਿਹਾ ਨਾਲ ਲਾ ਲੈਂਦਾ, ਪਿਛਲਾ ਹਿੰਮਤ ਨਾਲ ਅੱਗੇ ਆ ਜਾਂਦਾ। ਜਿਹੜੇ ਸਾਡੇ ਜਥੇ ਦੇ ਗਿਆਨੀ ਸਿੰਘ ਉੱਥੇ ਪਿੱਛੇ ਨੇ ਨਾ ਦੋ, ਉਹ ਸਾਧ ਸਿੰਘ ਜੀ ਕਥਾ ਉੱਥੇ ਕਰਦੇ ਆ ਲੜੀਵਾਰ। ਸੰਗਤਾਂ ਸੁਣਦੀਆਂ, ਵਿਦਿਆਰਥੀ ਪੜ੍ਹਦੇ। ਅਸੀਂ ਬਾਹਰ ਜਿਹੜੇ ਆਏ ਹੋਏ ਹਾਂ ਜਥੇ ਦਾ ਹਿੱਸਾ, ਅਸੀਂ ਵੀ ਆਪਣਾ ਵਿਊ ਦਾ, ਤਾਂ ਕਿ ਕਥਾ ਦਾ ਨਾਂ ਦਾ ਕਿਸੇ ਦਾ ਵੀ ਨਾ ਪਵੇ, ਨਾ ਸਾਡਾ ਨਾ ਉਹਨਾਂ ਦਾ। ਇਹ ਜੁਗਤੀ ਰੱਖੀ ਵੀ ਹੈ ਆਪਣੇ ਹੀ ਨਿਤਨੇਮ ਜਥੇ, ਪਰ ਇਹਦੇ ਵਿੱਚ ਸਾਧ ਸਿੰਘ ਜੀ ਜਿੰਨੇ ਤੁਸੀਂ ਪ੍ਰੇਮੀ ਸ਼ਾਮਿਲ ਹੁੰਦੇ ਹੋ ਮੇਰੇ ਵੀ ਧੰਨ ਭਾਜਨ ਤੁਹਾਡੇ ਦਰਸ਼ਨ ਕਰਕੇ। ਸਤਿਗੁਰੂ ਦੀ ਆਪਣੀ ਅੰਮ੍ਰਿਤਮਈ ਬਾਣੀ ਦੀ ਇਹ ਖੇਡ ਸਤਿਗੁਰੂ ਨੇ ਜੋ ਰਚਾਈ ਹੈ, ਜਿਵੇਂ ਅੰਨੇ ਨੂੰ ਸਾਧ ਸਿੰਘ ਜੀ ਤਰਸ ਕਰਕੇ ਨਾ ਉਹਨੂੰ ਕੋਈ ਸੋਟੀ ਦੇ ਦੇਵੇ ਵੀ ਅੰਨੇ ਆ ਤੂੰ ਕਿਵੇਂ ਤੁਰੇਗਾ, ਤੇਰੇ ਤਾਂ ਅੱਖਾਂ ਨਹੀਂ ਹਨ, ਉਹ ਫਿਰ ਸਾਧ ਸਿੰਘ ਜੀ ਸੋਟੀ ਦੇ ਸਹਾਰੇ ਹੌਲੀ ਹੌਲੀ ਟੋਹ ਟੋਹ ਕੇ ਤੁਰਦਾ। ਇਸੇ ਤਰ੍ਹਾਂ ਸਾਧ ਸਿੰਘ ਜੀ ਮੈਂ ਤਾਂ ਇਹੀ ਸਮਝਿਆ ਵੀ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ, ਵੀ ਮੈਨੂੰ ਅੰਨੇ ਨੂੰ ਮਹਾਂਪੁਰਸ਼ਾਂ ਨੇ ਟੋਹਣੀ ਫੜਾ ਦਿੱਤੀ ਵੀ ਲੈ ਭਾਈ ਟੋਹ ਟੋਹ ਕੇ ਤੁਰੀ ਚੱਲੀ। ਇਹ ਮੈਂ ਕਥਾ ਦਾ ਸਹਾਰਾ ਰੱਖਿਆ ਜੀਵਨ ਵਿੱਚ ਸਾਧ ਸਿੰਘ ਜੀ, ਕੋਈ ਲੋਕਾਂ ਨੂੰ ਸੁਣਾਉਣ ਵਾਸਤੇ ਨਹੀਂ, ਮੈਂ ਤਾਂ ਆਪਣੀ ਮੂਰਖ ਨੂੰ ਸਮਝਾਉਣ ਵਾਸਤੇ ਸਾਧ ਸਿੰਘ ਜੀ। ਪਰ ਅਜੇ ਵੀ ਮਨ ਮੂਰਖ ਅਜੋ ਨਹੀਂ ਸਮਝਤ, ਸਿੱਖ ਦੇ ਹਾਰਿਓ ਨੀਤ, ਸਮਝਿਆ ਅਜੇ ਵੀ ਨਹੀਂ ਹੈ ਮੂਰਖ। ਕਾਲੀ ਤੋਂ ਧੌਲੇ ਆ ਗਏ ਲੱਗੇ ਹੋਏ ਹਾਂ, ਕਦੇ ਤਾਂ ਗੁਰੂ ਕਿਰਪਾ ਕਰੂਗਾ ਜੀ ਭਾਈ। ਆਓ ਮਨ ਕਿਰਤੀਆਂ ਇਕਾਗਰ ਕਰੋ। ਬਿਲਾਵਲ ਰਾਗ ਹੈ, ਉਚਾਰਨ ਕਰਨ ਵਾਲੇ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ। 72 ਸਾਲ ਦੀ ਉਮਰ ਸਾਧ ਸਿੰਘ ਜੀ ਗਾਗਰ ਚੱਕੀ ਪਾਣੀ ਦੀ, ਜਿਹੜੀ ਉਮਰ ਵਿੱਚ ਲੋਕਾਂ ਦੇ ਬਜ਼ੁਰਗ ਮੰਜੀ 'ਤੇ ਬਹਿ ਕੇ ਆਰਾਮ ਕਰਦੇ ਹਨ, ਉਹ ਉਮਰ ਦੇ ਸਾਡੇ ਗੁਰੂ ਨੇ ਸੇਵਾ ਆਰੰਭ ਕੀਤੀ ਸਾਧ ਸੰਗਤ। ਕੋਈ ਬਹਾਨਾ ਨਾ ਬਣਾਵੇ, ਕੋਈ ਇਹ ਨਾ ਕਹੇ ਵੀ ਮੈਂ ਜੀ ਸਰੀਰ ਵੱਡਾ ਹੋ ਗਿਆ ਮੈਂ ਗੁਰਦੁਆਰੇ ਨਹੀਂ ਜਾ ਸਕਦਾ। ਮਹਾਰਾਜ ਨੇ ਕਿਹਾ ਵੀ ਬਿਰਧ ਅਵਸਥਾ ਦੇ ਵਿੱਚ ਵੀ ਸੇਵਾ ਕਰਕੇ ਗੁਰਤਾ ਗੱਦੀ ਦੇ ਮਾਲਕ ਬਣ ਕੇ ਵਿਖਾਇਆ, ਆਪਣੀ ਹੋਮੀ ਨੂੰ ਮੇਟ ਦਿੱਤਾ। 12 ਸਾਲ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਇਹ ਸਾਧ ਸਿੰਘ ਜੀ ਆਪਣੇ ਸਰੀਰ 'ਤੇ ਕਰਚ ਕੇ ਵਿਖਾਇਆ। 12 ਸਾਲ ਪਾਣੀ ਦੀਆਂ ਗਾਗਰਾਂ ਢੋਈਆਂ, ਨਾ ਦਿਨ ਦੇਖਿਆ ਨਾ ਰਾਤ ਦੇਖੀ, ਕੁੰਭਲ 'ਚ ਡਿੱਗ ਪਏ ਸਾਧ ਸਿੰਘ ਜੀ। ਬਿਰਧ ਸਰੀਰ ਹੈ, ਜਿੱਥੇ ਕੁੰਭਲ ਦੇ ਵਿੱਚ ਡਿੱਗੇ ਮਹਾਰਾਜ, ਉਹ ਖੜਕਾ ਹੋਇਆ, ਮੀਂਹ ਪੈਂਦਾ ਸੀ, ਝੱਖੜ ਝੁਲਦਾ, ਪੋਹ ਦੇ ਮਹੀਨੇ, ਲੋਕ ਰਜਾਈਆਂ 'ਚ ਮੂੰਹ ਲਗੋਈ ਪਏ ਹੈ, ਖੜਕਾ ਹੋਇਆ, ਜਲਾਹਾ ਕਹਿੰਦਾ ਚੋਰ ਆ ਗਿਆ ਕੋਈ। ਉਹ ਤਾਕੀ ਖੋਲ੍ਹ ਕੇ ਜਲਾਹੀ ਕਹਿੰਦੀ ਚੋਰ ਕਾਹਨੂੰ ਹੈ, ਇਹ ਤਾਂ ਅਮਰੂ ਨਥਾਵਾਂ ਤੁਰਿਆ ਫਿਰਦਾ, ਨਾ ਦਿਨੇ ਟੇਕ ਨਾ ਰਾਤ ਨੂੰ ਟੇਕ ਹੈ। ਨਥਾਵਾਂ ਸ਼ਬਦ ਕਹਿ ਦਿੱਤਾ ਸਾਹਿਬ ਮਹਾਰਾਜ ਨੇ ਗਾਦਰ ਸੰਭਾਲੀ। ਇਹ ਲੋਕ ਨਹੀਂ ਕਿਸੇ ਦੇ ਕਸਰ ਛੱਡਦੇ ਸਾਹਿਬ ਜੀ। ਉੱਠ ਕੇ ਕਹਿੰਦੇ ਕਮਲੀਏ ਹੁਣ ਤਾਂ ਮੈਂ ਥਾਂ ਵਾਲਾ, ਬਸ ਐਂ ਕਮਲੀ ਸ਼ਬਦ ਨਿਕਲ ਗਿਆ। ਕਹਿੰਦੇ ਕਮਲੀਏ ਹੁਣ ਤਾਂ ਨਾ ਮੈਨੂੰ ਨਥਾਵਾਂ ਕਹਿ, ਨਥਾਵਾਂ ਤਾਂ ਮੈਂ ਉਦੋਂ ਸੀ ਜਦੋਂ ਮੈਨੂੰ ਗੁਰੂ ਅੰਗਦ ਸਾਹਿਬ ਨਹੀਂ ਸੀ ਮਿਲੇ, ਹੁਣ ਤਾਂ ਮੈਂ ਥਾਂ ਵਾਲਾ। ਆਪਣੀ ਥਾਂ 'ਤੇ ਮਾਣ ਕੀਤਾ ਵੀ ਮੈਂ ਗੁਰੂ ਵਾਲਾ ਹੁਣ। ਇੰਨਾ ਵਚਨ ਕਹਿਣ ਦੀ ਦੇਰ ਸੀ, ਜਲਾਹੀ ਦਾ ਜਦੇ ਦਿਮਾਗ ਹਿੱਲ ਗਿਆ। ਸਤਿਪੁਰਸ਼ਾਂ ਦੇ ਸਾਹ ਸਿੰਘ ਜੀ ਜਿਹੜੇ ਬਚਨ ਹੁੰਦੇ ਆ ਭਾਈ ਰੁਮਾਲਾ ਪਾਦੇ ਕੋਲ, ਸਤਿਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਨੇ ਸਾਹ ਸਿੰਘ ਜੀ, ਇਹ ਵਿਅਰਥ ਨਹੀਂ ਜਾਇਆ ਕਰਦੇ। ਢੁੱਡੀ ਕੇ ਪਿੰਡ ਵਾਹਿਗੁਰੂ ਠੁੱਲੀ ਵਾਲ ਪਿੰਡ ਦੇ ਵਿੱਚ ਜਥਾ ਗਿਆ ਵਾ, ਉੱਥੇ ਮਹਾਂਪੁਰਸ਼ ਕਥਾ ਕਰਕੇ ਨਾ ਸੰਤਾਂ ਦਾ ਸੁਭਾਅ ਸੀ ਤਾਬਿਆ ਹੀ ਬੈਠੇ ਰਹਿਣਾ। ਕਈ ਵਾਰ ਤਾਂ ਐਸਾ ਹੋਇਆ ਵੀ ਸਰੀਰ ਦੀ ਕਥਾ ਕਰਕੇ ਮਹਾਂਪੁਰਸ਼ ਵਿਦਿਆਰਥੀ ਪੋਥੀਆਂ ਲੈ ਕੇ ਤੁਰ ਜਾਂਦੇ, ਮਹਾਂਪੁਰਸ਼ ਉੱਥੀ ਬਾਣੀ ਪੜ੍ਹਨ ਲੱਗ ਜਾਂਦੇ। ਦੋ ਘੰਟੇ, ਤਿੰਨ ਘੰਟੇ, ਚਾਰ ਘੰਟੇ ਰਸ ਲੈ ਕੇ ਬਾਣੀ ਪੜ੍ਹਦੇ, ਇੱਕ ਇੱਕ ਤੁੱਕ ਨੂੰ ਕਈ ਕਈ ਵਾਰ ਪੜ੍ਹਦੇ। ਜਿਹੜੀ ਤੁੱਕ ਬਹੁਤ ਹੀ ਪਿਆਰੀ ਉੱਥੇ ਮੰਨ ਟੇਕ ਜਾਣਾ, ਫਿਰ ਕਈ ਵਾਰ ਪੜ੍ਹੀ ਜਾਂਦੀ ਉਹ ਤੁੱਕ। ਫਿਰ ਉਹਨੂੰ ਤੁੱਕ ਨੂੰ ਦੇਖਣਾ ਵੀ ਇਹ ਕਿਹੜੇ ਪ੍ਰਕਾਰ ਨਾਲ ਮਿਲਦੀ ਹੈ, ਕੰਠ ਕਰਕੇ ਫਿਰ ਉਹ ਖਜ਼ਾਨੇ ਪਾਈ ਜਾਣੇ। ਤੁਸੀਂ ਦੁਨੀਆ ਭਰ ਦੇ ਗਿਆਨੀਆਂ ਦੀਆਂ ਕਥਾ ਸੁਣ ਲਓ, ਮਹਾਂਪੁਰਸ਼ਾਂ ਦੀਆਂ ਟੇਪਾਂ ਸੁਣ ਲਓ, ਕਥਾ ਵਿੱਚ ਬਹੁਤੇ ਪ੍ਰਮਾਣ ਗੁਰਬਾਣੀ ਦੇ ਦੇਣ। ਇੰਨੇ ਪ੍ਰਮਾਣ ਕੋਈ ਵੀ ਗੁਰਬਾਣੀ ਦੇ ਗਿਆਨੀ ਦਿੰਦਾ ਜਿੰਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਤੇ ਹੋਏ। ਉਹ ਸਾਹਿਬ ਸਿੰਘ ਜੀ ਬਾਣੀ ਪੜ੍ਹਦੇ ਰਹੇ ਪੜ੍ਹਦੇ ਰਹੇ। ਕਈ ਵਾਰ ਤਾਂ ਇਹ ਹੁੰਦਾ ਵੀ ਸਰੀਰ ਦੀ ਕਥਾ ਕਰਕੇ ਨਾ ਜਲ ਨਾ ਪਾਣੀ ਕੁਛ ਨਹੀਂ ਸਕਿਆ, ਅਤੇ ਨਿਤਨੇਮ ਕਰਦਿਆਂ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਇੰਨਾ ਆਨੰਦ ਬਣਨਾ, ਤੀਸਰਾ ਪੈਰ ਹੋ ਜਾਣਾ ਸੰਤਾਂ ਨੂੰ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਸਮਾਂ ਹੋ ਜਾਣਾ, ਫਿਰ ਕਹਿਣਾ ਚਲੋ ਭਾਈ ਹੁਣ ਸ਼ਾਮ ਦੀ ਕਥਾ ਕਰਕੇ ਚੱਲਾਂ। ਦੁਨੀਆ ਨੇ ਕਥਾ ਸੁਣ ਕੇ ਸਵੇਰ ਦੀ ਕੰਮ ਕਾਰ ਕਰਕੇ ਮੁੜ ਕੇ ਆ ਕੇ ਦੂਸਰੀ ਕਥਾ ਸੁਣਨ ਵੀ ਆ ਜਾਣਾ, ਵਿਦਿਆਰਥੀ ਨੂੰ ਪੋਥੀਆਂ ਲੈ ਕੇ ਮਹਾਂਪੁਰਸ਼ ਦੇ ਤਾਬੇ ਬੈਠੇ ਹੁੰਦੇ ਸੀ। ਗੱਲਾਂ ਕਰਨੀਆਂ ਸੌਖੀਆਂ ਸਾਹ ਸੀ, ਘਾਲਣਾ ਤਾਂ ਬਹੁਤੀ ਔਖੀ ਹੁੰਦੀ ਹੈ, ਇਸ ਲਈ ਕੋਈ ਘਾਲ ਨਹੀਂ ਘਾਲਦਾ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ੇ ਕਰਨ, ਉੱਥੇ ਇੱਕ ਸਾਹ ਸੀ ਇੱਕ ਦਿਨ ਮਹਾਂਪੁਰਸ਼ਾਂ ਬੈਠੇ ਜਥੇ ਆਏ ਤਾਂ ਚਲੇ ਗਏ, ਇੱਕ ਬੀਬੀ ਬੈਠੀ ਬਾਹਲੀ ਉਹ ਭਾਵਨਾ ਧਾਰੀ। ਉਹ ਵਿਚਾਰੀ ਨੂੰ ਗੁਰਮਤਿ ਦੇ ਅਸੂਲਾਂ ਦਾ ਤਾਂ ਪਤਾ ਨਹੀਂ ਸੀ। ਸਾਰੇ ਲੋਕਾਂ ਨੂੰ ਕਿਹੜਾ ਸਾਹ ਸਿੰਘ ਜੀ ਪਤਾ ਹੁੰਦਾ, ਹੌਲੀ ਹੌਲੀ ਪਤਾ ਲੱਗਦਾ, ਪਹਿਲਾਂ ਕਿਹੜਾ ਸਿੱਖਿਆ ਹੁੰਦਾ, ਸਕੂਲ 'ਚ ਜਾ ਕੇ ਵਿਦਿਆਰਥੀ ਸਿੱਖਦਾ। ਉਹ ਬੈਠੀ ਰਹੀ, ਉਹਦੇ ਮਨ 'ਚ ਸ਼ਰਧਾ ਕੀ ਵੀ ਇੰਨੀ ਸੋਹਣੀ ਕਥਾ ਕਰਦੇ ਆ ਸੰਤ, ਮੈਂ ਇਹਨਾਂ ਦੇ ਪੈਰਾਂ ਨੂੰ ਹੱਥ ਲਾਦਾ, ਇਹ ਭਾਵਨਾ ਉਹਦੇ ਮਨ ਵਿੱਚ। ਕਿਉਂਕਿ ਪੈਰੀ ਪਵਣਾ ਜਗ ਵਰਤਾਇਆ, ਇਹ ਜਿਹੜੀ ਸਾਹ ਸਿੰਘ ਜੀ ਮਰਿਆਦਾ ਪੈਰੀ ਪੈਣੇ ਦੀ, ਇਹ ਗੁਰੂ ਸਾਹਿਬ ਦੇ ਵੇਲੇ ਹੀ ਚੱਲੀ, ਗੁਰਮਤਿ ਦੇ ਵਿੱਚ ਹੀ ਹੈ, ਇਹ ਗੁਰਮਤਿ ਤੋਂ ਬਾਹਰ ਨਹੀਂ। ਪਰ ਇੱਕ ਗੱਲ ਹੈ ਵੀ ਗੁਰੂ ਨਾਨਕ ਦੀ ਗੱਦੀ ਦੇ ਸਾਹਮਣੇ ਕਿਸੇ ਸਿੱਖ ਦੇ ਪੈਰਾਂ ਨੂੰ ਪੂਜਿਆ ਨਹੀਂ ਜਾਂਦਾ, ਕਿਸੇ ਮਹਾਤਮਾ ਦੇ ਪੈਰਾਂ ਹੱਥ ਨਹੀਂ ਲਾ ਸਕਦੇ, ਕਿਉਂਕਿ ਗੁਰੂ ਨਾਨਕ ਦੀ ਗੱਦੀ ਦਾ ਮਾਣ ਘਟਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਐਸਾ ਹੋ ਸਕਦਾ, ਊਂ ਆਪਣਾ ਆਪਣੇ ਪਿਤਾ ਦੀ ਲਾ ਦਿੰਦੇ ਹਾਂ, ਪੈਰੀ ਹੱਥ ਮਾਤਾ ਦੇ ਲਾ ਦਿੰਦੇ ਹਾਂ, ਇਹ ਕੋਈ ਪਾਪ ਥੋੜ੍ਹੀ ਹੈ ਸਾਹਿਬ ਸਿੰਘ ਜੀ। ਭਾਈ ਗੁਰਦਾਸ ਤਾਂ ਕਹਿੰਦੇ ਦੇਖੀ ਕਿਤੇ ਇਹ ਗਲਤੀ ਨਾ ਕਰ ਬੈਠੀ, ਪੈਰੀ ਪਵਣ ਨਾ ਛੋਡੀ, ਕਹਿੰਦੇ ਇਹਨੇ ਛੋਡੀ ਜੋ ਲੋਕ ਮਰਜ਼ੀ ਕਹੀ ਜਾਣ, ਭਾਈ ਗੁਰਦਾਸ ਤਾਂ ਇਹ ਕਹਿੰਦੇ ਠੋਕ ਕੇ। ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਨੂੰ ਸਾਰੇ ਮੰਨਦੇ ਹੈ, ਭਾਈ ਸਾਹਿਬ ਕਹਿੰਦੇ ਨੇ ਕੁਝ ਹੋਮੇ ਦੇ ਮਾਰੇ, ਇਹ ਸ਼ਬਦ ਹੈ ਭਾਈ ਕਾਹਨ ਸਿੰਘ ਨਾਭਾ ਦਾ, ਕਹਿੰਦੇ ਕੋਈ ਹੋਮੇ ਦੇ ਮਾਰੇ ਹੋਏ ਸਿੱਖਾਂ ਨੇ ਪੈਰੀ ਹੱਥ ਲਾਉਣ ਨੂੰ ਮਨਮਤ ਸਮਝ ਰੱਖਿਆ। ਇਹ ਭਾਈ ਕਾਹਨ ਸਿੰਘ ਨਾਭਾ ਸ਼ਬਦ ਲਿਖਦੇ ਹੈ, ਮੇਰੇ ਨਹੀਂ ਆਪਣੇ ਲਿਖੇ ਹੋਏ, ਪੜ੍ਹ ਕੇ ਵੇਖ ਲਏ। ਜਿੱਥੇ ਗੁਰਮਤ ਮਾਰਕੰਡ 'ਚ ਪੈਰੀ ਪਾਵਣੇ ਦਾ ਸਾਹ ਸੀ ਪ੍ਰਕਰਨ, ਉਹਦੇ ਪੜ੍ਹ ਕੇ ਦੇਖਿਆ। ਸੋ ਇਹ ਸਾਹ ਸੰਗਤ ਜਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਵਿਰੋਧ ਹੋਇਆ ਜ਼ਿਆਦੇ। ਉਦੋਂ ਪਹਿਲਾਂ ਸਾਰੇ ਆਪਣੇ ਬਜ਼ੁਰਗਾਂ ਮਹਾਂਪੁਰਸ਼ਾਂ ਦੇ ਜਿਹਨਾਂ ਤੋਂ ਵਿਦਿਆ ਪੜ੍ਹਨੀ ਉਹਨਾਂ ਦੇ, ਆਪਣੀ ਮਾਤਾ ਪਿਤਾ ਦੇ, ਸੱਸ ਸਹੁਰੇ ਦੇ, ਸਾਰੇ ਭਾਈ ਲਾਉਂਦੇ ਸੀ ਪੈਰੀਆਂ 'ਤੇ। ਫਿਰ ਇਸ ਕਰਕੇ ਹੋ ਗਿਆ ਵੀ ਲੋਕ ਮਨਮਤ ਇੰਨੀ ਕਰਨ ਲੱਗ ਗਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਪੈਰੀਆਂ ਹੱਥ ਲਾਉਣ ਲੱਗ ਗਏ। ਫਿਰ ਭਾਈ ਟਕਸਾਲ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਪੈਰੀ ਹੱਥ ਲਾਉਣ ਦਾ ਗੱਲ ਹੀ ਮੁਕਾ ਦਿਓ, ਕਹਿ ਦਿਓ ਭਾਈ ਫਤਿਹ ਬੁਲਾਇਆ। ਫਿਰ ਬਹੁਤਾ ਜ਼ੋਰ ਇਹਦੇ 'ਤੇ ਦਿੱਤਾ, ਕਿਉਂਕਿ ਬਿਮਾਰੀ ਬਹੁਤੀ ਭਿਆਨਕ ਫੈਲ ਗਈ ਸੀ ਇਹ। ਫਿਰ ਇਹਦਾ ਇਲਾਜ ਇਹੀ ਰੱਖਿਆ, ਨਹੀਂ ਪੈਰੀ ਹੱਥ ਵੀ ਲਾਉਣੇ, ਫਤਿਹ ਵੀ ਬੁਲਾਉਣੀ। ਫਿਰ ਕਹਿਤਾ ਵੀ ਭਾਈ ਪੈਰੀ ਹੱਥ ਨਾ ਲਾਓ, ਫਤਿਹ ਬੁਲਾਓ। ਉਹ ਕੱਲ ਸਿਰੇ ਵਿੱਚੋਂ ਕੱਢੇ ਦਿੱਤੀ ਹੈ। ਸੋ ਮਹਾਂਪੁਰਸ਼ ਸਾਹਿਬ ਸਿੰਘ ਜੀ ਜਦੋਂ ਬੈਠੇ ਤਾਬਿਆਂ ਤੋਂ ਉੱਠ ਕੇ ਜਾਣ ਲੱਗੇ, ਬੀਬੀ ਬੈਠੀ ਹੋਈ, ਉਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਵੀ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਲਾਉਣੀ। ਅਤੇ ਜਿਸ ਵੇਲੇ ਮਹਾਂਪੁਰਸ਼ ਸਾਹਿਬ ਸਿੰਘ ਜੀ ਅਰਦਾਸ ਕੀਤੀ, ਅਰਦਾਸ ਕਰਕੇ ਜਦੋਂ ਸੰਤ ਤੁਰਨ ਲੱਗੇ ਨਾ, ਇਹਨੇ ਮਾਈ ਨੇ ਨੱਠ ਕੇ ਆ ਕੇ ਪੈਰ ਫੜ ਲਏ ਸੰਤਾਂ ਦੇ ਮਹਾਰਾਜ ਦੀ ਹਜ਼ੂਰੀ 'ਚ।
1: महापुरुष नारद सिंह जी सुभाव के बचे निकल गया गुरु अमरदास जी की तरह, कहते कमलिए ऐ शब्द निकल गया, कहते कमलिए नाले मैनू कहते गुनाही बना दिता, नाले तू कहते एडा बड़ा पाप खट लिया, महाराज जी हजूरी चली पारी हित लाई दे। वो कमली शब्द कहने की देर सी जद दिमाग हिल गया साहब सिंह जी, दिमाग हिले तो घर साहब सिंह जी कपड़े पाड़ बुरे हाल, न्याण न कौन सामभे बेचारा गरीब जट, संगल संगल ला के रखी इलाज गुज, उन्होंने साहब सिंह जी साल कटे आने, साल बाद जथा फेर गया उसे, उन्हें सिंगा नु कहा भी मैं तो पटिया गया कादी बीबी कथा मेरी घर आई गई सुन, दिमाग हिल गया संत ने बचन कर दिता भी हूँ दसो मैं की करा, मैं तो जवाक पालने भी औखे हो गए, कहने यों कर कि जिहड़े तरीके बीमारी लगी आ हटूगी उस तरीके भी साडा ना तो लई ना भी तू इन कमली सिखा के लिया भी माड़ा मोटा अख ही लगती है, कहते हाँ ये तो कई बार अख भी लगती है, इन्हें सिखा के लिया भी जो संत बाहर आ जाए ना गुरुद्वारे तो इनू कह दे एक बार पैर फड़ लेने भी छड़ने नहीं उन्हें चल जाने जो मैं ना कह, तो असी फिर सारे नाल होकर मदद करेंगे। वो साध सिंह जी मां वो फड़ी हुई सी है, संत ने भी देख लिया भी ये बीबी बेचारी पता नहीं बीमार है, वो कमली नट के जाके जब पैरों में चिंबड़ी, संत कह पैर छड़ाओ, कहने मारे कमली है इस करके छड़ने नहीं है इन्हें, हूँ ये अपनी मर्जी ना छूगे दिमाग हिले है, तो महापुरुष कहते भाई फिर इनू कहने महाराज जी भी थोड़े रसना तो ही यह दिमाग हिल है। महापुरुष कहते भाई मैं कि कोई सीधा हाँ तुम चंकी उस्तद कर दो मेरे तो कथा सुनो आ कि गल कर दो, कहते महाराज थोड़े रसना तो निकलिया बचन भी इन्हें पैरियाँ तलाता से महाराज जी हजूरी से कमला कहता से कुछ ये हूँ महाराज कृपा करो, कहने मेरे पैर छड़ाओ पहले फिर मैं दसदा भी किमें ठीक हो, पैर पूरे छड़ाए, कहते भाई ऐ करो भी एक अखंड पाठ करा दो गुरु ग्रंथ साहब के चरण च अरदास करो, फिर सिंह जथे वाले रहत मन सिंह करे पाठ अरदास, कहते भाई करा मैं कर दिना अरदास भी महाराज मेरे को गलती ना कहा गया बीबी का दिमाग ठीक कर दिया, संत ने अरदास की साथ साल बाद दिमाग फिर ठीक हो गया। महापुरुष दयालू होंगे ने ऐ जलाही का दिमाग हिलिया गुरु अंगद साहब को लैके आते, तो फिर महाराज ने सचे पातशाह ने कहा भाई भी हूँ एको ही राह है भी तू आ जगह जी है ना मुल वेच दे, सन जिथे मेरा सेवक डिगे है ना इन जगह मुल वेच दे, पैसे पाने दुगने लै लै, कहते महाराज सतवचन सतगुरु महाराज जो अंत समा शरीर का आया तो अपने सेवक गुरु अमरदास जी कह लगे कहते पुरखा कहते तेरा जिहड़ा रहना जे लिहा नहीं है तेनों गुरता गड्डी भी दे दी, तेरा ऋण नहीं है तो लिया तू बहुत सेवा की, नहीं महाराज ऋण कह रहा है यह शरीर थोड़ा, कहते इं करी मेरी यह भावना है जदों मेरे शरीर का अंत समा आ जाए शरीर त्याग देव, कहते जिते कुंभल च डिगया सी ना जिते तेरिया पैड़ा न मेरा संस्कार तेरी पैर दे विच हो जाए तेरा चरण पिया हो, गुरु अंगद साहब का संस्कार उत्थे होया अंगीठा बनया हुआ साहब सिद्ध, देखो गुरु सिख ना कि प्रेम करता है सिख गुरु ना, गुरु अमरदास जी खड़ी रोन अखाणी बह करे, ये महाराज एडा वड्डा महान सचे पातशाह मैं तो सेवक हाँ थोड़ा, कहते नहीं बी सिखा तेरी कामना बहुत बड़ी है, उस गुरु अमरदास महाराज का यह शब्द है परमेश्वर दी सिफतां करदे ने कि हे मेरे वाहिगुरु तू ऐसा व्यंत है कौन तेरी उपमा नू जान सकदा है,
2: लाहल महला तीजा अतुल क्यों तोलिया जाए।
1: खास जी दो चीजा जिहड़ियां ने एक ता तोलना एक मापना ते तीसरा किसी चीज का मुल पाउणा, इन्हां चीजें तिना चीजा दे नाल समझो वो चीज का अंत हो जाता है, जदों नाप दिती अंत आ गया भी इन्नी उम्र, जो तोल दिती सास जी आ गया भी इन्ना ही वजन है यदा अंत आ गया, जो मुल पा दिता ता भी वह अंत आ गया भी इन्ने मुल की हुई है। गुरु अमरदास महाराज कहते हे मेरे वाहिगुरु तू ऐसा है अज तक दुनिया की कोई ऐसी तकड़ी नहीं बनी जिसे तेनों कोई तोल सके भी तू कि कह, कोई ऐसा माप तोल नहीं बनया जिन्हें तेन नाप भी तू एडा की है, तेनों कोई तोल नहीं सकता तेनों कोई माप नहीं सकता तेरा कोई मुल नहीं पा सकता, ਅਮੁੱਲ ਹੀ ਹੈ, ਸਾਈ ਨਾਮ ਅਮੋਲ ਕੀ ਨਾ ਕੋਈ ਜਾਣਦਾ, ਤੂੰ ਅਮੁੱਲ ਹੀ। ਸੋ ਇਸ ਕਰਕੇ ਹੀ ਮੇਰੇ ਵਾਹਿਗੁਰੂ ਕਿਉਂ ਤੋਲਿਆ ਜਾਏ, ਇਹਨੂੰ ਕੋਈ ਕਿਵੇਂ ਤੋਲ ਸਕਦਾ। ਤੋਲਣ ਤੋਂ ਭਾਵ ਕਿ ਵਿਚਾਰ ਰੂਪ ਤਕੜੀ ਦੇ ਨਾਲ, ਬੁੱਧ ਰੂਪ ਤਕੜੀ ਦੇ ਅੰਦਰ ਵਿਚਾਰ ਬੱਟੇ ਪਾ ਕੇ ਕਿਹੜਾ ਕਿਹੜਾ ਤੈਨੂੰ ਜਿਹੜਾ ਤੋਲ ਲਵੇ ਵੀ ਤੂੰ ਇਹੋ ਜਿਹਾ ਹੈ, ਭਾਵ ਕਿਤੇ ਤੈਨੂੰ ਜਾਣ ਲੱਗਦਾ। ਇਸ ਲਈ ਤੋਲਿਆ ਕਿਉਂ ਜਾਏ, ਕਿਉਂ ਅਤੁੱਲ, ਤੂੰ ਅਤੁੱਲ ਹੈ, ਤੋਲੇ ਨਹੀਂ ਜਾ ਸਕਦਾ ਹੈ।
2: ਦੂਜਾ ਹੋਇਆ ਤਾਂ ਸੋਜੀ ਪਾਏ,
1: ਇਹ ਮੇਰੇ ਵਾਹਿਗੁਰੂ ਕੋਈ ਤੇਰੇ ਮੁਕਾਬਲੇ ਵਿੱਚ ਤੇਰੇ ਵਰਗਾ, ਤੇਰਾ ਸ਼ਰੀਕ ਹੋਰ ਸ਼ਰੀਕ ਹੋਵੇ ਕੋਈ ਤੇਰਾ, ਇਸ ਆਗੇ ਤੁਰ ਆਖਾਂ ਤੇਰੇ ਜੇੜ ਤੂੰ ਹੈ ਸਾਈਆਂ, ਮੈਂ ਅੰਧਲੇ ਨੌ ਸਿੰਘਾ, ਤੇਰੇ ਵਰਗਾ ਮਾਰਾ ਤੂੰ ਹੀ, ਦੂਸਰਾ ਹੈ ਨਹੀਂ ਕੋਈ, ਹੋਰ ਸ਼ਰੀਕ ਹੋਵੇ ਕੋਈ ਤੇਰਾ, ਹੋਵੇ ਕੋਈ ਸ਼ਰੀਕ, ਕਹਿ ਦੀਏ ਵੀ ਆਹ ਤੇਰੇ ਵਰਗਾ ਰੱਬ ਵਰਗਾ ਇੱਕ ਹੋਰ ਰੱਬ ਵੀ ਹੈਗਾ, ਇਹ ਦੁਨੀਆਂ ਵਿੱਚ ਬਥੇਰੇ ਇੱਕ ਰੱਬ ਵਰਗੇ ਸੈਂਕੜੇ ਰੱਬ ਨੇ। ਸੋ ਇਉਂ ਸਾਸ ਵੀ ਇਹ ਨਕਲੀ ਹਨ, ਅਤੁੱਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ। ਜੇ ਮਹਾਰਾਜ ਕੋਈ ਦੂਸਰਾ ਤੇਰਾ ਸ਼ਰੀਕ ਹੋਵੇ ਤਾਂ ਤੇਰੀ ਕੋਈ ਸੋਝੀ ਪਾਵੇ, ਵੀ ਰੱਬ ਵਰਗਾ ਹੈਗਾ ਵੀ ਤੂੰ, ਉਹ ਫਿਰ ਤਾਂ ਸੋਝੀ ਹੋ ਗਈ ਵੀ ਤੇਰੇ ਵਰਗਾ ਉਹ ਹੈ। ਤੇਰੇ ਅਤੁੱਲ ਨੂੰ ਸਮਝਣ ਵਾਲਾ ਕਿਸੇ ਦੇ ਕੋਲ ਭਾਈ ਦੂਸਰਾ ਗੁਰੂ ਹੋਵੇ ਨਾ ਕੋਈ, ਇੱਕ ਜਗਿਆਸੂ, ਦੂਜਾ ਗੁਰੂ ਦੂਜਾ ਹੋਏ, ਦੂਸਰਾ ਹੋਏ ਤਾਂ ਸੋਝੀ ਪਾਏ, ਫਿਰ ਉਹ ਗਿਆਨ ਦੀ ਸੋਝੀ ਤਾਂ ਹੋ ਸਕਦੀ ਹੈ। ਦੋਵੇਂ ਮਿਲ ਕਾਰਜ ਵੀ ਪੁੱਜੇ, ਰਾਮ ਨਾਮ ਸਮਝੋ, ਇਕੱਲੇ ਨੂੰ ਨਹੀਂ ਹੋ ਸਕਦਾ। ਸੋ ਇਸ ਕਰਕੇ ਵੀ ਦੂਸਰਾ ਅਰਥ ਜਾਣਨਾ ਮੁੱਖ ਰੂਪ ਵਿੱਚ ਉਹੀ ਰੱਖਣਾ ਜਿਹੜਾ ਪਹਿਲਾ ਹੈ। ਦੂਜਾ ਹੋਏ ਤਾਂ ਸੋਝੀ ਪਾਏ, ਤਾਂ ਕੋਈ ਸੋਝੀ ਪਾ ਸਕਦਾ ਹੈ, ਕੋਈ ਤੁਰੇ ਤੇਰਾ ਸ਼ਰੀਕ ਹੋਵੇ ਦੂਸਰਾ,
2: ਜਿੱਤੇ ਦੂਜਾ ਨਹੀਂ ਕੋਏ।
1: ਪ੍ਰਕਰਨ ਦੇ ਅਨੁਸਾਰ ਪਹਿਲਾ ਅਰਥ ਹੀ ਸਾਸ ਨਹੀਂ ਝੁਕੇਗਾ। ਹੇ ਮੇਰੇ ਵਾਹਿਗੁਰੂ ਜੀਓ, ਤੇ ਤੋਂ ਬਿਨਾਂ ਦੂਸਰਾ ਕੋਈ ਹੋਰ ਹੈ ਹੀ ਨਹੀਂ, ਇਸ ਕਰਕੇ ਤੇਰੀ ਮਹਿਮਾ ਤੂੰ ਜਾਣਦਾ, ਤੇਰੀ ਮਹਿਮਾ ਨੂੰ ਦੂਸਰਾ ਕੋਈ ਜਾਣ ਨਹੀਂ ਸਕਦਾ, ਤੇਰੀ ਮਹਿਮਾ ਅਪਰ ਅਪਾਰ ਹੈ, ਤੇਰੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦਾ, ਮਹਿਮਾ ਨਹੀਂ ਜਾਣਦਾ ਵੇਦ, ਬ੍ਰਹਮ ਨਹੀਂ ਜਾਣਦਾ ਭੇਦ, ਤੇਰੇ ਭੇਦ ਨੂੰ ਬ੍ਰਹਮਾ ਨਹੀਂ ਜਾਣ ਸਕਦਾ, ਅਵਤਾਰ ਨਾ ਜਾਣੇ ਅੰਤ, ਤੇਰੇ 24 ਅਵਤਾਰ ਤੇਰਾ ਅੰਤ ਨਹੀਂ ਜਾਣ ਸਕਦਾ। ਪਰਮੇਸ਼ੁਰ ਪਾਰ ਬ੍ਰਹਮ ਬੇਅੰਤ, ਤੂੰ ਬੇਅੰਤ ਹੀ ਹੈ, ਤੇਰੀ ਉਪਮਾ ਅਪਰ ਅਪਾਰ ਹੈ। ਜਿਵੇਂ ਭੱਟਾ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਨਾ ਕਿ ਹੇ ਗੁਰੂ ਅਮਰਦਾਸ ਮਹਾਰਾਜ, ਘਨ ਹਰ ਬੂੰਦ ਵਸੋ ਰੋਮਾਵਲ ਕੁਸੁਮ ਬਸੰਤ ਗਣਤ ਨਾ ਆਵੈ, ਰਵ ਸਤਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਗੁਰ ਕੋ, ਕਲ ਜਲ ਭੱਲ ਉਨਹੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਵਲ ਆਵੈ। ਤੇਰੀ ਉਪਮਾ ਕੋਈ ਕਰੇ ਹੀ ਨਹੀਂ ਸਕਦਾ, ਤੇਰੀ ਉਪਮਾ ਤੈਨੂੰ ਹੀ ਬਣਾਉਂਦੀ ਹੈ। ਹੇ ਮੇਰੇ ਪਰਮੇਸ਼ੁਰ ਵਾਹਿਗੁਰੂ, ਇਸਤੇ ਦੂਜਾ ਨਾ ਹੀ ਹੋਏ, ਤੇ ਤੋਂ ਬਿਨਾਂ ਤੇਰਾ ਕੋਈ ਹੈ ਹੀ ਨਹੀਂ ਹੋਰ ਜਿਹੜਾ ਸਮਝ ਸਕੇ।
2: ਦੀ ਕੀਮਤ ਕਿੱਥੋਂ ਹੋਏ,
1: ਤੇਰੀ ਕੀਮਤ ਪ੍ਰਾਪਤੀ ਰੂਪੀ ਕਿਵੇਂ ਕੋਈ ਪਾ ਕੇ ਕਹਿ ਸਕਦਾ ਹੈ। ਵਿਦਾਨ ਦੇ ਅੰਦਰ ਇੱਕ ਦ੍ਰਿਸ਼ਟਾਂਤ ਆਉਂਦਾ, ਸਾਹ ਸੰਜੀਵਾ ਪੁਰਸ਼ਾਂ ਨੇ ਪੜ੍ਹਾਇਆ ਸੀ, ਕਹਿੰਦੇ ਚਲੀ ਪੂਤਰੀ ਸਿੰਧ ਕੀ ਥਾਂ, ਚਲੀ ਪੂਤਰੀ ਲਵੜ ਕੀ ਥਾਂ, ਸਿੰਧ ਕੀ ਲੈਣ। ਅਨਾਥਪੁਰੀ ਜੀ ਲਿਖਦੇ ਨੇ ਵਿਚਾਰ ਮਾਲਾ ਦੇ ਅੰਦਰ, ਅਤੇ ਉਹ ਸਾਸਤਰੀ ਕਹਿੰਦੇ ਨੇ ਵੀ ਨੂਣ ਦੀਆਂ ਗਲੀਆਂ, ਇਹ ਕਈ ਇਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਸਾਧ ਸਿੰਘ ਜੀ, ਕਿ ਕਲਪਤ ਹੁੰਦੀਆਂ, ਉਪਦੇਸ਼ ਦੇਣ ਵਾਸਤੇ ਕਲਪਨਾ ਕਰਨੀ ਤਾਂ ਕਿ ਮਨੁੱਖ ਨੂੰ ਗਿਆਨ ਮਿਲੇ ਉਹਦੇ ਵਿੱਚੋਂ, ਇੱਥੇ ਕਲਪਨਾ ਕੀਤੀ ਹੈ ਨੂਣ ਦੀਆਂ ਗਲੀਆਂ ਦੀ, ਹੋਰ ਕਿ ਨੂਣ ਦੀਆਂ ਗਲੀਆਂ ਕਿਤੇ ਗੱਲਾਂ ਤਾਂ ਨਹੀਂ ਕਰਦੀਆਂ। ਕਹਿੰਦੇ ਨੂਣ ਦੀਆਂ ਗਲੀਆਂ ਆਪਸ ਵਿੱਚ ਹੀ ਗੱਲਾਂ ਕਰਨ ਲੱਗੀਆਂ, ਕਹਿੰਦੀ ਭੈਣੇ ਆਹ ਜਿਹੜਾ ਸਮੁੰਦਰ ਹੈ ਵੀ ਕਿੰਨਾ ਕੁ ਡੂੰਘਾ ਹੋਊਗਾ ਇਹ। ਉਹ ਕਹਿੰਦੇ ਵੀ ਜਦੋਂ ਦੇਖਿਆ ਨਹੀਂ ਆਪਾਂ ਕੀ ਕਹਿ ਸਕਦੇ ਕਿੰਨਾ ਕਰੂੰਗਾ, ਫਿਰ ਵਿਚਾਰ ਹੋਈ ਕਿ ਦੇਖਣਾ ਚਾਹੀਦਾ। ਕਹਿੰਦੇ ਇੱਕ ਨੂਣ ਦੀ ਡਲੀ, ਕਹਿੰਦੀ ਵੀ ਇਉਂ ਕਰਦੀਆਂ ਫਿਰ ਮੈਂ ਜਾਂਦੀ ਹਾਂ ਦੇਖਣ, ਫਿਰ ਤੁਹਾਨੂੰ ਮੁੜ ਕੇ ਆ ਕੇ ਦੱਸੂਗਾ ਵੀ ਕਿੰਨਾ ਕਰੂੰਗਾ, ਕਮਲੀ ਨਾ ਹੋਵੇ ਕਿਸੇ ਸਾਂ ਦੀ। ਨੂਣ ਦੀ ਡਲੀ ਪਾਣੀ ਨੂੰ ਨਾ ਪਹੁੰਚਾਉਂਦੀ। ਅਨਾਥ ਗੁਰੂ ਜੀ ਕਹਿੰਦੇ ਨੂਣ ਦੀ ਡਲੀ ਪਾਣੀ ਦੇ ਵਿੱਚ ਸਮੁੰਦਰ 'ਚ ਜਾ ਵੜੀ, ਉਹ ਜਾਂਦੀ ਜਾਂਦੀ ਦਸਾਂ ਮਿੰਟਾਂ 'ਚ ਖੁਰ ਗਈ। ਉਹ ਜਿਹੜੀਆਂ ਬਾਹਰ ਬੈਠੀਆਂ ਨੇ ਉਹ ਉਡੀਕਦੀਆਂ ਨੇ ਵੀ ਭੈਣ ਆਊਗੀ ਦੱਸਣ ਵਾਸਤੇ ਵੀ ਕਿੰਨਾ ਡੂੰਘਾ, ਉਹ ਮੁੜੀ ਹੋਈ ਨਾ। ਕਹਿੰਦੇ ਫਿਰ ਵਿਚਾਰਵਾਨ ਮਹਾਤਮਾ ਨੇ ਕਿਹਾ, ਭਾਈ ਕੀ ਗੱਲ ਹੈ, ਤੁਸੀਂ ਬੜੀ ਉਤਾਵਲੀ ਹੋ, ਕੀ ਕਰਦੇ ਹੋ? ਕਹਿੰਦੇ ਜੀ, ਸਾਡੇ ਨਾਲ ਦੀ ਇੱਕ ਸਮੁੰਦਰ ਦੀ ਗਹਿਰਾਈ ਨਾਪਣ ਵਾਸਤੇ ਗਈ ਸੀ, ਮੁੜੀ ਨਹੀਂ ਹੈ। ਕਹਿੰਦੇ ਉਹਨੂੰ ਨਾ ਡੀਕੋ ਨੇ ਮੁੜਨਾ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਉਹ ਤਾਂ ਪਾਣੀ ਦਾ ਰੂਪ ਹੀ ਹੋ ਗਿਆ, ਤੁਹਾਨੂੰ ਕਿਸੇ ਦੱਸੂਗੀ ਆ ਕੇ। ਇਹ ਕਲਪਨਾ ਸਾਹਿਬ ਸਿੰਘ ਜੀ, ਲੂਣ ਦੀਆਂ ਗਲੀਆਂ ਕਿਹੜੀਆਂ ਨੇ? ਜਿੰਨੇ ਜੀਵ ਨੇ ਸਭ ਲੂਣ ਦੀਆਂ ਗਲੀਆਂ ਨੇ। ਜਿਵੇਂ ਲੂਣ ਖੜਦਾ ਐਂ ਕਾਲ ਖਾੜ ਦਿੰਦੇ ਇਹਨਾਂ ਨੂੰ, ਇਹ ਲੂਣ ਦੀਆਂ ਗਲੀਆਂ ਨੇ ਸਾਰੀਆਂ। ਉਹ ਲੂਣ ਦੀ ਗਲੀ ਕੌਣ? ਜੀਵ। ਅਤੇ ਜਿਸ ਵੇਲੇ ਗਿਆਨ ਪ੍ਰਾਪਤ ਹੋਇਆ, ਵਿਚਾਰ ਚੱਲੀ ਵੀ ਰੱਬ ਕਿਹਾ ਗਿਆ, ਪਰਮੇਸ਼ਰ ਕਿਹਾ ਗਿਆ। ਉਹ ਕਹਿੰਦੇ ਵੀ ਮੈਂ ਪੂਰੇ ਦਰਸ਼ਨ ਕਰਕੇ ਨਾ ਬ੍ਰਹਮ ਦੇ, ਫਿਰ ਮੈਂ ਮੁੜ ਕੇ ਆ ਕੇ ਤੁਹਾਨੂੰ ਦੱਸਦਾ ਵੀ ਕਿਹਾ ਗਿਆ। ਕਹਿੰਦੇ ਜਦੋਂ ਬ੍ਰਹਮ ਦੇ ਦਰਸ਼ਨ ਕਰਨ ਵਾਸਤੇ ਦਰਸ਼ਕ ਚੱਲਿਆ, ਜਾਂਦਾ ਜਾਂਦਾ ਉਹਦੇ ਵਿੱਚ ਲੀਨ ਹੋ ਗਿਆ। ਮੁੜ ਕੇ ਕਿਹਨੂੰ ਦੱਸਿਆ ਆ ਕੇ ਵੀ ਰੱਬ ਕਿਹਾ ਜਾਏ? ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਂ ਮਿਲ ਗਈ ਜੋਤ ਵਿੱਚ, ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਗਈ। ਅਨਾਥਪੁਰੀ ਜੀ ਕਹਿੰਦੇ ਨੇ ਇੱਥੇ

0: ਕਿ ਕਿਹਨੂੰ ਦੱਸੇ ਆ ਕਿ ਵੀ ਰੱਬ ਕਿਹਾ ਜਾ ਭਾਈ, ਉਹਦਾ ਰੂਪ ਹੀ ਹੋ ਜਾਂਦਾ। ਅਤੇ ਕਬੀਰ ਸਾਹਿਬ ਨੂੰ ਪੁੱਛਿਆ ਜਦੋਂ ਪ੍ਰਾਪਤੀ ਹੋ ਗਈ ਕਿ ਕਬੀਰ ਤੂੰ ਦੱਸ, ਤੈਨੂੰ ਤਾਂ ਪਰਮਾਤਮਾ ਮਿਲ ਗਿਆ ਵੀ ਕਿਹਾ ਜਾ। ਕਬੀਰ ਸਾਹਿਬ ਕਹਿੰਦੇ ਹਾਂ ਦੱਸਦੇ ਸੁਣ ਲਓ ਕਿਹਾ ਗਿਆ। ਕਹੋ ਕਬੀਰ ਗੂੰਗੇ ਗੁਰ ਖਾਇਆ, ਪੁੱਛੇ ਤੇ ਕਿਆ ਕਹੀਐ। ਉਹਦੇ ਆਨੰਦ ਨੂੰ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ, ਉਹਦੇ ਆਨੰਦ ਦੀ ਵਿਆਖਿਆ ਨਹੀਂ ਬਣਦੀ। ਇਸ ਲਈ ਭਗਵਾਨ ਰਾਮ ਜੀ ਨੇ ਜਦੋਂ ਆਪਣੇ ਗੁਰਦੇਵ 'ਤੇ ਪ੍ਰਸ਼ਨ ਕੀਤਾ ਕਿ ਹੇ ਗੁਰਦੇਵ ਵਸਿਸ਼ਠ ਜੀ, ਬ੍ਰਹਮ ਦਾ ਆਨੰਦ ਕੈਸਾ ਹੈ, ਬ੍ਰਹਮ ਦਾ ਸਰੂਪ ਕੈਸਾ ਹੈ, ਇਹ ਪ੍ਰਸ਼ਨ ਕੀਤਾ। ਵਸਿਸ਼ਠ ਜੀ ਚੁੱਪ ਕਰੇ। ਦੂਸਰੀ ਵਾਰ ਰਾਮ ਜੀ ਫਿਰ ਬੋਲੇ, ਮਹਾਰਾਜ ਮੈਂ ਪ੍ਰਸ਼ਨ ਕੀਤਾ ਸੀ, ਉੱਤਰ ਨਹੀਂ ਆਇਆ। ਫਿਰ ਚੁੱਪ ਰਹੇ। ਤੀਸਰੀ ਵਾਰ ਦਾ ਤੁਹਾਡੇ ਕੋਲ ਉੱਤਰ ਨਹੀਂ ਹੈ, ਅਤੇ ਜਾਂ ਫਿਰ ਤੁਸੀਂ ਉੱਤਰ ਦੇਣਾ ਨਹੀਂ ਚਾਹੁੰਦੇ। ਦੋਨਾਂ 'ਚੋਂ ਜਿਹੜੀ ਗੱਲ ਹੈ ਮੈਨੂੰ ਦੱਸ ਦਿਓ ਵੀ ਆਹ ਗੱਲ ਹੈ। ਕਹਿਣ ਲੱਗੇ ਹੇ ਰਾਮ, ਐਸਾ ਕੋਈ ਪ੍ਰਸ਼ਨ ਨਹੀਂ ਤੇਰੇ ਕੋਲ ਹੋ ਸਕਦਾ ਜਿਹਦਾ ਮੇਰੇ ਕੋਲ ਉੱਤਰ ਨਾ ਹੋਵੇ। ਸਿੱਖ ਦੇ ਕੋਲ ਐਸਾ ਪ੍ਰਸ਼ਨ ਹੋ ਹੀ ਨਹੀਂ ਸਕਦਾ ਜਿਹਦਾ ਉੱਤਰ ਗੁਰੂ ਦੇ ਕੋਲ ਨਾ ਹੋਵੇ। ਉਹ ਗੁਰੂ ਇਹ ਕਹਿੰਦਾ ਜਿਹਦੇ ਕੋਲ ਉੱਤਰ ਨਹੀਂ। ਕਹਿੰਦੇ ਫਿਰ ਤੁਸੀਂ ਉੱਤਰ ਨਹੀਂ ਦਿੱਤਾ? ਕਹਿੰਦੇ ਮੈਂ ਤਾਂ ਤੇਰੀ ਅਕਲ ਤੋਂ ਹੈਰਾਨ ਹਾਂ ਵੀ ਤੂੰ ਸਮਝਿਆ ਕਿਉਂ ਨਹੀਂ, ਮੈਂ ਤਾਂ ਉੱਤਰ ਪਹਿਲੀ ਵਾਰੇ ਦਿੱਤਾ ਸੀ। ਕਹਿੰਦੇ ਜੀ ਤੁਸੀਂ ਤਾਂ ਉੱਤਰ ਦਿੱਤਾ ਨਹੀਂ, ਤੁਸੀਂ ਤਾਂ ਚੁੱਪ ਕਰ ਗਏ। ਕਹਿੰਦੇ ਰਾਮ, ਉਹਦਾ ਉੱਤਰ ਹੀ ਚੁੱਪ ਹੈ, ਉੱਥੇ ਵਿਆਖਿਆ ਹੀ ਨਹੀਂ ਹੈ, ਉਹਦਾ ਉੱਤਰ ਆ ਹੀ ਕਿਵੇਂ ਕਰਨਾ। ਵਿਦਾਂਤ ਕਹਿੰਦਾ ਆਪ ਹੀ ਕੋ ਪਾਏ ਕਹਿ ਚੁੱਪ ਚਾਪ ਕੀਜੀਏ। ਆਪਣੇ ਆਪ ਨੂੰ ਪਾ ਕੇ ਬਸ ਸ਼ਾਂਤ ਹੋ ਜਾਣਾ, ਬ੍ਰਹਮ ਨੂੰ ਪਾ ਕੇ ਸ਼ਾਂਤ ਹੋ ਜਾਣਾ, ਸਾਰੇ ਫੁਰਨੇ ਖਤਮ ਹੋ ਜਾਣੇ। ਆਪਣੇ ਆਪ ਨੂੰ ਪਾ ਕੇ, ਆਪਣੇ ਆਪ ਤੋਂ ਹੀ ਭੁੱਲੇ ਹੋਏ ਹਾਂ, ਆਪਣੇ ਆਪ ਤੋਂ ਹੀ ਗੁਆਚੇ ਹੋਏ, ਅਤੇ ਆਪਣੇ ਆਪ ਨੂੰ ਲੱਭ ਲੈਣਾ ਗਿਆਨ ਕਿਸ ਨੂੰ ਕਹਿੰਦੇ ਹਨ? ਇਹਦਾ ਵਿਦਾਂਤ ਦਾ ਉੱਤਰ ਹੈ, ਭੁੱਲ ਗਏ ਉਹ ਅਗਿਆਨ ਤੇ ਆਪਣੋ ਆਤਮ ਰੂਪ। ਜਿਹੜਾ ਤੂੰ ਆਪਣੇ ਆਤਮਕ ਰੂਪ ਨੂੰ ਭੁੱਲ ਗਿਆ, ਇਹਦਾ ਨਾਮ ਅਗਿਆਨ ਹੈ। ਸਿੱਖ ਇਹਨੂੰ ਅਗਿਆਨ ਕਹਿੰਦੇ ਨੇ। ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕਿ ਫਿਰ ਜਾਣਵੇ ਗਿਆਨ ਕਹਿਤ ਕਵ ਭੂਪ। ਉਹਨੂੰ ਜਾਣ ਲੈਣਾ ਹੀ ਆਤਮਾ ਨੂੰ ਗਿਆਨ ਹੈ। ਆਤਮਾ ਦੀ ਜਾਣਕਾਰੀ ਹੈ ਸਾਰੀ ਗੁਰਬਾਣੀ ਦੇ ਅੰਦਰ, ਇਸ ਲਈ ਗਿਆਨ ਸਰੂਪ ਹੈ ਸਤਿਗੁਰੂ ਮਹਾਰਾਜ ਜਿਹਨੂੰ ਮੱਥਾ ਟੇਕਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਤਿਸ ਦੀ ਕੀਮਤ ਕਿਉਂ ਹੋਵੇ, ਉਹਦੀ ਕੀਮਤ ਕੌਣ ਕੋਈ ਪਾ ਸਕਦਾ ਹੈ? ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ, ਉਹ ਬੇਅੰਤ ਹੈ ਐਸਾ ਪਰਮੇਸ਼ਰ। ਉਹਦੀ ਕੀਮਤ ਸਾਧ ਜੀ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ, ਬਹੁਤ ਸਾਰੀਆਂ ਕਥਾਵਾਂ ਆਉਂਦੀਆਂ ਨੇ। ਇੱਕ ਕੋਈ ਸਾਧ ਸੰਗਤ ਬਾਣੀਆਂ ਸੀ, ਬਾਣੀਆਂ ਨਾਸਤਕ, ਪੈਸੇ ਇਕੱਠੇ ਕਰਨ ਵਾਲਾ, ਪਾਈ ਪਾਈ ਜੋੜਨ ਵਾਲਾ, ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਵਾਰ ਨੂੰ ਕੁਛ ਮਿਲੇ, ਜਾਂਦੀ ਵਾਰ ਤਾਂ ਸਾਲ ਸੀ ਤਲਾਗੀ ਵੀ ਤੋੜ ਲੈਂਦੇ ਆ, ਲਈ ਲੰਗੋਟੀ ਤੋਰ। ਅਤੇ ਜਿਸ ਵੇਲੇ ਉਹ ਬਾਣੀ ਕੁਦਰਤੀ ਇੱਕ ਮਹਾਤਮਾ ਆ ਗਏ, ਇਹ ਦੋ ਭਰਾ ਸਨ, ਮਹਾਤਮਾ ਨੇ ਕਥਾ ਸ਼ੁਰੂ ਕਰਤੀ ਜਿਵੇਂ ਬਾਬਾ ਹਰਦੀਪ ਸਿੰਘ ਜੀ ਕਾਫੀ ਦੇਰ ਦੇ ਤੁਹਾਨੂੰ ਇੱਥੇ ਕਥਾ ਸੁਣਾਉਂਦੇ ਆ। ਮਹਾਤਮਾ ਨੇ ਹੋਰ ਕੀ ਕਰਨਾ, ਕਥਾ ਸੁਣਾਉਣੀ ਉਹਨਾਂ ਨੇ। ਜਿਹੜੇ ਤੁਸੀਂ ਪੈਸੇ ਦਿਓਗੇ ਉਹ ਸ਼ੁਭ ਕਾਰਜਾਂ 'ਤੇ ਲਾ ਦੇਣਗੇ, ਦੋ ਕੰਮ ਕਰੀ ਜਾਣੇ ਇਹਨੇ ਇਕੱਠੀ, ਦੋਨਾਂ 'ਚ ਤੁਹਾਡਾ ਭਲਾ, ਕਥਾ ਸੁਣਨ 'ਚ ਵੀ ਮਾਇਆ ਦੇਣ 'ਚ ਵੀ, ਦੋਨੇ ਭਲੇ ਕਰਦੇ ਨੇ ਸਾਧੂ ਨੇ। ਮਾਇਆ ਦੀ ਤ੍ਰਿਸ਼ਨਾ ਕਰਨੀ ਨਹੀਂ, ਹੱਥ ਅੱਡਣਾ ਨਹੀਂ, ਇਹ ਵੀ ਸਾਧੂ ਦਾ ਕਰਮ ਨਹੀਂ ਹੈ ਵੀ ਬਗਲੀ ਪਾ ਕੇ ਝੋਲੀ ਫੇਰ ਕੇ ਮੰਗਣ ਲੱਗ ਜਾਵੇ, ਇਹ ਵੀ ਕਰਮ ਨਹੀਂ ਹੈ। ਉਹ ਸੰਤ ਕਲਿਆਣ ਦਾਸ ਜੀ, ਇੱਥੇ ਇੱਕ ਸਾਧ ਸਿੰਘ ਜੀ ਆਉਂਦੇ ਸਾਡੇ ਉੱਥੇ ਅਸਥਾਨ 'ਤੇ ਆਏ, ਬੜੇ ਵਿਦਵਾਨ, ਭਾਰੀ ਵਿਦਵਾਨ ਸਾਧ ਸਿੰਘ ਜੀ, ਅਤੇ ਉਹਨਾਂ ਦਾ ਲੇਖ ਸ਼ਬਦ ਹੁੰਦਾ ਹੈ ਆਤਮ ਮਾਰਗ ਦੇ, ਜਿਹੜਾ ਸੰਤ ਬ੍ਰਿਆਮਸੂ ਉਹਨਾਂ ਦਰਸ਼ਨ। ਉਹ ਚੰਗੇ ਵਿਦਵਾਨ, ਮੇਰੇ ਗੁਆਂਢੀ, ਮੇਰੇ ਨਾਲ ਬਹੁਤ ਪਿਆਰ ਹੈ ਉਹਨਾਂ ਮਹਾਂਪੁਰਸ਼ਾਂ ਦਾ। ਉਹ ਜਦੋਂ ਪਹਿਲੀ ਵਾਰ ਉੱਥੇ ਅਸਥਾਨ 'ਤੇ ਆਏ, ਦੇਖ ਕੇ ਨਾ ਹੈਰਾਨ ਹੀ ਹੋ ਗਏ। ਉਹ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ, ਤੁਹਾਡੇ ਜਥੇ ਦੀ ਇੰਨੀ ਮਸ਼ਹੂਰੀ ਵੀ ਇੱਥੇ ਦੇਖ ਕੇ ਮੈਂ ਹੈਰਾਨ ਹੀ ਹੋ ਗਿਆ ਵੀ ਗੱਲ ਕੀ ਹੈ, ਇੰਨੀ ਹਾਲ ਡੇਰੇ ਦਾ ਕਿਸ ਤਰ੍ਹਾਂ ਦਾ ਹੈ। ਉਹ ਕਹਿੰਦੇ ਬਾਬਾ ਜੀ ਕੀ ਦੱਸੀਏ ਵੀ ਸਾਡੇ ਸੰਤਾਂ ਨੂੰ ਇੱਕ ਸੁਭਾਅ ਇਹੋ ਜਿਹਾ ਪਿਆ ਹੋਇਆ। ਸਿੰਘ ਕਹਿੰਦੇ ਵੀ ਜਿਹੜੀ ਮਾਇਆ ਕੋਈ ਸਿਰੋ ਪੌ ਦੇ ਨਾਲ ਦਿੰਦਾ ਉਹ ਵੀ ਛੱਡ ਆਉਂਦੇ ਨੇ ਉੱਥੇ, ਲੈਣੀ ਤਾਂ ਕਿਸੇ ਤੋਂ ਕੀ ਹੈ। ਕਹਿੰਦਾ ਕੋਈ ਨਹੀਂ, ਤੁਹਾਡਾ ਸੰਤ ਹਾਲ ਵੀ ਮੈਂ ਕਰਦਾ ਗੱਲ। ਕਲਿਆਣ ਦਾਸ ਜੀ ਕਹਿੰਦੇ ਉਹ ਪੰਗਤ ਬਹਿ ਕੇ ਰੋਟੀ ਖਾਂਦੇ, ਇਹਨਾਂ ਨੂੰ ਮੈਂ ਆ ਗਿਆ। ਕਹਿੰਦੇ ਸੰਤ ਜੀ ਆ ਜਾਓ ਮੇਰੇ ਕੋਲ ਬੈਠੋ। ਕਹਿੰਦੇ ਤੁਹਾਨੂੰ ਕਹਿੰਦੇ ਇੱਕ ਸਿੱਖਿਆ ਦੇਣੀ ਅੱਜ ਮੈਂ,
1: ਮੈਂ ਕਿਹਾ ਜੀ ਸਤਿਵਚਨ
0: ਸਾਧੂ ਸਿੱਖਿਆ ਹੀ ਦਿੰਦੇ ਮਹਾਰਾਜ ਤੁਹਾਡਾ ਬੱਚਾ ਮੈਂ, ਤੁਸੀਂ ਵੀ ਦਿਓਗੇ ਸਿੱਖਿਆ ਕੌਣ ਦੇਊਗਾ?
1: ਕਹਿੰਦੇ ਦੇਖ ਸਾਰੀ ਉਮਰ ਲੰਘ ਗਈ, 6 ਸਾਲ ਦੀ ਉਮਰ 'ਚ ਫਕੀਰ ਬਣਿਆ ਸੀ ਮੈਂ, ਸਾਰੀ ਜ਼ਿੰਦਗੀ ਹਕੀਮੀ ਵੀ ਕੀਤੀ ਵਿਦਵਾਨੀ ਵੀ ਕੀਤੀ ਸਾਧੂਆਂ 'ਚ ਰਿਹਾ, ਮੇਰੇ ਜ਼ਿੰਦਗੀ ਦੇ ਤਜ਼ਰਬੇ ਹੈ। ਕਹਿੰਦੇ ਵੀ ਇੱਕ ਤੈਨੂੰ ਵਚਨ ਕਰਦੇ ਆ ਵੀ ਤੂੰ ਪਹਿਲਾਂ ਵਚਨ ਦੇ ਵੀ ਮੰਨੇਗਾ? ਮੈਂ ਕਿਹਾ ਜੀ ਸਤਿਵਚਨ ਮੈਂ ਮੰਨੂੰਗਾ। ਕਿਉਂ ਸਾਧੂ 'ਤੇ ਸ਼ੰਕਾ ਕੀ ਹੈ ਵੀ ਇਹਨਾਂ ਕਿਹੜਾ ਕੋਈ ਗਲਤ ਕਹਿਣਾ? ਜੇ ਤਾਂ ਇਹ ਹੋਵੇ ਵੀ ਗਲਤ ਕਹੂੰਗਾ ਉੱਥੇ ਹੁੰਦਾ ਵੀ ਪਹਿਲਾਂ ਵਚਨ ਦੱਸ ਕੀ ਹੈ। ਅਤੇ ਮੈਂ ਕਿਹਾ ਜੀ ਸਤਿਵਚਨ। ਕਹਿੰਦੇ ਲੈ ਫਿਰ ਇੱਕ ਸਲੋਕ ਕੰਠ ਕਰ, ਲਿਖਣ ਤੋਂ ਬਿਨਾਂ ਕੰਠ ਕਰਾਤਾ ਉਹਨੇ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਬਣ ਜਾ ਫੱਕਰ। ਮੈਂ ਕਿਹਾ ਜੀ ਉਹ ਕਿਵੇਂ ਬਣੀਦਾ? ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰ। ਫੱਕਰ ਉਹ ਹੁੰਦਾ ਜਿਹੜਾ ਮਾਇਆ ਦੀ ਤਮਾ ਨਾ ਕਰੇ ਵੀ ਮੈਨੂੰ ਮਾਇਆ ਮਿਲੇ। ਮੈਂ ਕਿਹਾ ਜੀ ਇਹ ਤਾਂ ਕਿਰਪਾ ਹੀ ਹੈ ਫਿਰ ਤੁਹਾਡੀ। ਕਹਿੰਦੇ ਨਹੀਂ ਨਹੀਂ ਅਜੇ ਕਸਰ ਹੈ, ਕਿਰਪਾ ਹੁਣ 'ਚ ਕਸਰ ਹੈ ਜੀ। ਕਹਿੰਦੇ ਉਹ ਕਸਰ ਕੱਢਣੀ ਹੈ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਕਹਿੰਦੇ ਇੱਥੇ ਫਰਕ ਹੈ, ਤੂੰ ਮਨਾ ਕਰਦਾ? ਮੈਂ ਕਿਹਾ ਜੀ ਇੱਥੇ ਤਾਂ ਹੈਗਾ ਫਰਕ ਜ਼ਰੂਰ। ਕਹਿੰਦੇ ਤਾਂ ਹੀ ਤੇਰੇ ਡੇਰੇ ਦੀ ਆਹ ਹਾਲਤ ਹੈ, ਐਡੀ ਮਜ਼ਦੂਰੀ ਜਦੇ ਦੀ, ਇੱਥੇ ਸਿੰਘਾਂ ਨੂੰ ਇੰਨਾ ਤੰਗ ਕਰ ਰਹੇ ਹਾਂ ਅਤੇ ਇੱਥੇ ਪਦਾਰਥ ਫਿਰ ਤੇਰੇ ਗਰੀਬੀ ਨਾਲ ਘੁਲਦੇ ਹੈ। ਬਹੁਤ ਬੜਿਆਂ ਦੀ ਗੱਲ ਹੈ ਸਾਧ ਸਿੰਘ ਜੀ। ਉਦੋਂ ਇਹੀ ਨਿਜਮੇ ਰੱਖਿਆ ਹੋਇਆ ਸੀ ਵੀ ਤੇਲ ਵੀ ਕੋਲੋਂ ਹੀ ਪਾਉਣਾ ਹੈ, ਸਿੰਘਾਂ ਦਾ ਗੱਫਾ ਵੀ ਘਰ ਤੋਂ ਵੀ, ਚਲੋ ਪਰਿਵਾਰ ਨੂੰ ਸੇਵਾ ਮਿਲੀ ਹੈ, ਰਸਾਉਣ ਦੇ ਵਿੱਚ ਇਸ ਤਰੀਕ ਰਾਈ ਜਾਵੇ ਐਂ ਸੀ। ਉਹਦੇ 'ਚ ਫਿਰ ਸਾਧ ਸਿੰਘ ਜੀ ਫਿਰ ਥੋੜ੍ਹਾ ਜਿਹਾ ਘਰ ਦੇ ਪਦਾਰਥੋਂ ਦਾ ਵੀ ਨੁਕਸਾਨ ਹੋਣਾ ਹੀ ਸੀ, ਨੁਕਸਾਨ ਹੋ ਕੇ ਕੋਈ ਫਾਇਦਾ ਹੁੰਦਾ? ਅਤੇ ਉਹ ਜਿਸ ਵੇਲੇ ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਮੈਂ ਕਿਹਾ ਜੀ ਇਹ ਤੋਂ ਅੱਗੇ ਹੋਰ ਵੀ ਹੈ ਕੁਛ? ਕਹਿੰਦੇ ਇੱਕ ਪੰਕਤੀ ਹੋਰ ਹੈ, ਮਖਾਓ ਕੀ? ਕਹਿੰਦੇ ਆਈ ਹੋਈ ਨੂੰ ਜਮ੍ਹਾਂ ਨਾ ਕਰੇ। ਕਹਿੰਦੇ ਚੰਗੇ ਥੋਂ ਲਾਈ ਜਾਵੇ, ਨਾ ਤਮਾ ਕਰੇ, ਨਾ ਮਨਾ ਕਰੇ, ਨਾ ਜਮ੍ਹਾਂ ਕਰੇ, ਇਹ ਤਿੰਨ ਕੰਮ ਕਰੇ। ਉਹ ਭਾਈ ਮਹਾਂਪੁਰਸ਼ਾਂ ਨੂੰ ਵਚਨ ਦੇਣ ਤੋਂ ਬਾਅਦ ਫਿਰ ਮੈਂ ਨਾ ਤਾਂ ਕਦੇ ਮਨਾ ਕੀਤੀ ਹੈ, ਨਾ ਕਦੇ ਤਮਾ ਕੀਤੀ ਹੈ। ਅਤੇ ਸਤਿਗੁਰੂ ਮਹਾਰਾਜ ਵਾਸਤੇ ਕਰਨ, ਅਤੇ ਜੇ ਜਮ੍ਹਾਂ ਥੋੜ੍ਹੀ ਬਹੁਤ ਹੁੰਦੀ ਆ ਵੀ ਇਕੱਠੀ ਕਰ ਲਈ ਫਿਰ ਲਾ ਦਿੱਤੀ। ਕਿਉਂ ਇੱਕ ਐਂ ਤਾਂ ਹੈ ਨਹੀਂ ਵੀ ਇੱਕ ਪੈਸਾ ਮਿਲ ਗਿਆ ਉਹੀ ਲਾ ਦਿੱਤਾ, ਥੋੜ੍ਹਾ ਜਿਹਾ ਜਮ੍ਹਾਂ ਕਰਕੇ ਲਾਉਣੇ ਪੈਂਦੇ ਆ। ਸੋ ਇਹੋ ਸਾਧ ਸੰਗਤ ਗੁਰੂ ਕਿਰਪਾ ਕਰੇ, ਉਹ ਮਹਾਂਪੁਰਸ਼ਾਂ ਦੇ ਐਸੇ ਸਾਧ ਸੰਗਤ ਜੀ ਸਿਧਾਂਤ ਗੱਲਾਂ ਕੀ ਦੋਹਰੇ ਇਹੋ ਜਿਹੇ ਪੜ੍ਹਦੇ, ਇਹੋ ਜਿਹੇ ਸਾਧੂ ਕੋਈ ਹਾਜ਼ਰੀ ਕਰਨ ਵਾਲੇ ਆ ਗਏ। ਸਾਰੇ ਨਗਰ ਦੇ ਲੋਕ ਇਹ ਕਥਾ ਸੁਣਨ, ਪਰ ਉਹ ਬਾਣੀਆਂ ਨਹੀਂ ਗਿਆ, ਉਹਦਾ ਭਰਾ ਗਿਆ। ਕਥਾ ਸੁਣ ਕੇ ਉਹਨੂੰ ਬੜੀ ਅਸਰ ਕਰ ਉੱਠਿਆ ਅਤੇ ਉਹਨੇ ਕਿਹਾ, ਕਹਿੰਦੇ ਭਾਈ ਐਂ ਦੱਸੋ ਵੀ ਤੁਹਾਡੇ ਨਗਰ ਦੇ ਵਿੱਚੋਂ ਕੋਈ ਪ੍ਰੇਮੀ ਰਹਿੰਦਾ ਤਾਂ ਨਹੀਂ ਜਿਹੜਾ ਕਥਾ 'ਚ ਨਾ ਆਉਂਦਾ ਹੋਵੇ? ਜੇ ਨਹੀਂ ਕੋਈ ਆਉਂਦਾ ਉਹਨੂੰ ਲਿਆਇਆ ਕਰੋ ਪ੍ਰੇਮ 'ਚ, ਭਲਾ ਹੋ ਜੂਗਾ ਉਹਦਾ। ਕਹਿੰਦੇ ਜੀ ਹੋਰ ਤਾਂ ਸਾਰਾ ਪਿੰਡ ਆਉਂਦਾ ਹੈ। ਉਹ ਕਹਿੰਦਾ ਮੇਰਾ ਭਰਾ ਨਹੀਂ ਆਉਂਦਾ। ਕਹਿੰਦੇ ਲਿਆ ਆਪਣੇ ਭਰਾ ਨੂੰ। ਕਹਿੰਦੇ ਜੀ ਉਹ ਨਹੀਂ ਆਉਂਦਾ, ਉਹ ਤਾਂ ਮੈਨੂੰ ਵੀ ਹਟਾਉਂਦਾ ਸਮਾਂ ਵੀ ਤੂੰ ਐਵੇਂ ਸਾਧਾਂ ਦੇ ਕੋਲ ਕਾਹਤੇ ਲੈ ਜਾਂਦਾ। ਕਹਿੰਦੇ ਫਿਰ ਤੂੰ ਭਾਈ, ਫਿਰ ਬੜੀ ਮਾੜੀ ਗੱਲ ਆ ਵੀ ਸਾਰਾ ਪਿੰਡ ਤਰੂਗਾ, ਉਹ ਵਿਚਾਰਾ ਡੁੱਬੂਗਾ ਇਕੱਲਾ। ਕਹਿੰਦੇ ਜੀ ਹੁਣ ਕੀ ਕਰੀਏ, ਡੁੱਬਣ ਦਿਓ ਫਿਰ ਹੁਣ ਇਹ ਜਿਹਨੂੰ? ਕਹਿੰਦੇ ਨਹੀਂ, ਤਰਸ ਕਰੀਦਾ ਜੇ ਕੋਈ ਡੁੱਬਦਾ ਹੋਵੇ, ਜੇ ਕੋਈ ਡੁੱਬਾ ਫਿਰ ਹੋਵੇ ਸਾਰ ਥੋੜ੍ਹੀ ਜਿਹੀ ਕਰਨੀ ਚਾਹੀਦੀ ਹੈ ਕਬਰ। ਅੱਤ ਪਿਆਰਾ ਪਵੇ ਤੂੰ ਕਿਉਂ ਸੰਜਮ ਕਰਨਾ, ਸੰਜਮ ਕਰਨਾ ਆਪਾਂ ਨੇ। ਉਹਨੂੰ ਨਿਉਂਦਾ ਵਰਜਿਆ ਮਹਾਤਮਾ ਨੂੰ, ਕਹਿੰਦੇ ਲੈ ਕਰ ਵੀ ਤੇਰੇ ਘਰ ਰੋਟੀ ਦਿਖਾਉਣ ਆਉਣਾ ਹੈ, ਵੀ ਉਦਣ ਤੇਰੇ ਭਰਾ ਨੂੰ ਆਪਾਂ ਆਪ ਹੀ ਮਿਲਾਂਗੇ ਜੇ ਆਪ ਨਹੀਂ ਆਉਂਦਾ। ਹੁਣ ਜਦੋਂ ਸੰਤ ਆਪ ਕਿਸੇ ਕੋਲ ਚਲੇ ਆ ਵੀ ਇਹ ਲੋਕ ਭਾਰੀ ਪੈ ਜਾਂਦੇ ਨੇ ਜ਼ਿਆਦੇ। ਉਹ ਨਿਉਂਦਾ ਜਿਸ ਵੇਲੇ ਵਰਜ ਦਿੱਤਾ, ਉਹਨੂੰ ਉਹਦੇ ਨਾਲ ਲੜੇ ਆਪਣੇ ਭਰਾ ਨਾਲ, ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਸਾਧ ਨੂੰ ਘਰ ਬੁਲਾਉਣ ਨੂੰ? ਰੋਟੀ ਖਵਾਉਣੀ ਸੀ ਉੱਥੇ ਖਵਾ ਜਾਂਦਾ, ਕਿੱਥੇ ਤੂੰ ਇੱਥੇ ਪਿੱਪਲ ਲਿਆ ਕੇ ਲਾਇਆ, ਇਹੋ ਜਿਹੇ ਸ਼ਬਦ ਕਹੇ ਪਿੱਪਲ ਬੰਦ ਦਰਦ ਲਿਆ ਕੇ ਇੱਥੇ ਤੂੰ ਕਾਹਨੂੰ ਬੁਲਾਉਣਾ ਸੀ ਸੰਤ ਨੂੰ ਇੱਥੇ? ਉਹ ਕਹਿੰਦਾ ਭਾਈ ਤੂੰ ਐਂ ਕਰ ਵੀ ਮੂੰਹ ਬੰਦ ਰੱਖੀ, ਹੋਰ ਲੋਕਾਂ ਨੇ ਵੀ ਆਉਣਾ, ਪ੍ਰਸ਼ਾਦਾ ਤੂੰ ਸਮਾਂ ਅਤੇ ਇੱਥੇ ਤਾਂ ਦਰਸ਼ਨ ਕਰ, ਕਹਿੰਦਾ ਮੈਂ ਨਹੀਂ ਦਰਸ਼ਨ ਕਰਨਾ, ਮੇਰਾ ਨੇਮ ਕਰਿਆ ਵਾ ਵੀ ਕਿਸੇ ਸਾਧ ਦਾ ਦਰਸ਼ਨ ਨਹੀਂ ਕਰ। ਕਹਿੰਦਾ ਵੇ ਕੀ ਕਰੇਗਾ ਹੁਣ ਆਪਣੇ ਘਰ ਆਊ? ਕਹਿੰਦਾ ਕਰਨਾ ਕੀ, ਕੁੰਡਾ ਲਾ ਕੇ ਬੈਠੂ ਅੰਦਰ, ਅੰਦਰਲਾ ਕੁੰਡਾ ਲਾ ਕੇ ਬੈਠੂ, ਸੰਤ ਦੇ ਦਰਸ਼ਨ ਕਰਦਾ। ਕਿਹਾ ਵੀ ਬੜੀ ਗੜਬੜ ਹੋ ਗਈ, ਸੰਤ ਤਾਂ ਆਏ ਇਸ ਕਰਕੇ ਸੀ, ਮਹਾਤਮਾ ਜੀ ਆ ਗਏ, ਰੋਟੀ ਖਾਧੀ, ਹੱਥ ਧੋਏ। ਕਹਿੰਦੇ ਭਰਾ ਕਹਿੰਦੇ ਜੀ ਅੰਦਰ ਬੈਠਾ ਕੁੰਡਾ ਲਾਈ। ਸੰਤ ਕਹਿੰਦੇ ਬਈ ਚਾਹੇ ਹੁਣ ਤਾਂ ਦਰਵਾਜ਼ਾ ਭੰਨੋ ਵੀ ਮੈਂ ਤਾਂ ਮਿਲਣਾ ਉਹਨੂੰ। ਉਹ ਭਰਾ ਨੇ ਦਰਵਾਜ਼ਾ ਖੜਕਾਇਆ, ਕਹਿੰਦਾ ਇਹ ਤਾਂ ਕੁੰਡਾ ਖੋਲ ਦੇ, ਨਹੀਂ ਫਿਰ ਦੇਖ ਲਾ ਵੀ ਚੂਲਾ ਪੱਟ ਕੇ ਅੰਦਰ ਆਉਣਾ ਪਊਗਾ ਹੁਣ ਸਾਨੂੰ, ਚੂਚੀ ਪੱਟ ਦੇਣੀ। ਉਹ ਕਹਿੰਦਾ ਕਾਹਨੂੰ ਦਰਵਾਜ਼ਾ, ਸੂਮ ਸੀ ਨਾ, ਕਹਿੰਦਾ ਦਰਵਾਜ਼ੇ ਦਾ ਨੁਕਸਾਨ ਨਾ ਕਰੀ, ਮੈਂ ਬਾਹਰ ਖੋਲ ਦੇਣਾ, ਕੀ ਲੈਣਾ ਮੇਰੇ ਕੋਲੋਂ? ਜਦ ਕੇ ਦਰਵਾਜ਼ਾ ਤੋਂ ਉਹਨੂੰ ਕੁੰਡਾ ਖੋਲਤਾ, ਪਿੱਠ ਕਰਕੇ ਖੜ ਗਿਆ, ਦਰਵਾਜ਼ਾ ਖੋਲ ਕੇ ਨਾ ਪਿੱਠ ਕਰਕੇ ਖੜ ਗਿਆ। ਸੰਤ ਮੂੰਹ ਕਰੀ ਖੜੇ ਆ, ਉਹ ਪ੍ਰੇਮੀ ਪਿੱਠ ਕਰੀ ਖੜਾ। ਸੰਤ ਕਹਿੰਦੇ ਭਾਈ ਕੀ ਗੱਲ, ਤੂੰ ਰੁੱਸਿਆ? ਕਹਿੰਦਾ ਰੁੱਸਣ ਦਾ ਮਤਲਬ ਨਹੀਂ ਸੰਤ ਜੀ, ਚਲੇ ਜਾਓ ਤੁਸੀਂ, ਮੈਂ ਤੁਹਾਡਾ ਦਰਸ਼ਨ ਨਹੀਂ ਕਰਦਾ। ਕਹਿੰਦੇ ਚੱਲ ਮੇਰਾ ਦਰਸ਼ਨ ਨਾ ਕਰ, ਮੈਂ ਤਾਂ ਦਰਸ਼ਨ ਮੈਨੂੰ ਵੀ ਕੋਈ ਐਡੀ ਖਾਸ ਨਹੀਂ ਵੀ ਮੈਂ ਤੈਨੂੰ ਆਹ ਦਰਸ਼ਨ ਨਹੀਂ ਦੇਣਾ ਆ, ਮੈਂ ਤਾਂ ਤੇਰਾ ਦਰਸ਼ਨ ਕਰਨਾ ਹੈ ਵੀ ਤੂੰ ਦਰਸ਼ਨ ਤਾਂ ਦੇ ਦੇ। ਕਹਿੰਦਾ ਜੇ ਮੈਂ ਦਰਸ਼ਨ ਦੇ ਤਾਂ ਤੇਰਾ ਵੀ ਲਿਆ ਜਾਊ ਨਾਲ। ਕਹਿੰਦਾ ਮੈਂ ਦੇਣਾ ਹੀ ਨਹੀਂ ਦਰਸ਼ਨ ਤੈਨੂੰ, ਨਾ ਤੇਰਾ ਦਰਸ਼ਨ ਲੈਣਾ।
0: ਸੰਤ ਕਹਿੰਦੇ ਚੰਗਾ ਫਿਰ ਇੱਕ ਗੱਲ ਸੁਣ ਲੈ, ਕਹਿੰਦੇ ਰਾਮ ਦਾ ਨਾਮ ਲਿਆ ਕਰ। ਤਲਾਕ ਦੇ ਕੇ ਕੱਢੀ ਗਾਲ ਜਿਹੜੇ ਰਾਮ ਨੂੰ, ਐਸੀ ਗਾਲ ਕੱਢੀ ਨਾ, ਗਾਲ ਕੱਢ ਕੇ ਕਹਿੰਦਾ ਮੈਂ ਨਹੀਂ ਲੈਣਾ ਉਹਦਾ ਰਾਮ, ਰਾਮ ਦਾ ਨਾਮ। ਸੰਤ ਕਹਿੰਦੇ ਉਹ ਤਾਂ ਲਿਆ ਗਿਆ, ਇਹ ਲਿਆ ਗਿਆ। ਹੁਣ ਤੇਰੇ ਕੋਲੋਂ ਹੁਣ ਇੱਕ ਗੱਲ ਦਾ ਖਿਆਲ ਰੱਖੀਂ, ਅੱਜ ਤੇ ਅੱਠਵੇਂ ਨੂੰ ਤੇਰੀ ਮੌਤ ਹੋ ਜਾਣੀ ਹੈ। ਫਿਰ ਹੋ ਗਿਆ ਦਿਮਾਗ ਦਰੁਸਤ, ਕਹਿੰਦਾ ਹੈ, ਕਹਿੰਦੇ ਹਾਂ ਇਹੀ ਹੈ, ਅੱਠਵੇਂ ਨੂੰ ਮੌਤ ਹੈ ਤੇਰੀ। ਘਬਰਾ ਗਿਆ, ਫਿਰ ਮੂੰਹ ਕਰ ਲਿਆ, ਪਹਿਲਾਂ ਨਹੀਂ ਕਰਿਆ, ਫਿਰ ਮੂੰਹ ਕਰ ਲਿਆ ਉਧਰ ਨੂੰ। ਕਹਿੰਦਾ ਜੀ ਪੱਕੀ ਗੱਲ ਹੈ ਸੰਤ? ਕਹਿੰਦੇ ਪੱਕੀ ਗੱਲ ਹੈ, ਤਿਆਰੀ ਕਰ ਲੈ ਬਸ ਤੂੰ। ਕਹਿੰਦਾ ਜੀ ਫਿਰ ਕੀ ਹੋਊਗਾ? ਕਹਿੰਦੇ ਅੱਗੇ ਪ੍ਰਲੋਕ ਦੇ ਵਿੱਚ ਤੈਨੂੰ ਧਰਮਰਾਜ ਦੇ ਲਿਆਉਣਗੇ, ਤੇਰਾ ਸਾਰਾ ਕੰਮ ਹਿਸਾਬ ਕਿਤਾਬ ਤੇਰੀ ਗੜਬੜ ਹੋਈ ਹੈ ਬਹੁਤ ਵੱਡੀ, ਨਰਕ ਹੀ ਬਣਦਾ, ਸੁਰਗ ਤਾਂ ਬਣਦਾ ਨਹੀਂ। ਕਹਿੰਦੇ ਤੈਂ ਜਿਹੜਾ ਗਾਲ ਕੱਢ ਕੇ ਰਾਮ ਦਾ ਨਾਮ ਲਿਆ ਨਾ, ਇੱਥੇ ਆ ਕੇ ਤੈਨੂੰ ਧਰਮਰਾਜ ਨੇ ਪੁੱਛਣਾ ਵੀ ਆ ਥੋੜ੍ਹਾ ਜਿਹਾ ਪੁੰਨ ਇੱਕ ਨਾਮ ਜਪੇਦਾ, ਗਾਲ ਕੱਢੀ ਜੀਤਾ ਪਰਮਾਤਮਾ ਨੂੰ। ਕਹਿੰਦੇ ਫਿਰ ਉੱਥੇ ਉਹ ਕਹਿਣਗੇ ਵੀ ਤੈਨੂੰ ਸਵਰਗ ਦਈਏ ਚਾਰ ਘੜੀਆਂ, ਤੂੰ ਕਹਿੰਦੀ ਮੈਂ ਨਹੀਂ ਸਵਰਗ ਲੈਣਾ, ਤੂੰ ਕਹੀਂ ਵੀ ਮੈਂ ਤਾਂ ਇਹਦਾ ਮੁੱਲ ਲੈਣਾ, ਜਿੰਨੇ ਪੈਸੇ ਬਣਦੇ ਨੇ ਨਾ ਉਹ ਪੈਸੇ ਦਿਓ ਜਿਹੜੀ ਗਾਲ ਕੱਢੀ ਸੀ ਉਹਦੇ ਲਈ। ਕਹਿੰਦਾ ਜੀ ਠੀਕ ਆ, ਅੱਠ ਮੈਨੂੰ ਮਰ ਗਿਆ, ਧਰਮਰਾਜ ਦੇ ਗਿਆ। ਕਹਿੰਦੇ ਬਈ ਦੱਸ, ਪਾਪ ਹੀ ਕਰੇ ਨੇ ਨਰਕਾਂ 'ਚ ਸੱਟਣਾ? ਆ ਇੱਕ ਵਾਰੀ ਰਾਮ ਕਿਹਾ ਸੀ ਇਹਦਾ ਮਹਾਤਮਾ, ਕਹਿੰਦਾ ਮਹਾਤਮਾ ਕੋਈ ਨਹੀਂ, ਮੈਂ ਤਾਂ ਮੁੱਲ ਲੈਣਾ ਇਹਦਾ। ਧਰਮਰਾਜ ਪੈ ਗਿਆ ਚੱਕਰ 'ਚ ਵੀ ਇਹਦਾ ਮੁੱਲ ਹੁਣ ਮੈਂ ਕੀ ਪਾਵਾਂ ਇਹਦਾ ਮੁੱਲ, ਬਥੇਰਾ ਉਹਨੂੰ ਲਾਲਚ ਦਿੱਤਾ। ਕਹਿੰਦਾ ਨਹੀਂ ਮੁੱਲ ਲੈਣਾ, ਲੈਣਾ ਵੀ ਪਹਿਲਾਂ ਬਾਅਦ ਦੇ ਵਿੱਚ ਨਰਕ ਸੱਟਣਾ। ਧਰਮਰਾਜ ਨੱਠਿਆ ਗਿਆ ਬਰਮਾ ਕੋਲ, ਕਹਿੰਦੇ ਜੀ ਆਹ ਗੜਬੜ ਹੋ ਗਈ, ਦੱਸੋ ਹੁਣ ਕੀ ਕਰੀਏ, ਕਿਹੋ ਜਿਹੇ ਭਾਂਡੇ ਸਾਲ 'ਚ ਤੁਸੀਂ ਆ ਖੜਾ, ਉੱਥੇ ਮੁੱਲ ਮੰਗਦਾ, ਗਾਲ ਕੱਢ ਕੇ ਰਾਮ ਦਾ ਨਾਂ ਲਿਆ ਉਹਦਾ ਵੀ ਮੁੱਲ ਮੰਗਦਾ ਮੇਰੇ ਕੋਲੋਂ, ਮੇਰੇ ਵਾਸਤੇ ਤਾਂ ਇਹ ਟਾਂਟਾ ਛੱਡ ਗਿਆ, ਮੈਂ ਦੱਸੂ ਕੀ ਕਰਾਂ, ਮੈਨੂੰ ਵੀ ਤਾਂ ਡਰ ਆ ਪਰਮਾਤਮਾ ਦਾ, ਮੈਂ ਕੋਈ ਮੁੱਲ ਕਿਵੇਂ ਪਾ ਦੂੰ। ਬਰਮਾ ਕਹਿੰਦਾ ਚਲੋ ਮੈਨੂੰ ਵੀ ਨਹੀਂ ਪਤਾ, ਸ਼ਿਵ ਜੀ ਨੂੰ ਪੁੱਛਦੇ ਹੋ, ਬੜੀ ਤਪੱਸਿਆ ਕਰਦਾ ਸ਼ਿਵ ਸੇ ਤਪੱਸੀ, ਔਰ ਬਰਮਾ ਸੇਨਾ ਵੇਦ ਜਾਰੀ ਦਸਮ ਵਿੱਚ ਮਾਰਾ। ਕਹਿੰਦੇ ਸ਼ਿਵ ਜੀ ਨੂੰ ਪੁੱਛਿਆ ਤੂੰ ਦੱਸ, ਤੂੰ ਕਹਿੰਦਾ ਮੈਨੂੰ ਵੀ ਨਹੀਂ ਪਤਾ ਇਸ ਗੱਲ ਦਾ। ਬਰਮਾ ਵਿਸ਼ਨੂੰ ਵਰਮਾ ਸ਼ਿਵਜੀ ਅਤੇ ਧਰਮਰਾਜ ਕਹਿੰਦੇ ਐਂ ਕਰੋ ਇਕੱਠੇ ਹੋ ਕੇ ਭਗਵਾਨ ਵਿਸ਼ਨੂੰ ਕੋਲ ਚੱਲਦੇ ਹਾਂ, ਆਪਣੇ ਸਾਰਿਆਂ ਤੋਂ ਵੱਡਾ ਉਹ ਹੈ। ਭਗਵਾਨ ਜੀ ਕੋਲ ਗਏ, ਕਹਿੰਦੇ

0: ਜੀ ਨੂੰ ਪੁੱਛਦਾ ਧਰਮਰਾਜ ਨੂੰ ਇਕੱਠੇ ਹੋ ਕੇ ਕਿੱਥੇ ਗਏ ਸੀ, ਕਹਿੰਦੇ ਭਗਵਾਨ ਦੇ ਕੀ ਗੱਲ, ਆਹ ਸਮੱਸਿਆ ਆ ਗਈ ਸੀ। ਕਹਿੰਦੇ ਗੱਲ ਸੁਣੋ, ਫਿਰ ਮਿਲਣਾ ਕੀ ਹੋਇਆ, ਕੱਲ ਨੂੰ ਕੋਈ ਹੋਰ ਆ ਕੇ ਤੰਗ ਕਰੂਗਾ ਤੈਨੂੰ, ਇਹ ਤਾਂ ਉੱਚੀ ਰਹਿ ਗਈ ਗੱਲ, ਜਾ ਕੇ ਪੁੱਛ ਕੇ ਆਓ ਭਗਵਾਨ ਨੂੰ ਵੀ ਨਾਮ ਦਾ ਮੁੱਲ ਕੀ ਹੈ। ਇਹ ਤਾਂ ਗੜਬੜ ਕਰ ਦਿੱਤੀ ਭਗਵਾਨ ਨੇ ਵੀ, ਜਾਓ ਮੁੜ ਕੇ ਫੇਰ ਆ ਗਏ ਬਾਬਾ। ਭਗਵਾਨ ਜੀ ਕਹਿੰਦੇ ਕੀ ਗੱਲ, ਫੇਰ ਆ ਗਏ? ਕਹਿੰਦੇ ਜੀ ਕਹਾਣੀ ਤਾਂ ਉੱਥੇ ਦੀ ਉੱਥੇ ਰਹਿ ਗਈ, ਵੀ ਇਹਦਾ ਮੁੱਲ ਕੀ ਹੈ। ਕਹਿੰਦੇ ਭੋਲੇ ਹੋਏ ਦਾ ਮੁੱਲ ਕੀ ਹੋਣਾ ਸੀ, ਨਾਮ ਦਾ ਵੀ ਕਿਤੇ ਮੁੱਲ ਹੈ। ਕਹਿੰਦੇ ਮਾਇਆ ਪਾ ਕੇ ਭੁਲਾ ਦਿੱਤਾ ਹੈ। ਕਹਿੰਦੇ ਇਹਦਾ ਤਾਂ ਮੁੱਲ ਇਹੀ ਹੈ ਵੀ ਨਾਮ ਜਪਣ ਵਾਲਾ ਨਾਮੀ ਦੇ 'ਚ ਅਭੇਦ ਹੋ ਜਾਂਦਾ, ਬਸ ਇਹ ਅਭੇਦ ਹੋ ਗਿਆ, ਹੁਣ ਮੁੱਲ ਹੋ ਸਕਦੀਆਂ ਨੇ, ਇਹਦਾ ਤਾਂ ਆਹੀ ਮੁੱਲ ਹੈ। ਜਿਹਨੇ ਗਾਲ ਕੱਢੀ ਪਰਮਾਤਮਾ ਨੇ ਉਹਦਾ ਵੀ ਉਧਾਰ ਕਰ ਦਿੱਤਾ। ਇਸ ਕਰਕੇ ਸਾਧ ਜੀ ਜਿਹੜੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆ, ਮੂਲ ਮੰਤਰ ਪੜ੍ਹਦੇ ਆ, ਪਰਮਾਤਮਾ ਦਾ ਨਾਮ ਲੈਂਦੇ ਆ, ਉਹਨਾਂ ਦਾ ਆਧਾਰ ਭਾਈ ਕਿਉਂ ਨਹੀਂ ਕਰਨਗੇ ਮਹਾਰਾਜ, ਇੱਦਾਂ ਗਾਲਾਂ ਕੱਢੀਆਂ ਵਾਲਿਆਂ ਦਾ ਆਧਾਰ ਕਰ ਦਿੱਤਾ। ਸੋ ਇਸ ਕਰਕੇ ਸਾਧ ਜੀ ਕਹਿੰਦੇ ਆ, ਤਿਸ ਕੀ ਕੀਮਤ, ਤਿਸ ਦੀ ਕੀਮਤ ਕਿੱਕੋ ਹੋਏ, ਉਹਦੀ ਕੀਮਤ ਕਿਵੇਂ ਹੋ ਸਕਦੀ ਹੈ? ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦੇ, ਤਾਂ ਜਾਣਦੇ ਹੀ ਨਹੀਂ ਕੋਈ ਉਹਨਾਂ ਦੀ ਕੀਮਤ। ਸੋ ਇਸ ਪ੍ਰਕਾਰ ਕਹਿੰਦੇ ਹਨ ਜੀ,
1: ਗੁਰੂ ਪ੍ਰਸਾਦ ਬਸੈ ਮਨ ਆਏ।
0: ਹਾਂ, ਮਨ ਦੇ ਵਿੱਚ ਸਾਧ ਸਿੰਘ ਜੀ ਕਦੋਂ ਵੱਸਦਾ? ਹਰ ਥਾਂ ਤੇ ਜਿੱਥੇ ਕਿਸੇ ਦੀ ਵਸੋਂ ਹੈ ਤੇ ਉਸੇ ਥਾਂ ਤੇ ਕੋਈ ਹੋਰ ਵਸੋਂ ਕਰਨੀ ਚਾਹੇ, ਭਲਾ ਉਹ ਵਸੋਂ ਐਂ ਹੋਜੂਗੀ? ਕੌਣ ਵਸੋਂ ਕਰਨ ਲੈਂਦਾ? ਜਿਹਦਾ ਪਹਿਲਾਂ ਕਬਜ਼ਾ ਉਹ ਛੱਡਦਾ ਹੁੰਦਾ ਕਿਤੇ? ਪਹਿਲਾਂ ਜਿਹੜੇ ਵੱਸਦੇ ਹੈ ਉਹਨਾਂ ਨੂੰ ਉੱਥੋਂ ਚਾਹੇ ਪੈਸੇ ਦੇ ਕੇ ਵਿਦਾ ਕਰੋ, ਚਾਹੇ ਡੰਡੇ ਮਾਰ ਕੇ ਵਿਦਾ ਕਰੋ, ਉਹਨੂੰ ਜਿਵੇਂ ਵੀ ਮਰਜ਼ੀ ਆ ਉਹਨੂੰ ਜਗ੍ਹਾ ਤੋਂ ਕਬਜ਼ਾ ਛਡਾਓ, ਤਾਂ ਉੱਥੇ ਆਪਣੀ ਵਸੋਂ ਕਰੋ। ਜੇ ਗਲਤ ਬੰਦਿਆਂ ਦਾ ਕਬਜ਼ਾ ਹੋ ਗਿਆ ਤੁਹਾਡੀ ਜ਼ਮੀਨ 'ਤੇ, ਫਿਰ ਡੰਡੇ ਵੀ ਚੱਕਣੇ ਪੈਂਦੇ, ਸ਼ਸਤਰ ਵੀ ਚੱਕਣੇ ਪੈਂਦੇ। ਇਸੇ ਤਰ੍ਹਾਂ ਸਾਧ ਸਿੰਘ ਜੀ, ਆਪਣਾ ਜਿਹੜਾ ਹਿਰਦਾ ਰੂਪੀ ਘਰ ਹੈ ਨਾ, ਇਹਦੇ 'ਤੇ ਕਾਮ ਕਰੋ ਲੋਭੋ ਹੰਕਾਰ ਦਾ ਕਬਜ਼ਾ ਹੋਇਆ ਹੋਇਆ ਹੈ। ਇਹ ਬੜੇ ਨਜਾਇਜ਼ ਬੰਦਿਆਂ ਨੇ ਕਬਜ਼ਾ ਕੀਤਾ, ਇਹ ਲੱਗਦੇ ਕੁਛ ਨਹੀਂ ਇਸ ਘਰ, ਵੱਧਵੀਂ ਜਗ੍ਹਾ ਮੰਨੀ ਬੈਠੇ ਬੁੱਧ ਰੂਪ ਧਰਤੀ ਨੂੰ ਨਾ, ਇਹਨਾਂ ਨੇ ਦੱਬਿਆ ਹੋਇਆ। ਹੁਣ ਜਿੰਨੀ ਦੇਰ ਤੱਕ ਇਹਨਾਂ ਨੂੰ ਸਾਧ ਸਿੰਘ ਜੀ ਡੰਡੇ ਮਾਰ ਕੇ, ਗੁਰੂ ਦਾ ਸ਼ਬਦ ਜਿਹੜਾ ਡੰਡਾ ਹੈ, ਅਤੇ ਇਹਨਾਂ ਡੰਡਿਆਂ ਦੇ ਨਾਲ ਕਿਵੇਂ ਕੱਢਣਾ ਹੈ, ਇਹ ਘਰ ਵਸੇਗਾ। ਉੱਜੜ ਥੇ ਹੋ ਵਸਾਇਓ, ਇਹ ਉੱਜੜਿਆ ਹੋਇਆ ਥੇ ਨਾਮ ਕਨੀ ਅਤੇ ਸ਼ੁਭ ਗੁਣਾ ਕਰਕੇ ਉੱਜੜਿਆ ਹੀ ਪਿਆ ਸਾਧ ਸਿੰਘ ਜੀ। ਉੱਜੜੇ ਹੋਏ ਘਰ 'ਚ ਤਾਂ ਵਸਾਉਣੇ ਸੌਖੇ ਹੈ, ਕਈ ਕਈ ਬਰੇ ਲੱਗ ਜਾਂਦੇ ਸਮਾਨ ਜੋੜਦਿਆਂ ਨੂੰ ਮੈਂ। ਅਤੇ ਮਹਾਰਾਜ ਕਿੰਨਾ ਪਿਆਰਾ ਵਚਨ ਕਰਦੇ ਨੇ, ਜਿਸ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਈਏ ਵਸਾਇਆ। ਉਹ ਘਰ ਵਸ ਗਿਆ ਹਿਰਦਾ ਰੂਪੀ ਘਰ, ਜਿੱਥੇ ਵਾਹਿਗੁਰੂ ਚੇਤਿਆ। ਅਤੇ ਜਦੋਂ ਘਰ ਸੁੱਖ ਵਸਿਆ, ਹਿਰਦੇ ਰੂਪੀ ਘਰ ਦੇ ਵਿੱਚ ਸੁੱਖ ਮਿਲ ਗਿਆ, ਬਾਹਰ ਸੁੱਖ ਪਾਇਆ, ਫਿਰ ਤਾਂ ਸੁੱਖ ਹੀ ਸੁੱਖ ਹੈ। ਜੈ ਵਸਾ ਲਈ ਤਾਂ ਵੈਸਾ ਸਵਾਮੀ, ਜੈ ਭੇਜੀਏ ਤਾਂ ਜਾਵਾਂ, ਸਭ ਨਗਰੀ ਮੈਂ ਇੱਕੋ ਰਾਜਾ ਸਭਿਕ ਵਿੱਚ ਹੈ ਤਬ। ਸੋ ਇਸ ਕਰਕੇ ਸਾਧ ਸਿੰਘ ਜੀ ਉਹਨਾਂ ਤੋਂ ਕਬਜ਼ਾ ਛਡਾਉਣ ਵਾਸਤੇ, ਹੁਣ ਉਹ ਛੱਡਦੇ ਨਹੀਂ ਕਬਜ਼ਾ, ਏਕਾ ਬੜਾ ਇਹਨਾਂ ਦਾ। ਇੱਕ ਤੁਸੀਂ ਅਜਮਾਇਸ਼ ਕਰਕੇ ਦੇਖ ਲਓ, ਜਿਹਨਾਂ ਗਲਤ ਬੰਦਿਆਂ ਦਾ ਏਕਾ ਹੋਊਗਾ, ਇਹਨੇ ਚੰਗੇ ਬੰਦਿਆਂ ਦਾ ਕਦੇ ਏਕਾ ਨਹੀਂ ਹੋ ਸਕਦਾ। ਸਿੱਖਾਂ ਵਿੱਚ ਇੰਨੇ ਚੰਗਿਆਈਆਂ ਨੇ, ਇੰਨੇ ਗੁਣ ਨੇ, ਮਾੜਾ ਜਿਹਾ ਰੁੱਸ ਜਾਵੇ ਕਮੇਟੀ ਦੇ ਵਿੱਚ, ਚਾਰ ਬੰਦੇ ਰੁੱਸ ਜਾਣ, ਕਹਿਣਗੇ ਅੱਡ ਗੁਰਦੁਆਰਾ ਖੋਲੂੰਗਾ, ਹੁਣ ਇਹਨਾਂ ਨਾਲ ਹੀ ਰਹਿਣਾ, ਏਕਾ ਨਹੀਂ ਹੈ। ਗਲਤ ਬੰਦਿਆਂ ਦਾ ਇੰਨਾ ਏਕਾ, ਜਿਹੜੇ ਠੇਕੇ ਦੇ ਸ਼ਰਾਬ ਲੈਂਦੇ ਨੇ ਉਸੇ 'ਤੇ ਮੁੜ ਕੇ ਜਾਈ ਜਾਂਦੇ ਨੇ, ਇਹ ਨਹੀਂ ਕਹਿੰਦੇ ਹੈਗੇ ਜੇ ਲੜਦੀ ਪੈਣਗੀ ਉਹ ਠੇਕਾ ਹੋਰ ਖੋਲ੍ਹਣਾ, ਕਹਿਣਗੇ ਇੱਕ ਨਾਲ ਹੀ ਸਰ ਜੂਗਾ ਆਪਣਾ। ਗਲਤ ਬੰਦਿਆਂ ਦਾ ਏਕਾ ਸਾਡੇ ਨਾਲ ਜ਼ਿਆਦਾ ਹੈ। ਕਾਮ ਕਰੋ ਲੋਭ ਓਹਕਾਰ ਦਾ ਏਕਾ ਜਿਹੜਾ ਸਾਧ ਸਿੰਘ ਜੀ ਹੈ, ਇਹ ਗਲਤ ਪਰ ਏਕਾ ਬਹੁਤ ਹੈ ਇਹਨਾਂ ਦਾ। ਐਸਾ ਏਕਾ ਹੈ ਵੀ ਜਿਵੇਂ ਹੜਵਾਰਾਂ ਦੇ ਕੁੱਤੇ ਹੁੰਦੇ ਨਾ, ਦੇਖਿਆ ਉਹਨਾਂ ਦਾ ਸਾਧ ਸਿੰਘ ਜੀ ਬੜਾ ਏਕਾ ਹੁੰਦਾ ਉਹਨਾਂ ਦਾ। ਜੇ ਕਿਤੇ ਇੱਕ ਕੁੱਤਾ ਕਿਸੇ ਦੇ ਮਗਰ ਪੈ ਜਾਣਾ, ਇੱਕ ਕਿਤੇ ਅਚਨਚੇਤ, ਉਹ ਕੁੱਤੇ ਦੀ ਮਦਦ 'ਤੇ ਚਾਰ ਪੰਜ ਊਈ ਰੌਲਾ ਪਾਉਂਦੇ ਪਾਉਂਦੇ ਭੌਂਕਦੇ, ਉਹ ਵੀ ਮਗਰੇ ਜਾਣ ਲੱਗ ਜਾਂਦੇ ਨੇ। ਇਹ ਇਸੇ ਤਰ੍ਹਾਂ ਦੇ ਕੁੱਤੇ ਨੂੰ ਹੜਵਾਰਿਆਂ ਦੇ ਕੁੱਤੇ ਨੂੰ ਸਾਧ ਸਿੰਘ ਜੀ, ਜੇ ਕਿਤੇ ਕਾਮ ਭੌਂਕੇ ਨਾ, ਇਹ ਕੁੱਤਾ ਲੱਤ ਨੂੰ ਪੈ ਜਾਏ ਬੁੱਧ ਰੂਪ ਲੱਤ ਨੂੰ, ਤਾਂ ਫਿਰ ਜਿਹੜੇ ਬਾਕੀ ਦੇ ਨੇ ਉਹ ਵੀ ਭੌਂਕਦੇ ਆ ਨਾਲ ਹੀ, ਉਹ ਵੀ ਸਾਧ ਸਿੰਘ ਭੌਂਕਦੇ ਹੋਏ ਲਾਰੇ ਹੀ ਬੰਨ੍ਹ ਲੈਂਦੇ, ਉਹਦੀ ਮਦਦ ਕਰਾਉਂਦੇ ਰਹੂਗੀ, ਸਾਰੇ ਹੀ ਆ ਜਾਂਦੇ ਨੇ, ਜਿੱਥੇ ਇੱਕ ਆਉਂਦਾ ਉੱਥੇ ਚਾਰੇ ਹੀ ਹੋਈ ਆ ਜਾਂਦੇ ਨੇ। ਸੋ ਇਸ ਕਰਕੇ ਮਨ ਲੋਚਿਆ ਬੁਰਿਆਈਆਂ, ਗੁਰਸਬ ਦੀ ਇਹ ਮਨ ਹੋੜੀ ਹੈ, ਇਹ ਤਾਂ ਡੰਡਾ ਕੁੱਤੇ ਵਾਲ ਕੁੱਤੇ ਦਾ ਇੱਕੋ ਇਲਾਜ, ਮਰ ਜਾ ਡੰਡਾ ਦਿਖਾ ਦਿਓ, ਕੁੱਤਾ ਤਾਂ ਦਸ ਕਰਮਾਂ ਜਾ ਕੇ ਖੜਦਾ, ਭੌਂਕੀ ਦਾ ਜਾਊ ਪਰ ਲੱਤ ਨਹੀਂ ਵਾੜ ਸਕਦਾ, ਫਿਰ ਬਾਸ਼ਨਾ ਉੱਠੂ ਤਾਂ ਸੀ ਪਰ ਉਹ ਵਿਗਾੜ ਨਹੀਂ ਸਕਦੀ, ਵਜਰ ਗ੍ਰਹਿ ਨਹੀਂ ਕਰਾ ਸਕਦੀ ਫਿਰ, ਕਿਉਂਕਿ ਡੰਡਾ ਗੁੰਦੇ ਸ਼ਬਦ ਆ ਗਿਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣ ਹੈ। ਸੋ ਇਸ ਕਰਕੇ ਸਾਧ ਸਿੰਘ ਜੀ

0: ਉਜੜੇ ਥਿਆਂ ਨੂੰ ਵਸਾਉਣਾ ਬੜਾ ਔਖਾ ਭਾਈ। ਤੇ ਹੁਣ ਮਨ ਦੇ ਵਿੱਚ ਲਿਵ ਕਿਵੇਂ ਲੱਗੇ? ਲਿਵਕ ਤੇ ਐਵੇਂ ਲੱਗ ਜੂਗੀ ਸਾਧ ਸਿੰਘ ਜੀ ਅੰਦਰ ਕਾਮ ਕਰੋ ਤੇ ਲੱਭਣ ਦਿੰਦੇ ਆ ਲਿਵ ਨੂੰ, ਉਹ ਕਿਤੇ ਜੁੜਨ ਦਿੰਦੇ ਆ। ਜਿਹਦੀ ਦੇਤਾ ਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ ਕੀ ਹੈ ਕਿਰਪਾ ਨਾ ਹੋਵੇ ਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਬਸ ਆਵੇ ਨਾਨਕਾ। ਜੇ ਪੂਰਨ ਕਿਰਪਾ, ਕਿਰਪਾ ਵੀ ਪੂਰੀ ਹੋ ਜਾਵੇ 100%, ਮਾੜੀ ਮੋਟੀ ਕਿਰਪਾ ਨਾਲ ਹੀ ਕੰਮ ਚੱਲਣਾ। ਤੇ ਥੋੜ੍ਹੀ ਥੋੜ੍ਹੀ ਕਿਰਪਾ ਜਿਹੜੀ ਹੈ, ਥੋੜ੍ਹੇ ਥੋੜ੍ਹੇ ਕਰਮ ਕਰਦੇ ਰਹੋ, ਉਨੀ ਉਨੀ ਹੋਈ ਜਾਓ ਜਿੰਨਾ ਕਰਦੇ ਕਰਦੇ ਹੀ। ਪੂਰਨ ਕਿਰਪਾ ਦਾ ਕਰਮ ਕਦੋਂ ਕਰਿਆ ਸੀ? ਜਦੋਂ ਪੂਰਨ ਕਰਮ ਕਰਾਂਗੇ ਪੂਰਨ ਕਿਰਪਾ ਹੋ ਜਾਊਗੀ। ਅਜੇ ਤਾਂ ਭਾਂਡਾ ਹੀ ਨਹੀਂ ਪੂਰਾ ਬਣਿਆ ਸਾਧ ਸਿੰਘ ਜੀ, ਪੂਰਾ ਉਹਦੇ 'ਚ ਦੁੱਧ ਕਿਵੇਂ ਪੈ ਜਾਵੇ? ਭਾਂਡਾ ਧੋਏ ਬੈਸ ਧੂਪ ਦੇਵ ਤਾਉ ਦੂਤੇ ਕੋ ਜਾਹੋ, ਦੁੱਧ ਕਰਮ ਪੁਨ ਸੁਰਤ ਸੁਮੈਣ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵ ਨਿਰਾਫਲ ਕਮ। ਇਸ ਕਰਕੇ ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ 'ਚ ਆ ਕੇ ਵਾਹਿਗੁਰੂ ਵਸ ਜਾਂਦਾ। ਜਦੋਂ ਹਿਰਦੇ 'ਚ ਵਸ ਜਾਵੇ ਤਾਂ ਫਿਰ ਸਾਧ ਸਿੰਘ ਜੀ ਹਿਰਦੇ ਦੇ ਅੰਦਰ ਕੋਈ ਵਾਸਨਾ ਨਹੀਂ ਰਹਿੰਦੀ, ਵਾਸਨਾ ਸਾਰੀਆਂ ਵਿਸਰਜਨ ਹੋ ਜਾਂਦੀ, ਸਾਰੀਆਂ ਵਾਸਨਾਵਾਂ ਮਿਟ ਜਾਂਦੀਆਂ ਹਨ, ਕੋਈ ਵਾਸਨਾ ਨਹੀਂ ਰਹਿੰਦੀ ਹੈ। ਕੋਈ ਕੋਈ ਸੱਜਣ ਸਾਥੀ, ਕੋਈ ਕੋਈ ਸੱਜਣ ਆਇਕ ਹੈ, ਮੇਰੇ ਮੇਰੇ ਵੀਠਲਾ ਵਾਹੜੀ ਬਲਾਏ, ਕੋਈ ਸੱਜਣ ਹੈ, ਕੋਈ ਐਸਾ ਸੱਜਣ ਕੋਈ ਮਿਲ ਜਾਏ ਨਾ, ਹਾਂ ਤਾਂ ਕਿ ਧੋਵਾਂ ਪਾਏ ਉਹਦੇ ਚਰਨ ਧੋਦਾ ਮੈਂ। ਇੱਕ ਦਿਨ ਸਾਧ ਸਿੰਘ ਜੀ ਮਹਾਂਪੁਰਸ਼ਾਂ ਨੂੰ ਸਿੰਘ ਪੁੱਛਣ ਲੱਗੇ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਕਹਿੰਦੇ ਮਹਾਰਾਜ ਜੀ ਵੀ ਤੁਸੀਂ ਨਾਮ ਦੀ ਪ੍ਰੇਰਨਾ ਦੇਖੋ ਬਾਣੀ ਦੁਆਰਾ ਕਰਦੇ ਹੋ, ਵੀ ਅਸੀਂ ਵੈਸੇ ਹੱਕ ਤਾਂ ਨਹੀਂ ਰੱਖਦੇ ਪਰ ਪ੍ਰਸ਼ਨ ਆ ਗਿਆ ਮਨ 'ਚ, ਹੁਣ ਤੁਸੀਂ ਕਿਰਪਾ ਕਰੋ ਵੀ ਓਹਲਾ ਨਾ ਰੱਖਿਓ, ਵੀ ਤੁਹਾਡੀ ਨਾਮ ਦੀ ਅਵਸਥਾ ਕਹੀ ਜੀ ਬਣੀ ਹੋਈ ਹੈ ਸੰਤਾਂ ਨੂੰ, ਐਂ ਪ੍ਰਸ਼ਨ ਕਰ। ਮਹਾਂਪੁਰਸ਼ ਕਹਿੰਦੇ ਸਿੰਘੋ ਇਹ ਨਹੀਂ ਸੀ ਸਵਾਲ ਕਰ। ਤੇ ਕਿਉਂ ਮਹਾਰਾਜ? ਕਹਿੰਦੇ ਮੈਂ ਕਦੇ ਸਿੰਘਾਂ ਦੇ ਸਾਹਮਣੇ ਝੂਠ ਵੀ ਨਹੀਂ ਬੋਲ ਸਕਦਾ, ਪਰ ਇਹ ਕਹਿੰਦੇ ਗੁਪਤ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਹਿੰਦੇ ਉਜਾਗਰ ਨਹੀਂ ਕਰੀਦੀਆਂ, ਪਰ ਮੈਨੂੰ ਮੇਰੇ ਵਾਸਤੇ ਧਰਮ ਸੰਕਟ ਖੜਾ ਕਰ ਦਿੱਤਾ, ਨਾ ਮੈਂ ਝੂਠ ਬੋਲ ਸਕਦਾ, ਜੇ ਮੈਂ ਦੱਸਦਾ ਤਾਂ ਫਿਰ ਸੂਖਮ ਜਿਹਾ ਹੰਕਾਰ। ਕਹਿੰਦੇ ਮਹਾਰਾਜ ਤੁਹਾਨੂੰ ਕਿੱਥੇ ਹੰਕਾਰ ਚਿੰਬੜ ਜੂ, ਸਾਡਾ ਭਲਾ ਇਹਦੇ 'ਚ। ਮਹਾਂਪੁਰਸ਼ ਵਿਰਾਗ 'ਚ ਆ ਕੇ ਨਾ ਸਾਧ ਸਿੰਘ ਅੱਖਾਂ 'ਚੋਂ ਭਰ ਕੇ ਕਹਿੰਦੇ ਸਿੰਘ, ਕਹਿੰਦੇ ਜਿੱਦਣ ਅੰਮ੍ਰਿਤ ਛਕਿਆ ਸੀ ਨਾ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ, ਜਦ ਕਹਿੰਦੇ ਪੰਜਾਂ ਪਿਆਰਿਆਂ ਨੇ ਮੈਨੂੰ ਗੁਰਮੰਤਰ ਵਾਹਿਗੁਰੂ ਦਿੱਤਾ, ਉਸ ਦਿਨ ਤੋਂ ਲਾ ਕੇ ਕਹਿੰਦੇ ਅੱਜ ਤੱਕ ਕਹਿੰਦੇ ਕਦੇ ਸੁੱਤਿਆਂ ਨੂੰ ਵੀ ਨਹੀਂ ਭੁੱਲਿਆ, ਜਾਗਦਿਆਂ ਨੂੰ ਤਾਂ ਵਿਸਰਨਾ ਕੀ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਦੇ ਸੁੱਤੇ ਨੂੰ ਵੀ ਨਹੀਂ ਭੁੱਲਿਆ। ਮਹਾਂਪੁਰਸ਼ ਕਹਿੰਦੇ ਸੁੱਤਿਆਂ ਵੀ ਨਾਮ ਚੱਲਿਆ। ਇਹ ਫਿਰ ਕਿਉਂ ਹੋਇਆ? ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚ ਵਸਦੇ, ਜਿੱਥੇ ਕਾਮ ਕ੍ਰੋਧ ਵਸਦੇ ਨੇ ਉਹ ਸਾਧ ਸਿੰਘ ਜੀ ਉਜੜ ਜਾਂਦੇ ਨੇ, ਅਤੇ ਫਿਰ ਗੁਰੂ ਦਾ ਉਪਦੇਸ਼, ਗੁਰੂ ਦੀ ਕਿਰਪਾ ਦੁਆਰਾ ਨਾਮ ਹਿਰਦੇ ਦੇ ਅੰਦਰ ਵਸਦਾ ਹੈ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਸਮਾਂ ਸਮਾਪਤੀ 'ਤੇ ਪਹੁੰਚਿਆ ਹੈ। ਗੁਰਮੁਖਾਂ ਦਾ ਹੁਕਮ ਹੈ, ਕਹਿੰਦੇ ਵੀ ਥੋੜ੍ਹਾ ਜਿਹਾ ਸਮਾਂ ਉੱਤੇ ਲਾਇਆ ਕਰੋ, ਇਹ ਜਿਹੜੇ ਪ੍ਰੇਮੀ ਮੂਵੀ ਬਣਾਉਂਦੇ ਹੈ ਇਹਨਾਂ ਦੀ ਭਾਵਨਾ ਹੈ ਸਾਧ ਸਿੰਘ ਜੀ, ਇਸ ਕਰਕੇ ਥੋੜ੍ਹੇ ਜਿਹੇ ਮਿੰਟ ਆਪਾਂ ਉੱਤੇ, ਕੋਈ ਇਹ ਖਿਆਲ ਨਾ ਕਰਿਓ ਵੀ ਟਾਈਮ ਖਾਲੀ, ਵੀ ਇਸ ਕਰਕੇ ਕਈ ਨਾ ਇਹਦੇ ਅਰਥ ਹੋਰ ਹੀ ਕੱਢ ਲੈਂਦੇ ਆ, ਹੋਰ ਕਿਹੜਾ ਕੱਢ ਲੈਂਦੇ ਆ, ਅਗਲੇ ਜੇ ਟਾਈਮ ਥੋੜ੍ਹਾ ਜਿਹਾ ਲਓ ਜੀ ਖਾਲੀ, ਇਹ ਬਾਬੇ ਖਾਲੀ ਭੌਂਡ ਹੀ ਡੀਕ ਦਿਆ, ਹੋਰ ਵੀ ਇਹਦੇ ਘੱਟ ਆਏ ਹੈ, ਆਹ ਇਹ ਹੋਰ ਕਿਹੜੀ ਗੱਲ ਹੈ ਮੇਰੇ ਕੋਮਨ ਕਰਨ। ਮੈਨੂੰ ਅੱਜ ਆਉਂਦੇ ਆਉਂਦੇ ਮਨ ਦੇ ਵਿੱਚ ਇੱਕ ਖਿਆਲ ਮੇਰੇ ਤੁਰਿਆ, ਮੈਂ ਕਹੀ ਜਾਂਦਾ, ਮੈਂ ਸੋਚਿਆ ਵੀ ਕੁਛ ਤਾਂ ਇਹੋ ਜਿਹੇ ਸੂਮ ਲੋਕ ਨੇ, ਉਹ ਦੇਖਦੇ ਰਹਿੰਦੇ ਹੈ ਵੀ ਹੁਣ ਜਦ ਬਾਬੇ ਹਰਦੀਪ ਸਿੰਘ ਨੂੰ ਮੱਥਾ ਟੇਕਦਾ, ਹੁਣ ਰੰਧਾਵੇ ਵਾਲੇ ਨੂੰ ਟੇਕਣਾ, ਵੀ ਐਂ ਕਰੋ ਬਾਰੀ ਬੰਦ ਹੋ, ਇਹਨਾਂ ਘਰ ਆਟਣੇ ਵੀ ਕਈ ਕਈ ਜਣੇ ਇਕੱਠੇ ਹੋ ਕੇ ਆ ਜਾਂਦੇ ਆ, ਵੀ ਇੱਕ ਦਿਨ ਹਰਦੀਪ ਸਿੰਘ ਬਾਬੇ ਨੂੰ ਦੇ ਦਿਓ ਪੌਂਡ, ਦੂਜੇ ਦਿਨ ਹਰੀ ਸਿੰਘ ਬਾਬੇ ਨੂੰ ਦੇ ਦਿਓ, ਜਿਹਨੂੰ ਮਰਜ਼ੀ ਦੇ ਦਿਓ ਭਾਈ, ਹੈ ਤਾਂ ਉਸੇ ਗੁਰੂ ਦੇ ਹੀ, ਜਿਹੜਾ ਇਹਨਾਂ ਨੇ ਕੰਮ ਕਰਨਾ ਉਹੀ ਮੈਂ ਕਰਨਾ। ਫਿਰ ਮੈਂ ਸੋਚਿਆ, ਮੈਂ ਹਾਂ ਸੱਚੇ ਪਾਤਸ਼ਾਹ, ਜਿੱਥੇ ਇਹੋ ਜਿਹੇ ਸੂਮਨ ਤਾਂ ਭਾਈ ਭਾਗ ਸਿੰਘ ਐਂ ਦਾ ਪਰਿਵਾਰ ਹੈ, ਵੀ ਨਾਲੇ ਤਾਂ ਸਾਨੂੰ ਨਹੀਂ ਫਿਰਦੇ ਆ, ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਪ੍ਰੋਗਰਾਮ ਹੁੰਦਾ, ਨਾਲੇ ਜਦੋਂ ਮੈਂ ਕਥਾ ਕਰਦਾ ਮੈਨੂੰ ਵੀ ਇਹਨੇ ਲਿਆ ਕੇ ਕਥਾ ਦਾ ਸਤਿਕਾਰ ਕਰਨਾ, ਜੇ ਬਾਬਾ ਹਰਦੀਪ ਸਿੰਘ ਉਹਨੂੰ ਵੀ, ਰਾਗੀ ਸਿੰਘ ਹੈ ਉਹਨੂੰ ਵੀ, ਵੀ ਸੱਚੇ ਪਾਤਸ਼ਾਹ ਕਿਤੇ ਗੁਰਸਿੱਖ ਹੈ ਨਾ ਸੋਚਣ ਲੱਗ ਜਾਂਦੀ, ਵੀ ਇਹ ਬੜਾ ਕੰਮ ਹੈ, ਅਤੇ ਕਥਾ ਵਾਲੇ ਚਾਰ ਚਾਰ ਇਕੱਠੇ ਹੁੰਦੇ ਆ ਰੋਜ਼, ਇਹ ਪੰਜ ਪੰਜ ਦਸ ਦਸ ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਘੁੰਮਣਾ ਹੁੰਦਾ। ਫਿਰ ਮੈਂ ਕਿਹਾ ਵੀ ਨਹੀਂ, ਇਹਦਾ ਹਿਰਦਾ ਬੜਾ ਵਿਸ਼ਾਲ ਹੈ ਭਗਤ ਸਿੰਘ ਦਾ, ਸਮਾਂ ਇਸ ਪਰਿਵਾਰ ਦੇ ਭਾਗ ਜਾਗਿਆ ਇਸ ਬਹਾਨੇ, ਉੱਥੇ ਕੈਲੀਫੋਰਨੀਆ ਦੀ ਗ੍ਰੰਥੀ ਸਿੰਘ ਸਾਧ ਸਿੰਘ ਜੀ ਘਰ ਲੈ ਗਿਆ ਜਥੇ ਨੂੰ, ਜਥੇ ਦੇ ਸਿੰਘ ਸੀ ਪੁਰਾਣਾ ਕਿਤੇ ਪੜ੍ਹਿਆ ਸੀ, ਕਥਾ ਤੋਂ ਪ੍ਰੇਮ ਕਰਕੇ ਲੈ ਗਿਆ, ਜਦੋਂ ਲਿਆ ਕੇ ਉਹਨੇ ਨਾ ਮਾਇਆ ਵਾਸਤੇ, ਮੈਂ ਕਿਹਾ ਗ੍ਰੰਥੀ ਸਿਆਂ ਵੀ ਤੇਰੇ ਕੋਲੋਂ ਨਹੀਂ ਲੈ, ਕਹਿੰਦਾ ਜੀ ਕਿਉਂ, ਮੈਂ ਕਿਹਾ ਤੇਰਾ ਤਾਂ ਪੂਜਨ ਅਸੀਂ ਕਰਨਾ ਗ੍ਰੰਥੀ ਸਿੰਘਾਂ ਤੋਂ, ਕਹਿੰਦਾ ਬਾਬਾ ਜੀ ਕਿਹੜੀ ਗੱਲ ਕਰ ਦਿੱਤੀ, ਕਹਿੰਦਾ ਪਨਾਲਾ ਤਾਂ ਹਰ ਘਰ ਨੂੰ ਚਾਹੀਦਾ, ਜਿਹੜੇ ਘਰ ਨੂੰ ਪਨਾਲਾ ਹੋਵੇ ਕਹਿੰਦੇ ਉਹਦਾ ਛੱਤਾਂ ਚੋਣ ਲੱਗ ਜਾਂਦੀਆਂ ਨੇ, ਇਹ ਜਿਹੜਾ ਦਾਨ ਕਰਨਾ ਪਨਾਲਾ ਹੈ ਇਹ ਤਾਂ ਚੱਲਦਾ ਹੀ ਠੀਕ ਹੈ ਸਾਧ ਜੀ, ਖੜ੍ਹੇ ਖੂਹਾਂ ਦਾ ਪਾਣੀ ਖਰਾਬ ਹੋ ਜਾਂਦਾ, ਇਸੇ ਕਰਕੇ ਰਜਲ ਕੱਢ ਕੂਪ ਜਲ ਕਰਦੇ ਨਾ ਨਿਰਮਲ ਨੀਰ, ਬਿਨ ਕੱਢੇ ਪਾਣੀ ਸੜੇ ਪੀਵੇ ਨਾ ਕੋ ਵੀਰ, ਪਾਣੀ ਪੀਣ ਜੋਗਾ ਹੀ ਨਹੀਂ ਰਹਿੰਦਾ। ਗੁਰੂ ਕਿਰਪਾ ਕਰੇ ਕਿਉਂ ਗੁਰਪ੍ਰਸਾਦ ਬਸੈ ਮਨ ਆਏ। ਇਹਨਾਂ ਦੇ ਕਹਿਣ ਤੋਂ ਭਾਈ ਕੁਝ ਮਿੰਟ ਉੱਤੇ ਲਾਉਣ ਲੱਗੇ ਹੈ, ਹੋਰ ਕੋਈ ਆਪਣਾ ਸਵਾਰਥ ਨਾ ਸਮਝਣਾ ਜੀ। ਚਲੋ ਜੀ ਅੱਗੇ ਬੋਲੋ। ਕਹਿੰਦੇ ਉਸ ਪਰਮੇਸ਼ਰ ਨੂੰ ਤਾਂ ਕੋਈ ਜਾਣ ਸਕਦਾ, ਕਿਵੇਂ ਜਾਣ ਸਕਦਾ? ਦੁਵਿਧਾ ਜਾਏ, ਦੁਵਿਧਾ ਦੋ ਵਿਧਾ, ਇੱਕ ਮਨ ਦੀ ਬਿਰਤੀ ਦੋ ਥਾਵਾਂ ਤੇ ਹੋ ਜਾਵੇ, ਰੱਬ ਹੈ ਰੱਬ ਨਹੀਂ ਹੈ, ਦੁਵਿਧਾ ਹੋ ਗਈ। ਇਹ ਕੰਮ ਠੀਕ ਇਸ ਤਰ੍ਹਾਂ ਹੈ ਜਾਂ ਇਹ ਬੇਠੀਕ ਹੈ, ਨਿਰਣਾ ਨਾ ਕਰ ਪਾਏ ਬੁੱਧੀ, ਉਹਨੂੰ ਦੁਵਿਧਾ ਕਹਿੰਦੇ। ਗੁਰਦੁਆਰੇ ਜਾਵਾਂ ਜਾਂ ਨਾ ਜਾਵਾਂ, ਇਹਨੂੰ ਕਹਿੰਦੇ ਦੁਵਿਧਾ। ਦੁਵਿਧਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ। ਦੁਵਿਧਾ ਦੇ ਵਿੱਚ ਇਹ ਸਾਰਾ ਜਾ ਰਿਹਾ। ਜਿਸ ਨਰਕੀ ਦੁਵਿਧਾ ਨਾ ਜਾਏ, ਜਿਹਦੀ ਦੁਵਿਧਾ ਨਾ ਜਾਵੇ ਨਾ, ਧਰਮ ਰਾਏ ਕਿਸ ਦੇਸ਼ ਸਜਾਏ, ਧਰਮ ਰਾਜ ਨੂੰ ਸਜ਼ਾ ਦਿੰਦਾ। ਅਤੇ ਇਉਂ ਸਾਧਸੰਗਤ ਮਹਾਂਪੁਰਸ਼ ਫਤਿਹਗੜ੍ਹ ਸਾਹਿਬ ਨੂੰ ਆ ਰਹੇ, ਮੈਂ ਗੱਡੀ ਚਲਾ ਰਿਹਾ, ਕੋਲ ਬੈਠੇ ਨਾ, ਅਤੇ ਮੈਂ ਇਸ ਕਰਕੇ ਵੀ ਉਹ ਮਹਾਂਪੁਰਸ਼ਾਂ ਦੀ ਚਲੋ ਜਿੰਨੀ ਕੁ ਸੇਵਾ ਹੋਵੇ, ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਪਤਾ ਨਹੀਂ ਕਿੱਥੋਂ ਵਿਚਾਰ ਚੱਲੀ, ਉਹ ਤਾਂ ਮੈਂ ਭੁੱਲ ਗਿਆ, ਜਿਹੜੀ ਉਨੀ ਕੁ ਗੱਲ ਮੇਰੇ ਯਾਦ ਰਹਿ ਗਈ, ਮੇਰੇ ਤੋਂ ਆਪ ਪੰਕਤੀ ਬੋਲ ਹੋ ਗਈ। ਵੈਸੇ ਮੈਂ ਸੰਤਾਂ ਦੇ ਸਾਹਮਣੇ ਮਹਾਂਪੁਰਸ਼ਾਂ ਦੇ ਆਪਣੇ ਦੇ ਘੱਟ ਹੀ ਬੋਲਦਾ ਜਾਂ, ਪਰ ਉਹ ਬੁਲਾ ਲੈਂਦੇ, ਉਹਨਾਂ ਨੂੰ ਤਰੀਕਾ ਸੀ ਇਹ ਵਿਚਾਰ ਨੂੰ ਵਧਾਉਣ ਵਾਸਤੇ। ਮੈਂ ਕਿਹਾ ਜਿਸ ਨਾਲ ਕੀ ਦੁਬਧਾ ਨਾ ਜਾਏ, ਧਰਮ ਰਾਜ ਤੇ ਦੇ ਸਜਾਏ। ਮਹਾਂਪੁਰਸ਼ ਕਹਿੰਦੇ ਐਸੀ ਕੀਤਾ ਸੀ ਧਰਮ ਰਾਜ ਦੀ। ਮੈਂ ਕਿਹਾ ਜੀ ਇਹ ਕੀ ਗੱਲ? ਕਹਿੰਦੇ ਧਰਮ ਰਾਜ ਤਾਂ ਖੁਦ ਦੁਬਧਾ ਦੇ ਵਿੱਚ ਹੈ, ਕਹਿੰਦੇ ਸਾਨੂੰ ਸਜ਼ਾ ਕਿੱਥੋਂ ਦੇਊਗਾ ਉਹ। ਮੈਂ ਸੋਚਿਆ ਵੀ ਗੱਲ ਮਹਾਂਪੁਰਸ਼ਾਂ ਨੇ ਕਿੱਧਰੋਂ ਕਰ ਦਿੱਤੀ ਇਹ, ਵੀ ਹੁਣ ਗਿਆਨ ਦੇ ਵਿੱਚ ਕੋਈ ਮੁਕਾਬਲਾ ਘੜੇ ਵੱਟੇ ਦਾ ਕਾਹਦਾ ਭਾਈ ਬੈਰ ਹੈ? ਜੇ ਘੜੇ ਦੇ ਉੱਤੇ ਵੱਟਾ ਮਾਰੋ ਤਾਂ ਵੀ ਫੁੱਟ ਗਿਆ, ਜੇ ਵੱਟੇ ਦੇ ਉੱਤੇ ਘੜਾ ਮਾਰ ਦਿਓ ਘੜਾ ਤਾਂ ਵੀ ਗਿਆ। ਵੀ ਮੇਰੀ ਤਾਂ ਹਾਰ ਹੀ ਹਾਰ ਹੈ, ਮੈਂ ਤਾਂ ਵਿਦਿਆਰਥੀ ਹਾਂ ਇਹਨਾਂ ਦਾ, ਉਹ ਕੁਦਰਤੀ ਗੱਡੀ, ਇਸ ਤਾਂ ਮੇਰਾ ਧਿਆਨ ਗੱਡੀ ਚਲਾਉਣ 'ਚ, ਮੈਨੂੰ ਇੱਕ ਗੱਲ ਫੁੱਟ ਗਈ। ਮੈਂ ਕਿਹਾ ਜੀ ਗੱਲ ਸੁਣੋ, ਵੀ ਮੇਰੀ ਗੱਲ 'ਚ ਬੋਲਿਓ ਨਾ, ਜਦੋਂ ਐਂਡ 'ਤੇ ਜਾਊਗੀ ਗੱਲ ਫਿਰ ਉਦੋਂ ਗੱਲ ਕਰਿਓ। ਕਹਿੰਦੇ ਹਾਂ। ਮੈਂ ਕਿਹਾ ਜੀ ਸਾਡੇ ਪਿੰਡ ਬਹੁਤ ਦੇਰ ਦੀ ਗੱਲ ਹੈ, ਮੈਂ ਛੋਟਾ ਜਿਹਾ ਹੁੰਦਾ ਸੀ, ਇੱਕ ਵਾਰੀ ਪੁਲਿਸ ਦਾ ਛਾਪਾ ਪੈ ਗਿਆ। ਸੰਤ ਹਾਂ ਹਾਂ ਕਰੀ ਗਏ ਵੀ ਖਬਰ ਹੈ ਕੀ ਗੱਲ, ਕਿੱਧਰ ਨੂੰ ਘੁਮਾਤੀ ਗੱਲ ਇਹਨੇ। ਮੈਂ ਕਿਹਾ ਜੀ ਪੁਲਿਸ ਦਾ ਛਾਪਾ ਪੈ ਗਿਆ, ਇੱਕ ਪੁਲਿਸ ਦਾ ਟਾਊਟ ਸੀ, ਉਹਨੇ ਵੀ ਇਹਦੇ ਕੁਮਾਰ ਦੇ ਸ਼ਰਾਬ ਦਾ ਤੌੜਾ ਪਾਇਆ ਹੋਇਆ, ਵੀ ਫਲਾਣੇ ਕੀਲੇ ਦੇ ਖਾਲ ਦੇ ਇੰਨੇ ਕਰਮਾਂ 'ਤੇ ਇਸ ਥਾਂ 'ਤੇ ਗਏ। ਪੁਲਿਸ ਵਾਲੇ ਉਸੇ ਤਰ੍ਹਾਂ ਆ ਕੇ ਛਾਪਾ ਮਾਰਿਆ, ਉੱਥੋਂ ਲੱਭ ਗਈ ਸ਼ਰਾਬ, ਸ਼ਰਾਬ ਲੱਭੀ ਤੋਂ ਪਿੰਡ ਦੇ ਸਾਹਮਣੇ ਢਾ ਕੇ ਉਹਨੂੰ ਐਨ ਚੰਗੀ ਤਰ੍ਹਾਂ ਵੱਢਿਆ, ਕੁੱਟਿਆ, ਕੁੱਟਣ ਤੋਂ ਬਾਅਦ ਉਹਦੇ ਸਿਰ 'ਤੇ ਤੌੜਾ ਧਰ ਕੇ ਥਾਣੇ ਨੂੰ ਲੈ ਗਏ। ਮੈਂ ਕਿਹਾ ਥਾਣੇ ਜਾ ਕੇ ਫਿਰ ਕਟਾਈ ਕੀਤੀ? ਸੰਤ ਕਹਿੰਦੇ ਆਓ ਫਿਰ ਜਿਹੜਾ ਇਹ ਜਿਹਾ ਕੰਮ ਕਰੂਗਾ ਕਟਾਈ ਹੋਊਗੀ ਉਹਨਾਂ ਦੀ। ਮੈਂ ਕਿਹਾ ਜੀ ਤੁਸੀਂ ਵਿਚਾਰੇ ਨਾ ਹੁਣ ਬੋਲੋ, ਬਈ ਕੰਮ ਸਿਰੇ 'ਤੇ ਜਾਣ ਵਾਲਾ। ਮੈਂ ਕਿਹਾ ਕਟਾਈ ਪਤਾ ਕਿਹਨਾਂ ਨੇ ਕੀਤੀ? ਕਹਿੰਦੇ ਪੁਲਿਸ ਵਾਲਿਆਂ ਨੇ। ਮੈਂ ਕਿਹਾ ਜੀ ਉਹਨਾਂ ਪੁਲਿਸ ਵਾਲਿਆਂ ਨੇ ਜਿਹਨਾਂ ਦਾ ਥਾਣੇਦਾਰ ਵੀ ਸ਼ਰਾਬ ਪੀ ਕੇ ਕੁੱਟਦਾ ਸੀ, ਨਾਲੇ ਸਿਪਾਹੀ ਸਾਰਿਆਂ ਦੀ ਸ਼ਰਾਬ ਪੀਤੀ ਹੋਈ ਸੀ, ਸ਼ਰਾਬ ਪੀਤੀ ਹੋਈ ਅਤੇ ਕੁੱਟਦੇ ਨੂੰ ਉਹਨੂੰ ਵੀ ਤੂੰ ਸ਼ਰਾਬ ਕਿਉਂ ਪਾਈ ਹੋਈ ਹੈ, ਮਾੜਾ ਕੰਮ ਹੈ। ਮੈਂ ਕਿਹਾ ਧਰਮ ਰਾਜ ਆਪ ਦੁਬਧਾ 'ਚ, ਪਰ ਸਾਡੀ ਧੌੜੀ ਜ਼ਰੂਰ ਲਾਊਗਾ। ਤੁਸੀਂ ਕਹਿੰਦੇ ਹੋ ਕਿ ਉਹ ਦੁਬਧਾ 'ਚ ਸਾਨੂੰ ਕੋਈ ਸੰਤ ਹੱਥ ਪਏ। ਮੈਨੂੰ ਕਹਿੰਦੇ ਹਰੀ ਸਿੰਘ ਵੀ ਆਹ ਗੱਲ ਬੜੀ ਤੂੰ ਘੁਮਾ ਕੇ ਲੈਂਦੀ। ਕਹਿੰਦੇ ਵੀ ਇੱਕ ਗੱਲ ਹੈ, ਕਹਿੰਦੇ ਹੁਣ ਮੈਂ ਜਿੱਦ ਨਹੀਂ ਕਰਦਾ ਇਸ ਗੱਲ ਦੀ, ਤੇਰਾ ਪੁੱਤਰ ਇੰਨਾ ਸਹੀ ਹੈ ਵੀ ਮੈਂ ਇਹਨੂੰ ਮੰਨਦਾ ਵੀ ਠੀਕ ਹੈ ਗੱਲ, ਪੁੱਤਰ ਸਹੀ ਹੈ। ਕਹਿੰਦੇ ਜਦੋਂ ਇਹੋ ਜਿਹੇ ਉੱਤਰਨ ਲੱਗ ਜਾਣ ਕਹਿੰਦੇ ਅਨੁਭਵ ਵਿੱਚ, ਕਹਿੰਦੇ ਭਾਈ ਕਥਾ ਕਿਤੇ ਇਕੱਲੇ ਪੜ੍ਹਾਉਣ ਵਾਲਿਆਂ ਦੇ ਸਿਰ 'ਤੇ ਨਹੀਂ ਹੁੰਦੀ, ਕਹਿੰਦੇ ਕੁਛ ਆਪਣਾ ਦਿਮਾਗ ਵੀ ਕਰਨਾ ਚਾਹੀਦਾ ਕੰਮ। ਜੇ ਨਿਗਾਹ ਆਪਣੀ ਥੋੜ੍ਹੀ ਬਹੁਤ ਹੋਵੇ ਤਾਂ ਐਨਕ ਹੋਰ ਨਿਗਾਹ ਤਿੱਖੀ ਕਰ ਦੇਊਗੀ, ਜੇ ਹੋਊਗੀ ਅੰਨਾ ਉੱਥੇ ਐਨਕ ਲਾ ਕੇ ਕੀ ਕਰੋਗੇ, ਫਿਰ ਦਿਖ ਜੂਗਾ ਉਹਨੂੰ ਕਿਤੇ। ਮਹਾਂਪੁਰਸ਼ਾਂ ਨੇ ਐਂ ਫਿਰ ਸਾਸ ਜੀ ਬਚਨ ਕੀਤਾ। ਸੋ ਦੁਵਿਧਾ ਜਿਹੜੀ ਹੈ, ਦੋ ਵਿਧਾਂ ਦੇ ਵਿੱਚ ਹੀ ਸੰਸਾਰ ਹੁਣ ਕੀ ਹੈ, ਦੁਵਿਧਾ ਦੇ ਵਿੱਚ ਜਾ ਰਿਹਾ ਸਾਡਾ ਜਨਮ। ਨਾਮ ਜਪ ਲਾਂਗੇ ਕੋਈ ਨਹੀਂ ਜੀ, ਅਜੇ ਕੰਮ ਕਰਨੇ ਹੈ, ਅਜੇ ਜਵਾਨ ਉਮਰ ਹੈ, ਬੁਢਾਪੇ ਜਪ ਲਾਂਗੇ, ਹੌਲੀ ਹੌਲੀ ਬੁਢਾਪਾ ਆ ਜਾਣਾ। ਹੁਣ ਬਜ਼ੁਰਗਾਂ ਨੂੰ ਦੇਖ ਲਓ ਵੀ ਕਿੰਨਾ ਕੁ ਜਪਦੇ ਹੈ, ਅਤੇ ਜਿਸ ਵੇਲੇ ਬੁਢਾਪਾ ਆ ਗਿਆ ਉਦੋਂ ਹੱਡ ਸਿੱਧੇ ਨਹੀਂ ਹੁੰਦੇ। ਬਚਪਨ ਦੇ ਵਿੱਚ ਕਹਿੰਦੇ ਜੀ ਅਜੇ ਨਿਆਣਾ, ਇਹਨੂੰ ਕੀ ਜੀ ਵੱਡਾ ਹੋ ਕੇ ਨਾਮ ਜਪ ਲੂਗਾ? ਉਹ ਧਰੂਮ ਪ੍ਰਹਲਾਦ ਦੀ ਮਾਂ ਨੇ ਨਾ ਕਹਿ ਦਿੱਤਾ ਵੀ ਵੱਡਾ ਹੋ ਕੇ ਜਪ ਲੂ, ਨਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ ਜੈਸੇ। ਨਾਮ ਜਪਣ ਦਾ, ਨਾਮ ਜਪਣ ਕੀ ਸਗਲੀ ਵੇਲਾ, ਚਾਹੇ ਜਵਾਨੀ ਹੈ, ਚਾਹੇ ਬਚਪਨ ਹੈ, ਚਾਹੇ ਬੁਢਾਪਾ ਹੈ, ਸਾਧ ਸਾਧ ਸਿੰਘ ਰੋ ਗੋਬਿੰਦ, ਕੋਈ ਸਵਾਸ ਵਿਅਰਥ ਨਾ ਜਾ ਰਿਹਾ। ਦੁਵਿਧਾ ਦੇ ਵਿੱਚ ਸਾਧ ਸਿੰਘ ਜੀ ਸਭ ਕੁਛ ਜਾ ਰਿਹਾ ਹੈ, ਇਸ ਕਰਕੇ ਮਹਾਰਾਜ ਕਹਿੰਦੇ ਨੇ ਤਾਂ ਕੋ ਜਾਣੇ ਦੁਵਿਧਾ ਜਾਏ, ਜਦੋਂ ਦੁਵਿਧਾ ਜਾਏਗੀ ਤਾਂ ਕੋ ਜਾਣਾ, ਉਹ ਕੋਈ ਪਰਮੇਸ਼ਵਰ ਨੂੰ ਜਾਣ ਸਕੂਗਾ ਜੀ ਜੋ ਦੁਵਿਧਾ ਮਿਟ ਜਾਏ।
1: अथवा तां कोई जाने तां कोई उन्हूं जान सकूगा दुध आ जाए जे दुध मिट जाऊ सो इस करके कहंदे हन जे असाई जे कहंदे न
2: आप सराप कसवटी लाए
1: ते परमेश्वर आप ही कैसा स्वरूप धारण करता है शराब रूप भी आप ही है गुरु स्वरूप गुरु साहब जिहड़ा शराब दी न्याई है शराब सोने का काम करते होंगे है उन्होंने शराब कहते हैं कहते गुरु आप ही शराब रूप हो के सोना रूप जिग्यासू जी मैल है ना खोट पई हुई उन्होंने कसौटी लाता है कसौटी एक काला जहा पत्थर होंगे वो घसा के देखते हैं भी ये कि खोट है कूटन कूटन ते कटन तापन कसन ये चार कसौटियां बनिया सोने सरवन परीक्षा चार सोने दिया चार परीक्षा न घसा के देखना कट के देखना तपा के देखना ते इन सासी कुट के देखना कूटन कटन कसन तपन ये चार कसौटियां हैं उन कसौटी कहने कबीर कसौटी राम की झूठा टिके ना कोई जग्यासु जिहड़ा झूठा कहनू टिकदा वे सतगुरां दी कसौटी ते भाई आप ही शराब रूप के जग्यासु रूप सोने नू उन्हों साथ जी तारना रूप कसौटी से ला देंगे ते जिस वे कसौटी से लाते हैं आपे परखे
2: आपे परखे आप चलाए
1: फिर आप ही परख दिया भी हूँ मल वे मल दोष की निवृत्ति होगी हूँ विखेप दोष की निवृत्ति होगी हूँ अवरण दोष की निवृत्ति हो गई।

0: You're listening to KRPI 1550 Radio, Ferndale, Washington.
1: ਇਹ ਗੱਲ ਹੋਣੀ ਕੋਈ 1976 ਦੀ ਜਾਂ 77 ਦੀ ਗੱਲ ਹੈ, 76 ਦੀ ਗੱਲ ਹੈ। ਸੰਤਾਂ ਦੇ ਪਿੰਡ ਵਾਢੀ ਚੱਲਦੀ ਸੀਗੀ, ਦਾਤਰੀ ਹੱਥ ਲੈ ਕੇ ਵਾਢੀਆਂ ਕਰਨੀਆਂ। ਸੰਤ ਜਰਨੈਲ ਸੋਹਣੀ ਵਿਦਿਆਰਥੀ ਸੀ, ਉਦੋਂ ਸੰਤ ਆ ਗਏ ਪਿੰਡ ਤੋਂ। ਮੈਂ ਕਿਹਾ ਹੋ ਗਈਆਂ ਵਾਢੀਆਂ? ਕਹਿੰਦੇ ਹੋ ਗਈਆਂ। ਕਹਿੰਦੇ ਆਸਣ ਕਿੱਥੇ ਕੁ ਲਾਇਆ? ਮੈਂ ਕਿਹਾ ਉੱਤੇ ਆ ਗੈਲਰੀ 'ਚ, ਦਰਬਾਰ ਸਾਹਿਬ ਦੇ ਅੰਦਰ। ਇੱਕ ਇੱਕ ਟਰੰਕ ਰੱਖਿਆ ਹੁੰਦਾ ਸੀ ਪੋਥੀਆਂ ਵਾਲਾ, ਇੱਕ ਇੱਕ ਆਹ ਜਿਹੜੀ ਖਾਦ ਵਾਲੀ ਬੋਰੀ ਹੁੰਦੀ, ਇਹੀ ਸਾਡਾ ਟੈਚੀ ਹੁੰਦਾ ਸੀ। ਇਹ ਜੀ ਕੱਪੜੇ ਪਾ ਕੇ ਰੱਖ ਲੈਣੇ, ਉਹਦਾ ਹੀ ਸਿਰਾਣਾ ਬਣ ਜਾਣਾ। ਅਤੇ ਆਹ ਗਲ ਵਾਲਾ ਪਰਨਾ ਉੱਤੇ ਲੈ ਕੇ ਰਾਤ ਨੂੰ ਸੌਂ ਜਾਂਦੇ ਸੀ, ਥੱਲੇ ਦਰੀ ਹੁੰਦੀ ਸੀ। ਆਹ ਦਰੀਆਂ ਨੇ ਥੱਲੇ ਵਿਛਾਉਣੇ, ਹੁਣ ਤਾਂ ਗਲੀਚੇ ਆ ਗਏ। ਕਹਿੰਦੇ ਠਾਕਰ ਸਿੰਘ, ਮੇਰਾ ਨਾ ਪਾਠ ਜਿਹੜਾ ਮੈਂ ਸੰਗਰਾਂਦ ਨੂੰ, ਹਰ ਸੰਗਰਾਂਦ ਨੂੰ ਭੋਗ ਪਾਉਂਦੇ ਸੀ, ਕਹਿੰਦੇ 4 ਦਿਨ ਬਾਕੀ ਰਹਿ ਗਏ ਆ ਅਤੇ ਪਾਠ ਦਾ ਭੋਗ ਪਾਉਣਾ, ਅਤੇ ਸੰਗਰਾਂਦ 'ਚ 4 ਦਿਨ ਨੇ ਅਤੇ ਸਾਰਾ ਪਾਠ ਬਾਕੀ ਹੈ। ਮੈਂ ਕਿਹਾ ਫਿਰ ਕੀ ਕਰਨਾ? ਕਹਿੰਦੇ ਮੈਂ ਇਸ਼ਨਾਨ ਕਰਕੇ ਆਇਆ, ਤੂੰ ਸੈਂਚੀ ਪ੍ਰਕਾਸ਼ ਕਰ, ਅਤੇ ਮੈਂ ਪ੍ਰਸ਼ਾਦਾ ਨਹੀਂ ਛਕਣਾ 4 ਦਿਨ, ਮੈਨੂੰ ਸਿਰਫ ਦੇਸੀ ਘਿਓ ਲਿਆ ਕੇ ਦੇ ਦੇ ਬਸ। ਦੇਸੀ ਘਿਓ ਛਕ ਕੇ ਹੱਥ ਪੈਰ ਧੋ ਕੇ ਬਹਿ ਗਏ ਪਾਠ ਕਰਨ। ਪਾਠ ਵਿੱਚ ਬਹੁਤ ਮਹਾਰਤਾ ਸੀ, 1000 ਕੁ ਸਹਿਜ ਪਾਠ ਸਾਹਿਬ ਕੀਤਾ ਜ਼ਿੰਦਗੀ 'ਚ ਉਹਨਾਂ ਨੇ। ਗੁਰੂ ਗ੍ਰੰਥ ਸਾਹਿਬ ਸਾਰਾ ਕੰਠ ਹੀ ਸੀ ਉਹਨਾਂ ਨੂੰ। ਜਾਂ ਬਾਬਾ ਨੌਦ ਸਿੰਘ ਨੇ 1000 ਪਾਠ ਕੀਤਾ ਸਹਿਜ, ਜਾਂ ਬਾਬਾ ਜਰਨੈਲ ਸਿੰਘ ਨੇ ਕੀਤਾ, ਉਹਨਾਂ ਨੂੰ ਕੰਠ ਸੀ। ਬਾਬਾ ਨੌਦ ਸਿੰਘ ਜੀ ਸਮਾਧ ਉਹ ਤਰਨ ਤਾਰਨ ਰੋਡ 'ਤੇ ਆ। ਬਾਬਾ ਜੀ ਇਹ ਸਾਰੇ ਹੁੰਦੇ ਆ, ਹੁਣ ਵੀ ਹੈਗੇ ਆ, ਥੋੜ੍ਹੀਆਂ ਅੱਖਾਂ ਨਹੀਂ ਦੇਖਣ ਵਾਲੀਆਂ। ਜੇ ਕਹਿੰਦੇ ਜ਼ਿਆਦਾ ਮਿਹਨਤ ਕਰੋਗੇ ਤਾਂ ਮਿਲ ਵੀ ਜਾਣਗੇ ਉੱਥੇ। ਬਾਬਾ ਜੀ ਨੇ ਆਪ ਕੇ ਸਿੰਘ ਦੱਸਿਆ ਕਿ ਮੈਂ, ਕਹਿੰਦੇ 93 ਕੁ ਸਾਲ ਦੀ ਉਮਰ ਸੀ ਜਦ ਮੈਂ ਸ਼ਹੀਦੀ ਪਾਈ ਹੈ। ਬੜੇ ਯੋਧੇ ਸੀ ਬਾਬਾ ਜੀ। 8 ਵਜੇ ਲਾਈਟ ਚਲੀ ਗਈ, ਸੰਤ ਬੈਠੇ ਪਾਠ ਕਰਦੇ ਸੀ। ਮੈਂ ਕਿਹਾ ਮੈਂ ਪ੍ਰਸ਼ਾਦਾ ਸੀ ਛਕ ਲਿਆ ਸੀ। ਮੈਂ ਕਿਹਾ ਅਸੀਂ ਬਾਹਰ ਗੈਲਰੀ 'ਚ ਘੁੰਮਦੇ ਹਾਂ ਵੀ ਉੱਥੇ ਚਲੋ ਮਾੜੀ ਮੋਟੀ ਹਵਾ ਲੱਗੂ, ਲਾਈਟ ਗਈ ਆ, ਕੋਈ ਜਨਰੇਟਰ ਨਹੀਂ ਸੀ ਹੁੰਦਾ ਮੈਂ ਇੱਥੇ ਉਦੋਂ। 8 ਤੋਂ 10 ਕੱਟ ਲੱਗਿਆ, 10 ਵਜੇ ਆਪਣਾ ਉੱਥੇ ਸਾਨੂੰ ਤਾਂ ਮੌਜ ਹੀ। ਸਾਡੇ ਇੱਕ ਸਿੰਘ ਹੁੰਦਾ ਸੀ, ਉਹ ਇੱਕ ਗੱਲ ਕਹਿੰਦਾ ਹੁੰਦਾ ਸੀ, ਕਹਿੰਦਾ ਸਾਧ ਅਤੇ ਉੱਲੂ ਦੋ ਜਾਣੇ ਉਜਾੜ ਹੀ ਭਾਲਦੇ ਹੁੰਦੇ ਆ, ਅਸੀਂ ਵੀ ਇਹੀ ਭਾਲਦੇ ਰਹਿੰਦੇ ਹਾਂ ਵੀ ਕਿਤੇ ਇਕਾਂਤ ਮਿਲ ਜਾਵੇ ਨਾ, ਬਹਿ ਕੇ ਪਾਠ ਕਰੀਏ। ਤੁਸੀਂ ਕਹਿੰਦੇ ਕਿਤੇ ਟਾਈਮ ਮਿਲ ਜਾਵੇ, ਇਕਾਂਤ ਟੀ ਵੀ ਦੇਖੀਏ ਜਾਂ ਮੋਬਾਈਲ ਨੂੰ ਹੱਥ ਮਾਰੀਏ ਜਾਂ ਕੁਛ ਆਹ ਦੇਖੀਏ ਜਾਂ ਕੁਛ ਸੌਂ ਜਾਈਏ। ਅਸੀਂ ਕਹਿੰਦੇ ਜੇ ਰਾਤ ਨੂੰ ਨੀਂਦ ਨਹੀਂ ਆਈ, ਲਾ ਲਓ ਫਿਰ ਚੌਪੀ ਸਾਹਿਬ, ਜਿੰਨੀਆਂ ਸੁਣ ਹੁੰਦੀਆਂ ਸੁਣੋ, ਦੱਸਣਾ ਨਹੀਂ ਚਾਹੀਦਾ। ਰਾਤ ਨੀਂਦ ਟਲ ਗਈ, ਮੈਂ ਕਿਹਾ ਵੀ ਅਸੀਂ ਲੋਕਾਂ ਨੂੰ ਕਹਿੰਦੇ 5 ਸੋਹਲੇ ਦੇ ਪਾਠ ਕਰੋ, ਮੈਂ ਰਿਪੀਟ 'ਤੇ ਲਾ ਕੇ ਮੋਬਾਈਲ ਵਿੱਚ 10-15 ਵਾਰੀ 16 ਸਾਹਿਬ ਹੀ ਸੁਣ ਲਿਆ, ਆਨੰਦ ਆਇਆ। 25-30 ਚੌਪੀ ਸਾਹਿਬ ਦੇ ਪਾਠ ਕਰ ਲਏ, ਸਾਡੇ ਤਾਂ ਹੋਲਸੇਲ ਕੰਮ ਹੈ ਸਾਰੇ। ਬਾਬਾ ਜੀ ਬੈਠੇ, ਅਸੀਂ ਬਾਹਰੋਂ ਪਾਠ ਕਰ, ਲਾਈਟ ਆ ਗਈ, ਭੱਜ ਕੇ ਸਾਰੇ ਆਪੋ ਆਪਣੇ ਆਸਣਾਂ 'ਤੇ ਆਏ, ਪੱਖਿਆਂ ਥੱਲੇ, ਸੰਤ ਜਰਨੈਲ ਸੋਹਣੀ ਆਪਣੀ ਪੋਥੀ 'ਤੇ ਪਾਠ ਕਰ ਰਹੇ ਹਾਂ। ਮੈਂ ਆਇਆ, ਮੈਂ ਇੱਕ ਗੋਡਾ ਥੱਲੇ ਲਾ ਕੇ ਮੋਢੇ 'ਤੇ ਹੱਥ ਰੱਖ ਕੇ ਬਹਿ ਕੇ ਹੱਸੀ ਗਿਆ। ਮੈਂ ਕਿਹਾ ਲਾਈਟ 'ਤੇ ਗਈ ਹੋਈ ਸੀ, ਉਹਨਾਂ ਵੀ ਮੇਰੇ ਮੋਢੇ 'ਤੇ ਹੱਥ ਰੱਖੇ ਨਾਲ ਹੱਸੀ ਜਾਣ। ਮੈਨੂੰ ਕਹਿੰਦੇ ਇਹ ਲਾਈਟ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਹਿੰਦੇ ਸਾਰੇ ਅੱਖਰ ਸੋਨੇ ਵਾਂਗੂ ਜਗਦੇ, ਆਖੋ ਸਤਨਾਮ। ਪ੍ਰਤੱਖ ਗੁਰੂ ਨਿਸਤਾਰੇ ਉਹਨਾਂ ਨੇ ਦੇਖਿਆ, ਪ੍ਰਤੱਖ ਕੌਤਕ ਸਾਰੇ ਸੰਤ ਕਰਤਾਰ ਸਿੰਘ ਜੀ ਵੇਲੇ ਮੈਂ ਦੇਖੇ ਨੇ। ਮੈਂ ਅੱਗੇ ਵੀ ਸੁਣਾਇਆ ਪਰ ਲੋਕਾਂ ਨੇ ਨੈੱਟ 'ਤੇ ਮਖੌਲ ਹੀ ਕੀਤੇ, ਮੈਨੂੰ ਪੁੱਠੇ ਸਿੱਧੇ ਬੋਲਦੇ, ਇਹ ਹੋ ਹੀ ਨਹੀਂ ਸਕਦਾ। ਤਾਂ ਮੈਂ ਸੋਚਿਆ ਮੈਂ ਕਿਹੜੇ ਬਾਗ ਦੀ ਮੋਣੀ, ਇਹ ਤਾਂ ਕਹਿੰਦੇ ਰੀਠੇ ਨਹੀਂ ਮਿੱਠੇ ਕੀਤੇ, ਪੰਜਾ ਨਹੀਂ ਲਾਇਆ, ਇਹਨਾਂ ਆਹ ਨਹੀਂ ਕੀਤਾ। ਚਲੋ ਖੈਰ ਕੋਈ ਗੱਲ, ਹੈਂਡੀਕੈਪ ਵੀ ਹੁੰਦੇ ਬੰਦੇ, ਦਿਮਾਗ ਦਮੂਗ ਥੋੜ੍ਹਾ ਘੱਟ ਹੈ, ਹੁਣ ਕੀ ਕਰ ਸਕਦੇ ਹਾਂ। ਤਰਸ ਵੀ ਆਉਂਦਾ ਵਿਚਾਰਿਆਂ 'ਤੇ ਵੀ, ਕਿਉਂ ਇੱਕ ਬਾਹਰਲੇ ਦੇਸ਼ 'ਚ ਬੱਚਾ ਸੀ, ਮੈਂ ਉਹ ਆਈ ਕਰੇ, ਮੈਂ ਕਿਹਾ ਉਮਰ ਏਡੀ ਵੱਡੀ ਹੈ, ਕਹਿੰਦੇ ਹੈ ਤਾਂ 20 ਸਾਲ ਦਾ ਡਾਕਟਰ, ਕਹਿੰਦੇ ਮੱਤ 1-2 ਸਾਲ ਦੇ ਨਿਆਣੇ ਵਾਲੀ ਹੋਈ ਹੈ, ਇਹ ਵੀ ਇੱਦਾਂ ਦਾ ਹੀ ਹੈ, ਉਮਰੋਂ ਵੱਡੀਆਂ ਵੱਡੀਆਂ ਲੌਂਠੇ ਹੋ ਗਏ ਆ, ਅਤੇ ਮੱਤ ਕਿੰਨੀ ਕੁ ਹੈ? 2 ਸਾਲ ਦੇ ਨਿਆਣੇ ਤੋਂ ਵੀ ਘੱਟ ਮੱਤ। ਸੰਤ ਕਰਤਾਰ ਸਿੰਘ ਜੀ ਖਾਲਸਾ ਜੋੜ ਮੇਲਾ ਚੱਲ ਰਿਹਾ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ 28 ਜੂਨ ਦਾ ਦਿਨ ਹੈ, 27 ਦਾ, 26, 27, 28 ਦਾ ਜੋੜ ਮੇਲਾ ਹੁੰਦਾ ਸੀ ਮੈਂ ਤੇ। ਪ੍ਰਕਾਸ਼ ਹੋਇਆ ਪਹਿਲੇ ਦਿਨ ਢਾਡੀ ਜਥਾ, ਫਿਰ ਦੂਜੇ ਜਥੇ ਇਹ ਰਹਿਣ ਸਭਾਈ ਕੀਰਤਨ ਹੁੰਦਾ ਸੀ 27 ਨੂੰ, 28 ਨੂੰ ਫਿਰ ਭੋਗ ਪੈਣਾ ਸਾਰੇ ਸਿੰਘ ਸ੍ਰੀ ਅੰਮ੍ਰਿਤਸਰ ਤੋਂ। ਅਸੀਂ ਜਾ ਕੇ ਮੈਂ ਲੈ ਕੇ ਆਉਂਦਾ ਮਿੰਨੀ ਬੱਸ ਦੇ ਵਿੱਚ, ਕਾਫੀ ਵੱਡਾ ਰਹਿਣ ਸਭਾਈ ਸਮਾਗਮ ਹੋਇਆ ਤੇ 12 ਵਜੇ ਰਾਤ ਦੇ ਸੰਤ ਕਹਿੰਦੇ ਯਾਰ ਥੱਕ ਗਏ ਹਾਂ, ਕੱਲ ਦੇ ਤੁਰੇ ਫਿਰਦੇ ਆ, ਚੱਲ ਥੋੜਾ ਜਿਹਾ ਆਰਾਮ ਕਰ ਲਈਏ। ਲੰਗਰ ਸੀ ਪਰੇ, ਲੰਗਰ ਦੇ ਉੱਤੇ ਜਾ ਕੇ ਇੱਕ ਮੰਜੇ ਦੇ ਉੱਤੇ ਲੇਟ ਗਏ। ਐ ਅਸੀਂ ਫੜੇ ਖੜੇ ਪਰੇ ਗੱਲਾਂ ਕਰਦੇ ਹਾਂ, ਸੰਤ ਜਰਨੈਲ ਸਿੰਘ ਜੀ ਉਹ ਪਰੇ ਲਾਗੇ ਖੜੇ ਆ, ਸਾਰੇ 25-30 ਸਿੰਘ ਐ ਖੜੇ ਹਾਂ ਅਸੀਂ, ਵੀ ਥੋੜ੍ਹੀ ਦੇਰ ਲੇਟ ਰਹਿਣ ਦਿਓ, ਆਰਾਮ ਕਰ ਲੈਣ ਦਿਓ। ਅਸੀਂ ਹਲੇ ਬੇਧਿਆਨੇ ਜੇ ਸੀ, ਇੱਕਦਮ ਹੀ ਮੰਜਾ ਉਲਟ ਗਿਆ ਸੰਤਾਂ ਦਾ। ਸੰਤ ਥੋੜ੍ਹੇ ਐਕਟਿਵ ਜ਼ਿਆਦਾ ਸੀ, ਸੰਤਾਂ ਨੇ ਇੱਕਦਮ ਛਾਲ ਮਾਰਤੀ, ਖੜੇ ਕਰੇ ਭੱਜੋ ਓਏ ਭੱਜੋ, ਚਲੋ ਜਲਦੀ ਕਰੋ। ਮੈਂ ਕਿਹਾ ਸਾਨੂੰ ਇਹ ਨਾ ਸਮਝ ਲੱਗ ਵੀ ਹੋ ਕੀ ਗਿਆ ਇਹ। ਮੈਨੂੰ ਕਹਿੰਦੇ ਗੜਬਾ, ਮੈਂ ਕਿਹਾ ਲਿਆ ਜੀ ਪਿੱਛੇ ਹੀ, ਮੈਂ ਗੜਬਾ ਲੈ ਕੇ ਚਲੇ ਗਿਆ। ਪੈਰ ਧੁਆ, ਹੱਥ ਧੁਆ, ਕੁਰਲੀ ਕੀਤੀ, ਜਾ ਕੇ ਸਿੰਘਾਂ ਨੂੰ ਕਹਿੰਦੇ ਤੁਸੀਂ ਆਪਣਾ ਕੀਰਤਨ ਕਰੀ ਜਾਓ, ਮੈਂ ਸੁੱਖ ਆਸਣ ਕਰ ਲੂੰਗਾ। 12:00-1 ਵਜੇ ਰਾਤ ਦਾ ਸੁੱਖ ਆਸਣ ਕਰਤਾ, ਕਹਿੰਦੇ ਸਿੰਘੋ ਮਾਫ ਕਰ ਦਿਓ, ਅਸੀਂ ਦੂਜਾ ਸਰੂਪ ਲਿਆ ਕੇ ਪ੍ਰਕਾਸ਼ ਕਰਦੇ ਹਾਂ, ਕੋਈ ਗੱਲ ਹੋ ਗਈ। ਕਹਿੰਦੇ ਜਦ ਦੂਜਾ ਸਰੂਪ ਲਿਆ ਕੇ ਪ੍ਰਕਾਸ਼ ਕੀਤਾ, ਕੀਰਤਨ ਹੁੰਦਾ ਰਿਹਾ, ਲਿਆ ਕੇ ਪ੍ਰਕਾਸ਼ ਕਰਤਾ, ਕੁਝ ਦੇਰ ਲਈ ਤਾਂ ਬਹਿਣਾ ਖੜਨਾ ਹੀ ਸੀ। ਫਿਰ ਜੋ ਉੱਧਰ ਫਿਰ ਜਾ ਕੇ ਆਰਾਮ ਕਰਨ ਲੱਗੇ ਸਨ ਜਰਨੈਲ ਸਿੰਘ ਜੀ, ਕਹਿੰਦੇ ਮਹਾਰਾਜ ਨਾਲੇ ਕਹਿੰਦੇ 20ਵੀਂ ਸਦੀ ਦਾ ਜਰਨੈਲ ਆ, ਨਾਲੇ ਹੁਣ ਉਹਦੀ ਗੱਲ ਨਹੀਂ ਸੱਚੀ ਮੰਨਦੇ ਆ। ਇਹ ਤਾਂ ਉਹਨਾਂ ਨੇ ਹੀ ਪੁੱਛੀ, ਕਹਿੰਦੇ ਵੀ ਗੱਲ ਦੱਸੋ ਕੀ ਹੋਈ ਹੈ, ਇਹ ਤੁਸੀਂ ਇੱਕਦਮ ਮੰਜਾ ਉਲਟਿਆ ਤੁਹਾਡਾ, ਉੱਠ ਕੇ ਤੁਸੀਂ ਭੱਜੇ ਹੋ। ਕਹਿੰਦੇ ਜਰਨੈਲ ਸਾਹਿਬ ਬਾਪੂ ਆ ਗਿਆ, ਦਸਵੇਂ ਪਾਤਸ਼ਾਹ ਦੀ ਗੱਲ ਕਰਦੇ। ਕਹਿੰਦੇ ਬਾਪੂ ਆਏ, ਆ ਕੇ ਮੇਰਾ ਕੰਨ ਨੂੰ ਐਂ ਮਰੋੜਾ ਦੇ ਕੇ ਕਹਿੰਦੇ ਬੱਚੂ ਸਾਡੀ ਕੋਈ ਕਮਾਈ ਨਹੀਂ, ਆ ਤੂੰ ਜਿਹੜਾ ਇੱਥੇ ਆ ਕੇ ਪੈ ਗਿਆ, ਸਾਡਾ ਸੁਖਾਸਨ ਕਿਹਨੇ ਕਰਨਾ ਹੈ? ਰਾ ਕੱਲ ਦਾ ਤੁਸੀਂ ਪ੍ਰਕਾਸ਼ ਕੀਤਾ ਸਾਨੂੰ, ਤੁਹਾਨੂੰ ਭੁੱਲ ਗਿਆ? ਸਾਡੀ ਕੋਈ ਕਮਾਈ ਨਹੀਂ, ਪ੍ਰਤੱਖ ਗੁਰੂ ਨਿਸਤਾਰੇ ਨਹੀਂ ਕਹਿੰਦੇ ਤੁਸੀਂ? ਕਹਿੰਦੇ ਨਾਲ ਮੇਰਾ ਮੰਜਾ ਉਲਟਾ ਤਾ, ਹਲੇ ਤਾਂ ਤੁਸੀਂ ਕਦੇ ਦੇਖਿਆ ਨਹੀਂ, ਕਹਿੰਦਾ ਤੁਹਾਨੂੰ ਊਂ ਨਹੀਂ ਕਹਿੰਦੇ ਵੀ ਇਹ ਬਿਨਾਂ ਹੱਡੀ ਦੇ ਕੀੜੇ ਆ, ਊਂ ਮਸਲੇ ਜਾਣੇ ਆ, ਤੁਹਾਨੂੰ ਨਹੀਂ ਕੁਛ ਕਹਿੰਦੇ ਆ। ਇਹ ਤਾਂ ਜਿਹੜੇ ਦੂਜੇ ਹੁੰਦੇ ਆ ਉਹਨਾਂ ਨੂੰ ਖੜਕਾਉਂਦੇ ਆ, ਹਲੇ ਸਾਨੂੰ ਨਹੀਂ ਕੁਛ ਕਹਿੰਦੇ। ਕਹਿੰਦੇ ਕੋਈ ਨਹੀਂ, ਐਵੇਂ ਰੋਣ ਲੱਗ ਜੂਗਾ, ਕੋਈ ਫਾਇਦਾ? ਜਿਹੜੇ ਤਕੜੇ ਸਿੰਘ ਨੇ ਉਹਨਾਂ ਨੂੰ ਖੜਕਾਟਾ ਚੜ੍ਹਦਾ ਚੰਗਾ। ਬਹੁਤ ਸਖ਼ਤ ਕੰਮ ਆ ਬਾਈ, ਬਹੁਤ ਸਖ਼ਤ, ਬੜਾ ਡਰ ਲੱਗਦਾ। ਮਹਾਰਾਜ ਜੀ ਤਾਂ ਇਹਨਾਂ ਨੂੰ ਤਾਂ ਅਣਜਾਣ ਜਾਣ ਕੇ ਕਿਸੇ ਨੂੰ ਕੁਛ ਕਹਿੰਦੇ ਹੀ ਨਹੀਂ ਗੇ। ਕਹਿੰਦੇ ਕੋਈ ਨਹੀਂ, ਕਲਜੁਗੀ ਜੀਵ ਨੇ। ਕਹਿੰਦੇ ਜੇ ਕੰਨ ਪੱਟਿਆ ਨਾ ਮੈਨੂੰ, ਕਹਿੰਦੇ ਸਾਡੀ ਕੋਈ ਕਮਾਈ ਨਹੀਂ, ਕਹਿੰਦੇ ਫਿਰ ਤਾਂ ਮੇਰਾ ਮੰਜਾ ਉਲਟਾਇਆ, ਫਿਰ ਭੱਜ ਕੇ ਜਾ ਕੇ। ਕਹਿੰਦੇ ਹੁਣ ਜੇ ਮੈਨੂੰ ਨਹੀਂ ਇੰਨੀ ਸਜ਼ਾ ਦੇਣਗੇ, ਫਿਰ ਤੁਹਾਨੂੰ ਸਮਝ ਕਿਵੇਂ ਲੱਗੂਗੀ, ਪ੍ਰਤੱਖ ਗੁਰੂ ਨਿਸਤਾਰੇ ਕਿਵੇਂ ਪਤਾ ਲੱਗੇਗਾ? ਪਹਿਲਾਂ ਇੱਕ ਪ੍ਰਮਾਣ ਦੇਤਾ ਤੁਹਾਨੂੰ ਵੀ, ਸਾਰੇ ਅੱਖਰ ਸੋਨੇ ਵਾਂਗੂ ਲਿਸ਼ਕਦੇ ਆ। ਮੇਰੇ ਦੇਖਣ ਦੀ ਗੱਲ, ਮੇਰੇ ਹੁੰਦਿਆਂ ਦੀ ਐਂ ਕੋਲ ਬੈਠ ਕੇ ਦੇਖਿਆ। ਹੁਣ ਤੁਸੀਂ ਕਹਿੰਦੇ ਹੋ ਹੀ ਨਹੀਂ ਸਕਦਾ, ਇਹ ਝੂਠ ਹੈ। ਨਹੀਂ ਨਹੀਂ, ਪ੍ਰਤੱਖ, ਔਰ ਸੰਤ ਕਰਤਾਰ ਸਿੰਘ ਦਾ ਕੌਤਕ ਵੀ ਪ੍ਰਤੱਖ ਹੀ ਮੇਰੇ ਸਾਹਮਣੇ ਹੋਇਆ। ਸੰਤ ਜਰਨੈਲ ਸਿੰਘ ਹੀ ਹੱਸਦੇ ਸੀ, ਕਹਿੰਦੇ ਮਹਾਰਾਜ ਜੀ ਬਾਕੀ ਤਾਂ ਚਲੋ ਗੱਲਾਂ ਛੱਡੋ, ਜਦ ਇਹ ਹੱਥ ਲਾ ਕੇ ਕੰਨ ਨੂੰ ਮੁਰੜਾ ਤਾਂ ਕਰੰਟ ਜਿਹਾ ਤਾਂ ਵੱਜਿਆ ਹੋਣਾ। ਕਹਿੰਦੇ ਉਹ ਤਾਂ ਜਰਨੈਲ ਸਿੰਘ ਝਰਨਾਟਾਂ ਛੇੜਦੀਆਂ, ਬਸ ਕੁਛ ਨਾ ਕੁਛ। ਕਹਿੰਦੇ ਰੋਮ ਰੋਮ ਜਾਪ ਹੋਰ ਵੱਧ ਗਿਆ ਮੇਰਾ ਤਾਂ, ਬਖਸ਼ਿਸ਼ ਹੋ ਗਈ ਬੜੀ। ਕਹਿੰਦੇ ਪਰ ਕਹਿੰਦੇ ਇਹ ਚੀਜ਼ ਹੈ ਵੀ ਇਹ ਸਾਨੂੰ ਸਾਰੇ ਜਥੇ ਨੂੰ ਸਿੱਖਿਆ ਦਿੱਤੀ ਹੈ ਵੀ ਅਣਗਹਿਲੀ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ। ਬਹੁਤ ਚੀਜ਼ਾਂ ਸਾਡੇ ਕੋਲ, ਨਨਕਾਣਾ ਸਾਹਿਬ ਹੈੱਡ ਗ੍ਰੰਥੀ ਹੁੰਦਾ, ਬਹੁਤ ਪੁਰਾਣੀ ਗੱਲ ਦੱਸਦਾ, ਜਦੋਂ ਵਾਲੇ 47 ਦੀ ਬਣ ਤੋਂ ਪਹਿਲਾਂ ਹੈੱਡ ਗ੍ਰੰਥੀ ਸਾਹਿਬ ਨੇ ਇਹ ਗੱਲ ਸੰਤਾਂ ਨੂੰ ਦੱਸੀ ਸੀ, ਉਹ ਫਿਰ ਲਿਖੀ ਵੀ ਹੋਈ ਹੈ। ਕਹਿੰਦੇ ਮੈਂ ਰਾਤ ਨੂੰ ਸੁਖਾਸਨ ਕਰਕੇ ਆ ਕੇ ਪੈ ਗਿਆ, 16 ਪੜ੍ਹਿਆ, ਇੱਕਦਮ ਤਰਵਕ ਕੇ ਉੱਠ ਖੜਿਆ ਕਰਾਂ, ਫਿਰ ਬੈਠਾ ਹੋ ਜਾਂ, ਫਿਰ ਪੈ ਜਾਂ, ਫਿਰ ਬੈਠਾ ਹੋ ਜਾਂ। ਕਹਿੰਦੇ ਮੈਨੂੰ ਇੱਕਦਮ ਕੋਈ ਠਾਲ ਦਿਆ ਕਰੇ। ਗ੍ਰੰਥੀ ਦੇ ਭਾਵਨਾ ਜ਼ਿਆਦਾ ਸੀ, ਅਨੁਭਵ ਹੋ ਗਿਆ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੈ। ਵਾਪਸ ਗਿਆ, ਅਰਦਾਸ ਕੀਤੀ, ਸੁਖਾਸਨ ਦੇ ਰੁਮਾਲੇ ਖੋਲ੍ਹ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਧਿਆਨ ਨਾਲ ਦੇਖੇ ਤੇ ਇੱਕ ਪੱਤਰਾ ਵਿੱਚ ਮੁੜਿਆ ਹੋਇਆ ਸੀ, ਆਖੋ ਸਤਨਾਮ, ਤੇ ਉਹ ਪੱਤਰਾ ਸਿੱਧਾ ਕਰਕੇ 16 ਪੜ੍ਹ ਕੇ ਮਾਫ਼ੀ ਮੰਗੀ, ਅਰਦਾਸ ਕੀਤੀ। ਉਸ ਵਕਤ ਆ ਕੇ ਕਹਿੰਦੇ ਸੁੱਤਾ, ਫਿਰ ਆਰਾਮ ਨਾਲ ਨੀਂਦ ਆ ਗਈ। ਇੰਨੀਆਂ ਬੇਅਦਬੀਆਂ ਕਰਕੇ ਇੰਨਾ ਕੁਛ ਕਰਕੇ ਕਿਵੇਂ ਨੀਂਦ ਆਊ ਬਈ ਕਿਸੇ ਨੂੰ। ਇੱਕ ਚੀਜ਼ ਹੁੰਦੀ ਹੈ, ਇਹ ਐਂ ਹੁੰਦਾ ਵੀ ਕਈ ਵਾਰ ਨਾ ਅਸੀਂ ਇੱਥੇ ਤਾਂ ਪਤਾ ਰੈੱਡ ਲਾਈਟ ਕਿੰਨੀਆਂ ਕੁ ਤੁਹਾਡੇ ਹੋਣਗੀਆਂ, ਪਟਿਆਲੇ ਅਸੀਂ ਇਹ ਕਹਿੰਦੇ ਨੇ ਵੀ ਯਾਰ ਰੈੱਡ ਲਾਈਟ ਆ ਨਾ ਖੜਨਾ ਹੀ ਪੈਂਦਾ, ਵੱਡਿਆਂ ਸ਼ਹਿਰਾਂ 'ਚ ਤਾਂ ਕਈ ਵਾਰ ਦੋ ਦੋ ਮਿੰਟ ਦੀ ਰੈੱਡ ਲਾਈਟ ਹੁੰਦੀ ਹੈ, ਆਹ ਦਿੱਲੀ ਦੇ ਵਿੱਚ, ਲੁਧਿਆਣੇ ਵਿੱਚ, ਜਲੰਧਰ ਵਿੱਚ ਦੋ ਮਿੰਟਾਂ ਵੇਟ ਖੜ੍ਹੇ ਜਾਓ, 120 ਮਿੰਟ ਜਾ ਕੇ ਖੁੱਲ੍ਹਣੀ ਆ, ਖੜ੍ਹੇ ਮਜ਼ਬੂਰੀ ਆ ਹੁਣ। ਪਰ ਜਦੋਂ ਹਰੀ ਹੋ ਜਾਂਦੀ ਫਿਰ ਆਪਾਂ ਲੰਘ ਜਾਂਦੇ। ਉਹ ਗੁਰਮੁਖੋ ਹਲੇ ਰੈੱਡ ਲਾਈਟ ਆ ਬਾਪੂ ਦੀ, ਬੈਠਾ ਤਾਂ ਬਹੁਤ ਕੁਛ ਆ, ਬਹੁਤ ਸਿੰਘ ਬੈਠੇ ਨੇ ਜਿਹੜੇ ਐਂ ਮਲ ਦੇਣ, ਸਭ ਫੜ ਕੇ ਹੀ ਮਲ ਦੇਣ, ਪਰ ਰੈੱਡ ਲਾਈਟ ਹੈ। ਮਹਾਰਾਜ ਕਹਿੰਦੇ ਨਹੀਂ ਕਰਨਾ, ਮਹਾਰਾਜ ਹੁਣ ਤਾਂ ਆਗਿਆ ਦੇ ਦਿਓ, ਕਹਿੰਦੇ ਨਹੀਂ ਕਰਨਾ। ਜਿਸ ਦਿਨ ਪਰਮਿਸ਼ਨ ਮਿਲੀ ਆ ਨਾ, ਜਿਸ ਦਿਨ ਮਿਲ ਗਈ ਕਿਤੇ, ਮੈਨੂੰ ਉਮੀਦ ਆ ਛੇਤੀ ਮਿਲ ਜੂਗੀ ਇਹ। ਤੁਸੀਂ ਡਿੱਗਦੇ ਦੇਖਿਓ ਕਿਵੇਂ ਡਿੱਗਦੇ ਸਾਰੇ ਫਿਰ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਣ ਨੂੰ 239 ਵਰੇ ਲੱਗੇ ਨੇ, ਆਪ ਸ਼ਬਦਾ ਅਵਤਾਰ ਨਿਰੰਕਾਰ ਜੀ ਆਪ ਨੇ। ਤੀਨ ਰੂਪ ਹੈ ਮੋਹਿ ਕੇ ਸੁਣੋ ਆਨੰਦ ਚਿੱਤ ਲਾਏ, ਨਿਰਗੁਣ ਸਰਗੁਣ ਸ਼ਬਦ। ਨਿਰਗੁਣ ਸਰੂਪ ਹੈ ਜੋ ਵਿਆਪਕ ਹੈ, ਸਰਗੁਣ ਜੋ ਦਸਾਂ ਰੂਪਾਂ ਨੇ ਧਾਰਨ ਕੀਤੇ ਨੇ, ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਜੀ ਉਹੀ ਅਕਾਲ ਪੁਰਖ ਜੀ ਨੇ, ਸਭ ਕੁਛ ਹੈ। ਬਸ ਇੱਕ ਵਿਸ਼ਵਾਸ ਆਪਣੇ ਅੰਦਰੋਂ ਪਹਿਲਾਂ ਹੀ ਖਤਮ ਸੀ ਤੇ ਉਹ ਖਤਮ ਕਰਨ ਵਾਲੇ ਕਰੀ ਵੀ ਜਾ ਰਹੇ। ਸਾਡੀ ਕੌਮ ਇੱਕਦਮ ਮਗਰ ਲੱਗ ਜਾਂਦੀ ਸਾਰਿਆਂ ਦੇ, ਕੋਈ ਗੱਲ ਕਹਿ ਦੋ ਅੱਜ ਹੀ ਮਗਰ ਲੱਗ ਜਾਂਦੀ, ਚੰਗਿਆਂ ਦੇ ਮਗਰ ਕਦੇ ਵੀ ਨਹੀਂ ਲੱਗਦੇ। ਜੇ ਅਸੀਂ ਚੰਗੀ ਗੱਲ ਕਹਿੰਦੇ ਹਾਂ ਸਾਨੂੰ ਕਹਿਣਗੇ ਇਹ ਝੂਠ ਕਹਿੰਦਾ, ਤੇ ਜਿਹੜਾ ਗਲਤ ਗੱਲ ਕਹੂ ਉਹਨੂੰ ਕਹਿੰਦੇ ਇਹ ਸੱਚ ਕਹਿੰਦਾ। ਨਹੀਂ, ਅਸੀਂ ਕੌਮ ਦੇ ਸੱਚੇ ਸੇਵਕ ਹਾਂ, ਸੱਚੇ ਸਿਪਾਹੀ ਹਾਂ। ਤੁਹਾਨੂੰ ਮੇਰੇ ਬਾਰੇ ਕੀ ਪਤਾ, ਵੈਸੇ ਕਿੰਨੀ ਸੇਵਾ ਕੀਤੀ ਕੌਮ ਦੀ, 44ਵਾਂ ਸਾਲ ਹੁਣ ਮੈਨੂੰ ਚੱਲਦਾ। ਸੰਤ ਕਰਤਾਰ ਸਿੰਘ ਵਾਲੇ ਥੋੜ੍ਹੀ ਸੇਵਾ ਕੀਤੀ ਮੈਂ, ਸੰਜ ਨੈਲ ਸਿੰਘ ਵਾਲੇ ਥੋੜ੍ਹੀ ਸੇਵਾ ਕੀਤੀ ਹੈ। ਉਦੋਂ ਬਾਅਦ ਮੈਂ 10 ਸਾਲ ਟਕਸਾਲ ਵਿੱਚ ਅਤੇ 25 ਸਾਲ ਸ਼੍ਰੋਮਣੀ ਕਮੇਟੀ 'ਚ ਰਹਿ ਕੇ ਮੈਂ ਸੇਵਾ ਕੀਤੀ ਹੈ। ਉਦੋਂ ਮੈਂ 95 ਵਿੱਚ ਸ਼੍ਰੋਮਣੀ ਕਮੇਟੀ ਛੱਡੀ, 2004 ਤੱਕ ਫਿਰ ਲੱਗਿਆ ਰਿਹਾ, ਫਿਰ 14 ਸਾਲ ਮੈਂ ਵਿਦੇਸ਼ਾਂ ਵਿੱਚ ਪ੍ਰਚਾਰ ਕੀਤਾ ਜਾ ਕੇ, ਇਸ ਗੱਲ ਨੂੰ ਲੈ ਕੇ ਕਿ ਸਿੱਖੀ ਦਾ ਪ੍ਰਚਾਰ ਵਧੇ। ਪਰ ਸਮਾਂ ਸਾਧ ਸੰਗਤ ਐਸਾ ਆ ਗਿਆ, ਲੋਕਾਂ ਦੀ ਮੱਤ ਮਾਰੀ ਗਈ ਔਰ ਸੰਸਾਰ ਦੇ ਅੰਦਰ ਗਲਤ ਪ੍ਰਚਾਰ ਇੰਨਾ ਸ਼ੁਰੂ ਹੋ ਗਿਆ। ਇੱਕ ਵਾਰ ਤੇ ਮੈਨੂੰ ਵੀ ਭਰਮ ਪੈ ਗਿਆ ਸੀ ਪਟਿਆਲੇ। ਮੈਂ ਜਦੋਂ ਕਥਾ ਕਰਕੇ ਬਾਹਰ ਨਿਕਲਿਆ, ਸ਼ਾਮ ਦੀ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ, ਇਹ ਗਿਆਨੀ ਜੀ ਤੁਸੀਂ ਕਿਉਂ ਕਹਿੰਦੇ ਹੋ ਕੱਤਕ ਦੀ ਪੂਰਨਮਾਸੀ ਨੂੰ ਅਵਤਾਰ ਹੋਇਆ, ਵਿਸਾਖ ਕਿਉਂ ਨਹੀਂ ਕਹਿੰਦੇ? ਉਹ ਬੰਦਾ ਵਿਦਵਾਨ ਸੀ ਕੋਈ, ਕਹਿੰਦਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਮੂਲ ਮੰਤਰ ਗੁਰਪ੍ਰਸਾਦ ਤੱਕ, ਨਾਨਕ ਖੋਸੀ ਵੀ ਸਾਜ ਤੱਕ? ਮੈਂ ਵੀ ਇੱਕ ਵਾਰੀ ਦਿਮਾਗ ਜਿਹਾ ਖਰਾਬ ਹੋ ਜਾਂਦਾ ਬੰਦੇ ਦਾ, ਵੀ ਇਹ ਸਾਰੇ ਹੀ ਕਹੀ ਜਾਂਦੇ ਨੇ ਇਹਦੇ। ਉਹ ਮਹਾਰਾਜ ਨੇ 106 ਚਲਿੱਤਰ ਲਿਖਿਆ 10 ਦੇ ਵਿੱਚ, ਕਹਿੰਦੇ ਇੱਕ ਬੰਦਾ ਗਰੀਬ ਸੀ, ਉਹਨੇ ਸੋਚਿਆ ਲੇਲਾ ਮੰਡੀ 'ਚ ਵੇਚ ਕੇ ਅਤੇ ਮੈਂ ਉੱਥੋਂ 4 ਪੈਸੇ ਮਿਲਣਗੇ, 10-20 ਰੁਪਏ ਦਾ ਮੇਰਾ ਸੌਦਾ ਪੱਤਾ। ਉਹ 20 ਰੁਪਏ ਬੜੇ ਹੁੰਦੇ ਸੀ ਉਦੋਂ। ਕਹਿੰਦੇ ਉਹ ਜਦੋਂ ਸੌਦਾ ਵੇਚਣ ਲਈ ਉਹਨੇ ਸਕੀਮ ਬਣਾਈ, 4 ਬੰਦੇ ਉੱਥੇ ਮਨ ਚਲੇ ਜੇ ਠੱਗ ਜੇ ਸੀਗੇ, ਉਹ ਦੇਖਿਆ ਉਹ ਮੰਡੀ ਅੱਜ ਡੰਗਰਾਂ ਦੀ ਅਤੇ ਇਹ ਲੇਲਾ ਲੈ ਕੇ ਚੱਲਿਆ। ਆਪਾਂ ਇਹਦਾ ਲੇਲਾ ਖੋਹੀਏ ਕਿਸੇ ਤਰੀਕੇ ਨਾਲ। ਉਹਨਾਂ ਸਕੀਮ ਬਣਾ ਲਈ, ਇੱਕ ਇੱਥੇ ਖੜ ਗਿਆ, ਇੱਕ ਉਹ ਬੋਰਡ 'ਤੇ ਖੜ ਗਿਆ, ਇੱਕ ਅੱਗੇ ਜਾ ਕੇ ਖੜ ਗਿਆ, ਇੱਕ ਡੰਗਰਾਂ ਵਾਲੀ ਮੰਡੀ ਦੇ ਕੋਲ ਖੜ ਗਿਆ। ਪਹਿਲੇ ਨੇ ਕਿਹਾ, ਦਿਮਾਗ ਦੇ ਵਿੱਚ ਇੱਕ ਜਿਵੇਂ ਲੱਕੜ ਵਿੱਚ ਇੱਕ ਨਾ ਤੇੜ ਜੀ ਹੁੰਦੀ, ਫਿਰ ਛੈਣੀ ਫਸ ਹੀ ਜਾਂਦੀ ਉਹਦੇ 'ਚ। ਪਹਿਲੇ ਬੰਦੇ ਨੇ ਕਿਹਾ, ਇਹ ਕੁੱਤਾ ਕਿੱਥੇ ਲੈ ਕੇ ਚੱਲਿਆ? ਤੇੜ ਪੈ ਗਈ, ਇੱਕ ਤੇੜ। ਕਹਿੰਦਾ ਨਹੀਂ ਨਹੀਂ ਇਹ ਤਾਂ ਲੇਲਾ, ਅੱਛਾ ਇਹਦਾ ਇੰਨੇ ਕੰਮ ਸੀ। ਅੱਗੇ ਮੋੜ ਤੇ ਜਿਹੜਾ ਖੜਾ ਸੀ, ਅੱਛਾ ਅੱਜ ਮੰਡੀ ਆ, ਅੱਛਾ ਅੱਛਾ, ਪਰ ਕੁੱਤਿਆਂ ਦੀ ਤਾਂ ਮੰਡੀ ਲੱਗਦੀ ਨਹੀਂ, ਤੂੰ ਕੁੱਤਾ ਕਿੱਥੇ ਲੈ ਕੇ ਚੱਲਿਆ? ਅੱਗੇ ਤੀਜੇ ਨੇ ਕਿਹਾ, ਇਹ ਕੁੱਤੇ ਥੋੜ੍ਹੀ ਵਿਕਦੇ ਆ ਉੱਥੇ, ਲੇਲੇ ਵਿਕਦੇ ਆ। ਚੌਥਾ ਫਿਰ ਮੰਡੀ ਦੇ ਲਾਗੇ ਖੜਾ ਸੀ, ਕਹਿੰਦੇ ਓਏ ਛਿੱਟੇ ਨੂੰ ਪਰੇ, ਕੁੱਤਾ ਲੈ ਕੇ ਆਉਂਦਾ ਇੱਥੇ, ਇੱਥੇ ਲੇਲੇ ਵਿਕਦੇ ਆ। ਉਹ ਬੰਦਾ ਵਿਚਾਰਾ ਇੰਨਾ ਭਰਮ ਗਿਆ, ਉਹਨੇ ਉਹ ਲੇਲਾ ਸੁੱਟਤਾ, ਠੱਗਾਂ ਨੇ ਚੁੱਕਿਆ, ਮਾਰਿਆ, ਬਣਾਇਆ, ਖਾਇਆ, ਕਹਿੰਦੇ ਲਾ ਵੀ ਠੱਗ ਲਿਆ ਲੈ। ਏਦਾਂ ਲੋਕ ਸਾਨੂੰ ਕਰਦੇ ਆ, ਇੱਥੇ ਤੱਕ ਨਹੀਂ ਕਹਿੰਦੇ ਇਹ ਤਾਂ। ਆਹ ਮੈਨੂੰ ਇੰਨੀ ਪਰੇਸ਼ਾਨੀ ਹੋਈ, ਮੈਂ ਫਿਰ ਕਿਸੇ ਬਹੁਤ ਬੰਦਗੀ ਵਾਲੇ ਗੁਰਮੁਖ ਕੋਲ ਗਿਆ। ਮੈਂ ਯਾਰ ਮੇਰਾ ਅਜੇ ਦਿਮਾਗ ਘੁੰਮ ਗਿਆ ਵੀ ਤੂੰ ਮੈਨੂੰ ਇਹ ਸਹੀ ਨਿਰਣਾ ਲੈ ਕੇ ਦੇ ਮਹਾਰਾਜ ਜੀ। ਤੂੰ ਕਹਿੰਦੇ ਪੁੱਛ ਲੈਂਦੇ ਆਪਾਂ ਮਹਾਰਾਜ ਜੀ। ਜਦ ਮੈਂ ਬੇਨਤੀ ਕੀਤੀ ਉਹ ਕਹਿੰਦੇ ਕੱਲ ਸਵੇਰੇ ਦੱਸੂਗਾ। ਕਹਿੰਦਾ ਮਹਾਰਾਜ ਜੀ ਨੇ ਪਹਿਲਾਂ ਤਾਂ ਮੈਨੂੰ ਵੈਸੇ ਉੱਥੇ ਹੀ ਦੱਸਤਾ ਸੀ, ਇਹ ਕਥਾ ਦੇ ਵਿੱਚ ਹੀ ਸਕੈਚ ਦੇ ਨਾਲ ਪੂਰੀ ਤਲੀ ਦੇ ਉੱਤੇ ਨਾਨਕ ਖੋਸੀ ਵੀ ਸੱਚ ਲਿਖ ਕੇ ਏਕਾ ਲਾਤਾ ਸੀ ਉੱਥੇ। ਕਹਿੰਦੇ ਸਵੇਰੇ ਮਹਾਰਾਜ ਜੀ ਆਏ ਜਦ ਮੈਂ ਜਪਜੀ ਸਾਹਿਬ ਕਰ ਰਹੇ, ਮਹਾਰਾਜ ਕਹਿੰਦੇ ਇੱਥੇ ਆ ਏਕਾ ਤਾਂਹੀਓ ਲਾਇਆ, ਇੱਥੇ ਇਹ ਸੰਪੂਰਨ ਹੁੰਦਾ, ਮੂਲ ਦਾ ਅਰਥ ਹੁੰਦਾ ਮੁੱਢ। ਅੱਗੇ ਮੈਂ ਫੇਰ ਏਕਾ ਲਾਇਆ, ਮੈਂ ਕਮਲਾ ਨਹੀਂ ਵੀ ਮੈਂ ਪਹਿਲਾਂ ਏਕਾ ਲਾਵਾਂ। ਕਹਿੰਦੇ ਮੈਂ ਏਕਾ ਅੱਗੇ ਦੂਆ ਵੀ ਲਾ ਸਕਦਾ ਸੀ, ਨਹੀਂ ਇੱਕ ਉਹ ਪੂਰਾ ਮੂਲ ਮੰਤਰ ਹੈ, ਅੱਗੇ ਇੱਕ ਪੌੜੀ ਸੰਪੂਰਨ ਹੁੰਦੀ ਹੈ। ਉਹ ਕਹਿੰਦੇ ਮਹਾਰਾਜ ਇਹ ਤਾਂ ਮੰਨਦੇ ਨਹੀਂ, ਗੁਰੂ ਨਾਨਕ ਸਾਹਿਬ ਆਪ ਕਹਿੰਦੇ ਡੁੱਬਣਗੇ ਇਹ ਸਾਰੇ। ਦੂਜੀ ਗੱਲ ਜਿਹੜੀ ਕਹੀ ਵੀ ਮਹਾਰਾਜ ਜੀ ਚਲੋ ਤੁਹਾਨੂੰ ਤਾਂ ਪਤਾ ਹੀ ਤੁਹਾਡਾ ਅਵਤਾਰ ਵਿਸਾਖੀ ਹੋਇਆ ਕਿ ਜਾਂ ਕੱਤਕ। ਕਹਿੰਦੇ ਭਾਈ ਕੱਤਕ ਪੂਰਨਮਾਸੀ ਨੂੰ ਅਸੀਂ ਅਵਤਾਰ ਧਾਰਿਆ, ਇਹ ਲੋਕ ਤੁਹਾਨੂੰ ਗੁੰਮਰਾਹ ਕਰ ਰਹੇ। ਸੋ ਬਹੁਤ ਸਾਰੇ ਲੋਕ ਬਹੁਤ ਗੱਲਾਂ ਵਿੱਚ ਤੁਹਾਨੂੰ ਗੁੰਮਰਾਹ ਕਰਦੇ ਨੇ। ਮੈਂ ਇਸ ਗੱਲ ਨੂੰ ਸਮਝਦਾ ਵੀ ਕੀ ਚੱਲ ਰਿਹਾ ਚੱਕਰ, ਤੁਸੀਂ ਨਹੀਂ ਸਮਝ ਸਕਦੇ। ਕਿਉਂ? ਤੁਸੀਂ ਰਹੇ ਹੀ ਨਹੀਂ ਟਕਸਾਲ ਵਿੱਚ, ਤੁਹਾਨੂੰ ਇਹ ਹੀ ਨਹੀਂ ਪਤਾ ਇਹ ਗੇਮ ਖੇਡ ਕੀ ਰਹੇ ਨੇ। ਸਾਨੂੰ ਪਤਾ ਵੀ ਇਹ ਗੇਮ ਚੱਲ ਕੀ ਰਹੀ ਹੈ। ਹਰੇਕ ਗੱਲ ਵਿੱਚ ਜਦੋਂ ਕਿਸੇ ਗੱਲ ਵਿੱਚ ਦੁਵਿਧਾ ਪੈਦਾ ਕਰ ਦਿਓ ਨਾ, ਉਹ ਗੱਲ ਸਿਰੇ ਨਹੀਂ ਲੱਗਦੀ। ਬਸ ਆਹ ਗੱਲ ਹੁੰਦੀ। ਇਸ ਕਰਕੇ ਸਾਧ ਸੰਗਤ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਚੌਰ ਸਾਹਿਬ ਕੀਤਾ, ਸੰਗਤਾਂ ਨੇ ਮੋਢੇ ਲਾਏ, ਖਡੂਰ ਸਾਹਿਬ ਆ ਕੇ ਰਾਤ ਰੁਕੇ, ਉੱਥੇ ਦਾਤੂ ਨੇ ਜਿਹਨੇ ਲੱਤ ਮਾਰੀ ਸੀ, ਤੁਹਾਨੂੰ ਪਤਾ ਹੋਣਾ ਗੁਰੂ ਅਮਰਦਾਸ ਜੀ ਨੇ ਲੱਤ ਮਾਰਤੀ ਸੀ ਬੱਖੀ 'ਚ, ਮਹਾਰਾਜ ਨੇ ਉੱਠ ਕੇ ਚਰਨ ਫੜ ਲਏ ਸੀ। ਗੁਰੂ ਅੰਗਦ ਦੇਵ ਦੇ ਸਾਹਿਬਜ਼ਾਦਿਓ ਤੁਹਾਡੇ ਦਰਦ ਤਾਂ ਨਹੀਂ ਹੋਇਆ, ਮੇਰਾ ਸਰੀਰ ਬੜਾ ਖੰਗਰ ਵਰਗਾ, ਬੁੱਢਾ ਆਦਮੀ ਹੈ, ਉਹ ਦਰਦ ਹੀ ਹੋਣ ਲੱਗ ਪਿਆ, ਮੁੜ ਕੇ ਦਰਦ ਨਹੀਂ ਹਟਿਆ। ਕਹਿੰਦੇ ਮਹਾਰਾਜ ਦਰਦ ਹਟਾ ਦਿਓ। ਕਹਿੰਦੇ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਆਉਣਗੇ ਨਾ, ਫਿਰ ਉਹ ਹੱਥ ਲਾਉਣਗੇ ਤੇਰੀ ਲੱਤ ਨੂੰ ਤਾਂ ਠੀਕ ਹੋਵੇਗੀ। ਤੁਸੀਂ ਕਹਿੰਦੇ ਮੇਰੀ ਕਿਹੜਾ ਲੱਤ ਭੰਨ ਲੂਗਾ, ਉਹ ਲੱਤ ਭੰਨ ਕੇ ਤਾਂ ਕੰਮ ਮੁੱਕ ਜਾਂਦਾ, ਪੱਟੀਆਂ ਪੁੱਟੀਆਂ ਕਰਕੇ ਉਹ ਤਾਂ ਫੌੜੀ ਫੌੜੀ ਲੈ ਲਾਂਗੇ, ਪਰ ਜੇ ਲੱਤ ਵਿੱਚ ਛਿਆਟਕਾ ਚਲਾ ਦੇਣ ਨਾ ਬਾ ਫਿਰ ਦਰਦ ਬੰਦ ਹੀ ਨਹੀਂ ਹੁੰਦਾ। ਇਹ ਸਭ ਸਾਡੀਆਂ ਗਲਤੀਆਂ ਦੇ ਹੀ ਨਤੀਜੇ ਹੁੰਦੇ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖੋ ਦਰਬਾਰ ਸਾਹਿਬ ਤੋਂ ਪਹਿਲਾਂ, ਅੰਮ੍ਰਿਤਸਰ ਸਾਹਿਬ ਤੋਂ ਵੜਨ ਤੋਂ ਪਹਿਲਾਂ ਸਾਰਿਆਂ ਸਿੱਖਾਂ ਨੇ ਸਫਾਈ ਕੀਤੀ, ਜਲ ਛਿੜਕਿਆ, ਗੁਲਾਬ ਦੇ ਫੁੱਲ ਤਾਂ ਬਹੁਤ ਸਾਰੇ ਜਿਹੜੇ ਫੁੱਲ ਛਿੜਕੇ ਲਿਆ ਕੇ ਤਰ੍ਹਾਂ ਤਰ੍ਹਾਂ ਦੇ ਰਸਤੇ 'ਚ, ਕਿਉੜਾ ਰੂਹ ਕਿਉੜਾ ਛਿੜਕਿਆ, ਪੋਥੀਆਂ ਸੁਸ਼ੋਭਿਤ ਕੀਤੀਆਂ 68 ਘਾਟ 'ਤੇ ਜਿੱਥੇ ਦੁੱਖ ਭੰਜਨੀ ਬੇਰੀ ਦੇ ਖੱਬੇ ਪਾਸੇ ਇੱਕ ਸੰਗਮਰਮਰ ਦੀ ਪਾਲਕੀ ਬਣੀ, ਉੱਥੇ ਸਾਰੀ ਰਾਤ ਕੀਰਤਨ ਹੋਇਆ ਸੀ। ਫਿਰ ਸ੍ਰੀ ਰਾਮਸਰ ਸਾਹਿਬ ਇਹ ਪੋਥੀਆਂ ਦੇ ਤੰਬੂ ਲਾ ਕੇ ਉਚਾਰਨ ਹੋਇਆ ਸਾਰਾ, ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਲਿਖਾਰੀ ਲਾ ਕੇ, ਫਿਰ ਭਾਦਰਵ ਸੁਦੀ ਏਕਮ 1661 ਦੇ ਵਿੱਚ ਪਹਿਲਾ ਪ੍ਰਕਾਸ਼। ਚਲੋ ਇੱਕ ਵਧੀਆ ਗੱਲ ਹੈ, ਕਹਿੰਦੇ 1 ਸਪਤੰਬਰ ਨੂੰ ਹੋਇਆ ਪ੍ਰਕਾਸ਼, ਇਹ ਵੀ ਗੱਲ ਠੀਕ ਆ। ਇਹ ਸੂਰਜ ਦੇ ਢੰਗ ਨਾਲ ਹੈ, ਪਰ ਚੰਦਰਮਾ ਦੇ ਢੰਗ ਨਾਲ ਇਹ 10 ਤਰੀਕ ਨੂੰ ਭਾਦਰ ਸੁਦੀ ਏਕਮ ਦੇ ਆਉਣਾ, ਤਾਂਹੀਓ ਉਦਣ ਇੱਥੇ ਸਿੰਘਾਂ ਨੇ ਕੀਰਤਨ ਦਰਬਾਰ ਰੱਖਿਆ। ਮੈਂ ਕਿਸੇ ਮਹਾਂਪੁਰਖ ਨੂੰ ਪੁੱਛਿਆ, ਮੈਂ ਕਿਹਾ ਇਹ ਹੁਣ 2-2 ਕਰਤੇ? ਕਹਿੰਦੇ ਮੌਜ ਹੈ ਸਮਕਾ, ਪ੍ਰਚਾਰ ਡਬਲ ਹੋ ਜੂ ਆਪਣਾ। ਪਹਿਲਾਂ ਤਾਂ ਆਪਾਂ ਇਸ ਦਿਨ ਕਾ ਗੁਰੂ ਗ੍ਰੰਥ ਸਾਹਿਬ ਦੇ ਗੁਣ ਗਾਵਾਂਗੇ, ਫਿਰ 10 ਨੂੰ ਇੱਕ ਜਗ੍ਹਾ ਮੈਂ ਹੋਰ ਕਥਾ ਕਰਨੀ, ਫਿਰ ਉੱਥੇ ਹੀ ਸਾਖੀਆਂ ਸੁਣਾਵਾਂਗੇ। ਕਹਿੰਦੇ ਆਪਾਂ ਨੂੰ ਕੀ ਆ, ਭਾਵੇਂ 10 ਵਾਰੀ ਮਨਾਉਣ, ਆਪਾਂ ਤਾਂ ਫਿਰ ਪ੍ਰਚਾਰ ਹੀ ਕਰਨਾ। ਇਸ ਕਰਕੇ ਸਾਧ ਸੰਗਤ ਭਾਦਰਵ ਸੁਦੀ ਏਕਮ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਜੀ ਪਹਿਲੇ ਆਪੇ ਗਏ, ਮਹਾਰਾਜ ਨੇ ਕਿਹਾ ਹੁਕਮਨਾਮਾ ਆਪਾਂ ਕਹਿੰਦੇ ਆ, ਕਹਿੰਦੇ ਆਵਾਜ਼ਾਂ ਲਓ ਆਵਾਜ਼ਾਂ, ਪ੍ਰਕਾਸ਼ ਕੀਤਾ, ਬਹੁਤ ਸੁੰਦਰ ਹੁਕਮਨਾਮਾ ਆਇਆ। ਸੂਹੀ ਮਹੱਲਾ 5, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸ੍ਰੀ ਮੁੱਖ ਵਾਕ ਸੁੰਦਰ ਆਏ, ਆਸਾ ਦੀ ਵਾਰ ਹੋਈ, ਗੁਰੂ ਸਾਹਿਬ ਨੇ ਸਾਨੂੰ ਜਿੱਥੇ ਬਾਣੀ ਦੀ ਦਾਤ ਬਖਸ਼ੀ ਉੱਥੇ ਪੰਡਿਤ ਨੇ ਕਥਾ ਤੋਂ ਜਵਾਬ ਦਿੱਤਾ, ਤਾਂ ਕਥਾ ਦੀ ਦਾਤ ਵੀ ਸਿੱਖਾਂ ਨੂੰ ਦਿੱਤੀ, भाई सत्ते बलवंडे ने जवाब दिता कीर्तन तो सिखा नूं कीर्तन दी दात भी देती सारियां दातां तुहाडी झोली च पातियां ओ गुरु सिखो ओ समझो हले भी संत गुरबचन सिंह जी खालसा ने यह बचन किया कहने मैं तो वैसे गुरु साहब के एक गलों बलिहार जावा कहने कलजुगी जीव इन्ने भैड़े है बाणी वाल तो देखते ही नहीं पढ़ते ही नहीं सब ठीक है पर महाराज भी बड़े बेअंत है कहने जे कोई सिख गुरु ग्रंथ साहब नूं दो टाइम केवल मत्था भी टेक लू ओदी भी मुक्ति हो जाऊगी आखो सतनाम सिंह कहने चलो जे कोई एक टाइम भी मत्था टेक लूगा ओदी भी मुक्ति हो जाऊगी इन्ना वड्डा स्वरूप बनाता तुहाडे मन अपने बेईमान बहुत है माया च फसे हुए ने पाठ करन नूं किसे दा जी नहीं करता वो एक चीज मैं देखी है करजा बहुत है सिर सिट के बैठे रहिंदे आ दुखी बड़े है ऐ सारा दिन बिठा लो इदां जिवें कोई मरिया हुंदा इदां बैठे रहणगे जे कोई पाठ कर लो वह नहीं करना पाठ कर लो गुरमुखो एक कोई निजम रख लो मैं नहीं कहना आ ब्रह्म कवची करो आ करो आ जिथे मन मानता है 25 जपजी साहब कर लो 5 कर लो 2 कर लो एक सिंह का मैनू कल फोन आया रैकोट वाल रहिंदा कहिंदा तुसीं कहा सी वी एक जपजी साहब सुन के करना कहिंदा महीने तां होए काफी मैनू कहिंदा हुण मैं 2 ते पहुंच गया सारा जपजी साहब हौली हौली बोल बोल के सुन सुन के करदा मैं क्या किवें मन की हालत मन तो कहना बहुत टिकया मैं क्या 5 तक लै जाए बस एक आदत बनाउणी हुंदी सुनन दी मुड़ के तुसी 6 ते आ जाओ 7 ते आ जाओ 10 ते आ जाओ फिर ये भी आ गड्डी जदों नवीं नवीं सीखदे ना पहले गेयर दे विच ज़्यादातर पहले दूजे च चलाई दी है सैटिंग जी वो अंदरों गेयरां दी बिठाउणी हुंदी आ कित्थे ब्रेक रेस वो हॉर्न किवें जदों अंदर सैटिंग पूरी बैठ गई ना उही बंदा 150 ते भजाउंदा जदों जपजी साहब सुनन दी आदत बन गई ना तुहाडी सुनी गए फिर भावें 10 करो 20 करो 50 करो सहज पाठ करो सुखमनी साहब करो फिर तुसी जिन्ना सारी रात कीर्तन सुनी जाओ
2: आप जी स्टेज ते लैक्चर दे रहे सन ते किसे ने संगत विच बैठे नूं शंका हो गया भी ये कादा संत है ते सारा दिन अखबारां दीआं गल्लां करदा रहिंदा जदों समाप्ति हुई स्टेज तो उतर के बाहर गए साध संगत जी बाहर जांदिआं जांदिआं उस शंका करन वाला सिंह खड़ा सी ते उन्नूं नेड़े बुला लिया बाबा जरनैल सिंह होरां ने कहन लगे आ जा गुरमुखा थोड़ा जिहा झक गया भी मैं विचार कीती सी भी ये कादा संत है ये तो सारा दिन संसारी गल्लां ही करता रहिंदा बाबा जरनैल सिंह होरां ने बांह फड़ के उत्तों दी उहदा सिर फड़ के ना अपनी छाती नाल लाया जदों नेड़े लाया ना जदों कन्न छाती दे नाल लाया ते अंदरों सुखमणी साहिब दे पाठ दी आवाज आ रही सी
1: साध संगत जी मैं बाबा जरनैल सिंह जी खालसा नूं जदों पुछिआ सी 1974 च इकट्ठे होए सी महापुरख मैनूं दसंबर च मिले नारंगवाल भाई साहब भाई रणधीर सिंह दा पिंड है उत्थे जथा गया सी संत करतार सिंह जी खालसा वेले ਉਦੋਂ ਮਹਾਂਪੁਰਖਾਂ ਨੂੰ ਮਿਲਿਆ ਹੌਲੀ ਹੌਲੀ ਸਿੰਘਾਂ ਤੋਂ ਪਤਾ ਲੱਗਿਆ ਵੀ ਇਹ ਸਿੰਘ ਇੰਨੇ ਪਾਠ ਕਰਦਾ ਮੈਨੂੰ ਵੀ ਚਾਅ ਜਿਹਾ ਹੋਇਆ ਇਹ 5 ਗ੍ਰੰਥੀ ਦਾ ਨਿਤਨੇਮੀ ਹੈ ਇਹ ਮਹੀਨੇ ਬਾਅਦ ਭੋਗ ਵੀ ਸਿੰਘ ਪਾਉਂਦਾ ਹੈ 151 ਜਪਜੀ ਸਾਹਿਬ ਵੀ ਰੋਜ਼ ਕਰਦਾ ਹੈ ਮੈਨੂੰ ਇਹ ਸ਼ੌਂਕ ਸੀ ਸ਼ੁਰੂ ਤੋਂ ਬੰਦਗੀ ਕਰਾਂਗੇ ਮੈਂ ਇੱਕ ਦਿਨ ਬੈਠਿਆਂ ਬੈਠਿਆਂ ਕਾਫੀ ਦੋਸਤੀ ਗੂੜੀ ਹੋ ਗਈ ਮੈਂ ਕਿਹਾ ਜੀ ਇਹ ਇੰਨੇ ਪਾਠ ਤੁਸੀਂ ਕਿਵੇਂ ਕਰ ਲੈਂਦੇ ਹੋ ਕਹਿੰਦੇ ਐਂ ਗੱਲ ਹੋਈ ਸੀ ਮੈਂ ਸਕੂਲ ਪੜ੍ਹਦਾ ਸੀ ਤੀਸਰੀ ਕਲਾਸ ਵਿੱਚ ਪਹਿਲਾਂ ਬੱਚਾ ਪਹਿਲੀ ਕਲਾਸ ਵਿੱਚ 5 ਕੁ ਸਾਲਾਂ ਦਾ ਪਾਉਂਦੇ ਸੀ 5-8 ਕੁ ਸਾਲ ਦੀ ਉਮਰ ਸੀ ਉਦੋਂ ਕਹਿੰਦੇ ਮੈਂ ਸਕੂਲੋਂ ਆ ਕੇ ਦੁਪਹਿਰੇ ਲੰਮਾ ਪੈ ਗਿਆ ਮੰਜੇ ਤੇ ਕਹਿੰਦੇ ਬਾਬਾ ਜੀ ਪਿਤਾ ਜੀ ਸਾਡੇ ਆਏ ਬਾਬਾ ਜੋਗਿੰਦਰ ਸਿੰਘ ਜੀ ਕਹਿ ਚੰਗੀ ਆ ਲੰਮਾ ਪਿਆ ਰਹਿਣਾ 5 ਜਪਜੀ ਸਾਹਿਬ ਹੀ ਕਰ ਲਿਆ ਕਰ ਉਦੋਂ ਨਿਆਣੇ ਨਾ ਆਗਿਆਕਾਰੀ ਬਹੁਤ ਹੁੰਦੇ ਸੀ ਪਿਓ ਤੋਂ ਬਹੁਤ ਡਰਦੇ ਹੁੰਦੇ ਸੀ ਹੁਣ ਤਾਂ ਆਪਾਂ ਮਹਾਰਾਜ ਤੋਂ ਵੀ ਨਹੀਂ ਡਰਦੇ ਹੁਣ ਤਾਂ ਲੋਕ 10ਵੇਂ ਪਾਤਸ਼ਾਹ ਦੀ ਬਾਣੀ ਤੇ ਕਿੰਤੂ ਕਰਦੇ ਇਹ ਪਿਓ ਦੇ ਤਾਂ ਹੈ ਹੀ ਨਹੀਂ ਇਹ ਤਾਂ ਪਿਓ ਦਾ ਹੋਊ ਤਾਂ ਡਰੂਗਾ। ਤਾਂ ਉਸ ਵਕਤ ਸਾਧ ਸੰਗਤ ਜੀ ਕਹਿੰਦੇ ਮੈਂ ਉੱਠਿਆ, ਪੋਥੀ ਲਈ, ਪੰਜ ਜਪਜੀ ਸਾਹਿਬ ਪੜ੍ਹ ਲਏ। ਇਹ ਪਿਛਲੇ ਜਨਮਾਂ ਦੀ ਉਹਨਾਂ ਦੀ ਕਮਾਈ ਸੀ, ਪਿਛਲੇ ਯੁੱਗਾਂ ਤੋਂ ਸਾਰੀਆਂ ਗੱਲਾਂ ਫਿਰ ਦੱਸਣੀਆਂ ਨੂੰ ਹਜ਼ਮ ਨਹੀਂ ਹੋਣੀਆਂ। ਇਹ ਕਿਤੇ ਅੱਜ ਦੇ ਨਹੀਂ ਹੁੰਦੇ। ਜਿਹੜਾ ਇੱਕ ਮਹਾਂਪੁਰਖ ਬਣਦਾ ਉਹ ਕਈ ਚਿਰਾਂ ਦਾ ਹੁੰਦਾ। ਬਹੁਤ ਕਰੜੀ ਕਮਾਈ ਸੀ, ਘਾਲ ਕਮਾਈ ਉਹਨਾਂ ਵਿੱਚੋਂ ਸੀ ਉਹ ਮਹਾਂਪੁਰਖ, ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਹਿੰਦੇ ਮੈਂ ਪੰਜ ਪਾਠ ਕੀਤੇ, ਫਿਰ ਸੋਚਿਆ ਵਿਹਲੇ ਵੀ ਬੈਠੇ ਕੱਲ ਲਈ ਪੰਜ ਹੋਰ ਕਰ ਲੈਂਦੇ ਹਾਂ। ਕਹਿੰਦੇ ਮੈਂ ਪੰਜ ਹੋਰ ਕਰ ਲਏ। ਕਹਿੰਦੇ ਹੌਲੀ ਹੌਲੀ ਮੈਂ 15, 20, 25 ਕਰਦਾ ਕਰ ਸਕੂਲ ਤੁਰ ਕੇ ਜਾਂਦੇ ਹੁੰਦੇ, ਕਹਿੰਦੇ ਰਸਤੇ ਚ ਕਰ ਲੈਣੇ ਪੰਜ, ਫਿਰ ਕੰਠ ਕਰ ਲਿਆ ਪਾਠ। ਕਹਿੰਦੇ ਹੌਲੀ ਹੌਲੀ ਇਹ ਮੇਰਾ ਇਕਦਮ ਨਹੀਂ ਵਾਧਾ ਹੋਇਆ, ਮੈਂ ਹੌਲੀ ਹੌਲੀ ਪੰਜਾਂ ਤੋਂ ਚੱਲ ਕੇ ਹੌਲੀ ਹੌਲੀ ਹੌਲੀ ਤਾਂ ਜਾ ਕੇ 150 ਤੇ ਆਇਆ। ਮੈਨੂੰ ਦੇਸੀ ਜੀ ਉਦਾਹਰਣ ਦਿੱਤੀ, ਕਹਿੰਦੇ ਸਾਡੇ ਪਿੰਡ ਦਾ ਇੱਕ ਮੁੰਡਾ ਭਲਵਾਨੀ ਕਰਦਾ ਹੁੰਦਾ ਸੀ। ਕਹਿੰਦੇ 14-15 ਸਾਲ ਦਾ ਡੰਡ ਬੈਠਕਾ ਮਾਰਿਆ। ਕਹਿੰਦੇ ਉਹਨਾਂ ਦੇ ਘਰ ਨਾ ਮੱਝ ਸੂਪੀ, ਮੱਝ ਨੇ ਦਿੱਤਾ ਕੱਟਾ। ਇਹ ਪਿੰਡਾਂ ਦੀ ਗੱਲ ਸੁਣਾਉਂਦੇ ਸੀ ਮੈਨੂੰ ਉਹ। ਕਹਿੰਦੇ ਉਹਨੇ ਕੱਟਾ ਚੁੱਕਿਆ ਤੇ ਬਾਲਾ ਕੱਢਤਾ ਉਹਦਾ। ਕਹਿੰਦੇ ਰੋਜ਼ ਹੀ ਬਾਲਾ ਕੱਢਦਾ ਕਦੇ ਕੱਟੇ ਦਾ। ਕਹਿੰਦੇ ਕੱਟਾ ਹੁਣ ਵੱਡਾ ਹੁੰਦਾ ਗਿਆ, ਕਹਿੰਦੇ ਉਹ ਕੱਟਾ ਝੋਟਾ ਬਣ ਗਿਆ, ਤਾਂ ਵੀ ਉਹ ਝੋਟੇ ਨੂੰ ਚੁੱਕਦਿਆ ਕਰੇ, ਕਿਉਂਕਿ ਉਹ ਬਚਪਨ ਤੋਂ ਲੈ ਕੇ ਉਹ ਪ੍ਰੈਕਟਿਸ ਕਰ ਰਿਹਾ ਸੀ। ਮਹਾਂਪੁਰਖ ਕਹਿੰਦੇ ਮੈਂ ਤੀਸਰੀ ਕਲਾਸ ਵਿੱਚ ਸੀ ਉਦੋਂ, ਜਦੋਂ ਮੈਂ 8 ਸਾਲ ਦੀ ਉਮਰ ਸੀ ਤੇ ਅੱਜ ਮੇਰੀ ਉਮਰ ਦੇਖ ਲਾ ਕਿੰਨੀ ਹੋ ਗਈ। ਮੈਂ ਪੁੱਛਿਆ ਸੀ ਇੱਕ ਵਾਰ, ਮੈਂ ਕਿਹਾ ਤੁਹਾਡਾ ਜਨਮ ਕਦੋਂ ਹੋਇਆ ਹੋਵੇ ਤਾਂ ਦੱਸ ਦਿਓ। ਪਿੰਡਾਂ ਦੀਆਂ ਗੱਲਾਂ ਹਾਸੇ ਵਾਲੀਆਂ। ਕਹਿੰਦੇ ਮੈਂ ਬੇਬੇ ਨੂੰ ਪੁੱਛਿਆ ਸੀ ਮੇਰਾ ਜਨਮ ਕਦੋਂ, ਬੇਬੇ ਕਹਿੰਦੀ ਹੱਲਿਆਂ ਵੇਲੇ ਗੋਦੀ ਸੀ ਤੂੰ। ਮੈਂ ਕਿਹਾ ਇਹ ਕੋਈ ਤਰੀਕ ਹੈ, ਹੱਲਿਆਂ ਵੇਲੇ ਗੋਦੀ ਕੀ ਹੋਈ, 47 ਚ ਗੋਦੀ ਸੀ। ਉਹ ਤਾਂ ਫਿਰ ਬਾਅਦ ਚ ਖੋਜ ਹੋਈ ਵੀ ਇਹ ਤਾਂ 1946-12 ਫਰਵਰੀ ਨੂੰ ਉਹਨਾਂ ਦਾ ਜਨਮ ਹੋਇਆ। ਸੋ ਇਸ ਕਰਕੇ ਉਹ ਕਹਿੰਦੇ ਮੈਂ ਅੱਜ ਇੰਨੀ ਉਮਰ ਚ ਜਾ ਕੇ ਹੁਣ ਇਹ ਹੌਲੀ ਹੌਲੀ ਵਧਾਉਂਦਾ ਵਧਾਉਂਦਾ ਵਧਾਉਂਦਾ ਇੱਥੇ ਆ ਗਿਆ। ਬੜਾ ਚੀਜ਼ਾਂ ਪੁੱਛਦੇ ਰਹਿਣਾ, ਕਿਉਂ ਇਕੱਲੇ ਬੈਠੇ ਹੋਣਾ, ਪੁੱਛੀ ਜਾਣਾ। ਕਹਿੰਦੇ ਮੈਂ ਪਿੰਡ 22-22 ਘੰਟੇ ਖੇਤਾਂ ਚ ਕੰਮ ਕੀਤਾ, ਨਾਲ 151 ਪਾਠ ਕਰਦਾ ਸੀ। ਮੈਂ ਕਿਹਾ ਥੱਕਦੇ ਨਹੀਂ ਸੀ? 22 ਘੰਟੇ ਕਹੀ ਦਾ ਕੰਮ ਕਰਨਾ ਤਾਂ ਬੜਾ ਔਖਾ। ਫਿਰ ਮੈਨੂੰ ਹੱਸ ਕੇ ਕਹਿਣਾ ਉਹ ਕਰਾਉਣ ਵਾਲੇ ਵੀ ਆ ਜਾਂਦੇ ਸੀ, ਉਹ ਕਰਾਈ ਵੀ ਜਾਂਦੇ ਹੁੰਦੇ ਸੀ ਨਾਲ। ਮੈਂ ਕਿਹਾ ਉਹ ਕੌਣ? ਕਹਿੰਦੇ ਫੌਜਾਂ, ਸ਼ਹੀਦ ਸਿੰਘ ਨਾਲ ਕੰਮ ਕਰਾਈ ਜਾਂਦੇ ਹੁੰਦੇ ਸੀ। ਸਾਧ ਸੰਗਤ ਜੀ ਤੁਸੀਂ ਇੰਨੇ ਪਾਠ ਕਰ ਲਓ, ਤੁਹਾਡੇ ਕੋਲ ਆ ਜਾਣਗੇ। ਹੱਥ ਖੜੇ ਤਾਂ ਮਸਈ ਜਪਜੀ ਸਾਹਿਬ, ਇੱਕ ਜਪਜੀ ਸਾਹਿਬ ਤੇ ਮਸਾਂ ਰੋ ਰੋ ਕੇ ਹੱਥ ਖੜਾ ਕੀਤਾ। ਇਹ ਇੱਕ ਕਰੋਗੇ ਇੱਕ ਜਿੰਨੀ ਪਾਵਰ ਆਊਗੀ, ਪੰਜ ਕਰੋਗੇ ਤਾਂ ਚਲੋ ਅੱਜ ਆਪਾਂ ਇੱਕ ਕੰਮ ਕਰਦੇ ਹਾਂ, ਬੇਨਤੀ ਪ੍ਰਵਾਨ ਕਰ ਲਓ। ਪੰਜ ਜਪਜੀ ਸਾਹਿਬ ਹੁਣ ਜਿੰਨੇ ਜਾਣੇ ਆਏ ਹੋ ਨਾ ਤੁਸੀਂ, ਰੋਜ਼ 5 ਜਪਜੀ ਸਾਹਿਬ ਸਾਰਿਆਂ ਨੇ ਕਰਨੇ ਆ, ਮਨਜ਼ੂਰ? ਤਾਂ ਜਕਾਰਾ ਛੱਡ ਦਿਓ ਫਿਰ। ਸਾਧ ਸੰਗਤ ਜੀ ਔਖੇ ਨਹੀਂ ਹੈ, ਜੇ ਅਸੀਂ ਮਨ ਬਣਾ ਲਓ ਨਾ। ਇਹ ਇੱਕ ਚੀਜ਼ ਹੁੰਦੀ ਹੈ, ਇਕਾਂਤ ਵਿੱਚ ਬੜੇ ਸੋਹਣੇ ਹੁੰਦੇ ਆ, ਰਾਤ ਨੂੰ ਬੈਠ ਜਾਓ, ਦਿਨੇ ਨਹੀਂ ਹੁੰਦੇ। ਦਿਨੇ ਤਾਂ ਫੋਨ ਆ ਗਿਆ, ਬੈਲ ਮਾਰਤੀ, ਆਹ ਕੰਮ ਹੋ ਗਿਆ, ਕੋਈ ਮਿਲਣ ਆ ਗਿਆ, ਐਨ ਰਾਤ ਨੂੰ ਟਿਕਵੀਂ ਰਾਤ ਵਿੱਚ 25 ਜਪਜੀ ਸਾਹਿਬ 2 ਘੰਟੇ 'ਚ ਹੋ ਜਾਂਦੇ। ਚੱਲ ਤੁਹਾਡੇ 3 'ਚ ਹੋ ਜਾਣਗੇ, ਤੇ 5 ਪਾਠਾਂ ਨੂੰ ਕਿਹੜਾ ਟਾਈਮ ਲੱਗਦਾ? 5 ਪਾਠ ਆਰਾਮ ਨਾਲ ਬੋਲ ਕੇ 1 ਘੰਟੇ 'ਚ, 1.25 ਘੰਟੇ 'ਚ 5 ਪਾਠ। ਇਹ ਨਹੀਂ ਤੁਹਾਨੂੰ ਲੋਕ ਕਰਨਗੇ, ਜੇ 10 ਕੁ ਦਿਨਾਂ ਨੂੰ ਮਿਲ ਪਿਆ ਤੁਹਾਡੇ 'ਚ ਕੋਈ, ਉਹ ਗੱਲ ਜੀ ਨਹੀਂ ਬਣੀ, ਉਹ ਨਹੀਂ ਗੱਲ ਨਹੀਂ ਬਣਨੀ। ਇੱਦਾਂ ਪਿੰਡ ਵਾਲਿਆਂ ਨੂੰ ਮੈਂ ਸਮਝਾਉਂਦਾ ਹੁੰਦਾ, ਆਹ ਕਣਕ ਹੁਣ ਇੰਨੀ ਇੰਨੀ ਦਿਖਦੀ ਆ ਨਾ ਤੁਹਾਨੂੰ, ਇਹ ਕਦੋਂ ਬੀਜੀ ਸੀ? ਕਹਿੰਦੇ ਇਹਨੂੰ ਤਾਂ 1 ਮਹੀਨੇ ਹੋ ਗਏ। ਕਣਕ ਨੂੰ ਬੀਜਣ ਤੋਂ 3-4 ਦਿਨ ਨੂੰ ਮਾੜੀ ਜੀ ਦਿਖਦੀ ਹੁੰਦੀ ਹੈ, ਤੇ 6 ਮਹੀਨਿਆਂ ਬਾਅਦ ਉਹ ਪੱਕ ਕੇ ਫਸਲ ਸਾਹਮਣੇ ਆਉਂਦੀ ਹੈ। ਤੁਸੀਂ ਜਪਜੀ ਸਾਹਿਬ ਦੇ 5 ਪਾਠ 6 ਮਹੀਨੇ ਤੱਕ ਕਰੋ, ਵੱਡਾ ਬਜਟ ਪਹਿਲਾਂ ਹੀ ਰੱਖੋ। ਜਿਨ੍ਹਾਂ ਨੇ, ਇੱਕ ਬੰਦਾ ਕੱਲ ਮੈਨੂੰ ਫੋਨ ਕਰਕੇ ਕਹਿੰਦਾ ਇਹ ਜੀ ਬ੍ਰਹਮ ਗਿਆਨ ਜੇ ਲੈਣਾ ਹੋਵੇ ਮੈਂ ਕਿਹਾ ਬਾਬਾ ਬਸ ਕਰ ਛੋਟਾ ਮੂੰਹ ਬੜੀ ਬਾਤ ਤੂੰ ਬ੍ਰਹਮ ਗਿਆਨ ਬਸ ਕਰ ਹੁਣ ਮੈਂ ਕਿਹਾ ਬ੍ਰਹਮ ਗਿਆਨੀ ਦੀ ਧੂੜ ਮਿਲ ਜੇ ਨਾ ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਈ ਆ ਮੈਂ ਤਾਂ ਇੰਨੇ ਨੂੰ ਹੀ ਬੜੇ ਵੱਡੇ ਭਾਗ ਸਮਝਦਾ ਸਾਧ ਸੰਗਤ ਬ੍ਰਹਮ ਗਿਆਨੀ ਬਣਨਾ ਲੋਕੀ ਹਰੇਕ ਨੂੰ ਲਿਖ ਦਿੰਦੇ ਹੇ ਬ੍ਰਹਮ ਪੂਰਨ ਅੱਜ ਹੋਰ ਅੱਖਰ ਲਾ ਪੂਰਨ ਬ੍ਰਹਮ ਗਿਆਨੀ ਜੇ ਨਾ ਲਿਖਣ ਵਾਲਾ ਉਹਨੂੰ ਪੁੱਛੇ ਵੀ ਇਹ ਪੂਰਨ ਬ੍ਰਹਮ ਗਿਆਨੀ ਤੈਨੂੰ ਕਿਵੇਂ ਪਤਾ ਲੱਗਿਆ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ ਇਹ ਤਾਂ ਬ੍ਰਹਮ ਗਿਆਨੀ ਨੂੰ ਹੀ ਪਤਾ ਕਿ ਇਹ ਬ੍ਰਹਮ ਗਿਆਨੀ ਹੈ ਦੂਜਾ ਤਾਂ ਪਛਾਣ ਹੀ ਨਹੀਂ ਸਕਦਾ ਕਿ ਇਹ ਬ੍ਰਹਮ ਗਿਆਨੀ ਹੈ ਮੈਂ ਹੰਸਾਲੀ ਵਾਲੇ ਮਹਾਂਪੁਰਖ ਸੱਚਖੰਡ ਵਾਸੀ ਉਹਨਾਂ ਦੀ ਸੰਗਤ ਬੜੇ ਸਾਲ ਕੀਤੀ 1987 ਤੋਂ ਲੈ ਕੇ ਮੈਂ ਉਹਨਾਂ ਕੋਲ ਜਾ ਰਿਹਾ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ 9 ਸਾਲ ਸੰਗਤ ਕੀਤੀ ਹੈ ਬਾਬਾ ਜੀ ਕੋਲ ਜਦੋਂ ਮੈਂ ਪਹਿਲੇ ਦਿਨ ਗਿਆ ਹੰਸਾਲੀ ਮੈਂ ਜਾ ਕੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮਹਾਂਪੁਰਖਾਂ ਕੋਲ ਜਾਈਏ ਤਾਂ ਤੁਰ ਕੇ ਜਾਈਏ ਥੋੜਾ ਜਿਹਾ ਪਟਿਆਲਿਓ ਮੈਂ ਇੱਕ ਦਸਤਾਰ ਲਈ F-74 ਮਲਮਲ ਬੰਨਦੇ ਸੀ ਉਹ 5 ਕਿਲੋਮੀਟਰ ਮੈਂ ਤੁਰ ਕੇ ਗਿਆ ਫਿਰ ਗੱਡੀ ਚ ਬੈਠੇ ਫਿਰ ਹੰਸਾਲੀ ਤੋਂ 1 ਕਿਲੋਮੀਟਰ ਉਤਰ ਕੇ ਫਿਰ ਤੁਰ ਕੇ ਗਏ ਮੇਰੇ ਜਾਂਦੇ ਨੂੰ ਬਾਬਾ ਜੀ ਨੇ ਕਿਤੇ ਜਾਣਾ ਸੀ ਤਿਆਰ ਬੈਠੇ ਸੀ ਸੋਟਾ ਲੈ ਕੇ ਦੇਖੀ ਜਾਣ ਬਾਰ ਬਾਰ ਸਿੰਘਾਂ ਨੇ ਦੱਸਿਆ

ਅੱਖਾਂ ਬੰਦ ਨੇ, ਚਿਹਰਾ ਪਰੇ ਨੂੰ ਹੈ। ਪਟਿਆਲੇ ਦੀ ਤਿੰਨ ਚਾਰ ਸੰਗਤ ਮੇਰੇ ਨਾਲ, ਕਹਿੰਦੇ ਭਾਈ ਬਲੂ ਸਟਾਰ ਚ ਕੌਣ ਰਿਹਾ ਤੁਹਾਡੇ ਚੋਂ? ਮੈਂ ਖੜਾ ਹੋ ਗਿਆ, ਮੈਂ ਜੀ ਮੈਂ ਰਿਹਾ। ਕਹਿੰਦੇ ਸੰਤਾਂ ਬਾਰੇ ਕੀ ਖਿਆਲ ਹੈ? ਮੈਂ ਜੀ ਤਾਂ ਤੁਹਾਨੂੰ ਹੀ ਪਤਾ। ਕਹਿੰਦੇ ਉਹਨਾਂ ਦੀ ਅਵਸਥਾ ਕਿੰਨੀ ਕੁ ਵੱਡੀ ਸੀ? ਮੈਂ ਮਹਾਰਾਜ ਅਸੀਂ ਕੀ ਜਾਣੀਏ, ਇਸ ਤਾਂ ਅਣਜਾਣ ਬੱਚੇ ਆ। ਇੱਕ ਗੱਲ ਯਾਦ ਰੱਖੋ, ਜੇ ਕੋਈ ਪੂਰਨ ਪੁਰਖ ਮਿਲ ਜਾਂਦਾ ਉੱਥੇ ਦਮ ਗਜੇ ਨਹੀਂ ਮਾਰੀ ਤੇ। ਹਾਂਜੀ ਮੈਨੂੰ ਪਤਾ ਜੀ, ਕਦੇ ਨਹੀਂ ਕਹੀਦਾ ਉੱਥੇ, ਹਮੇਸ਼ਾ ਉਹਨਾਂ ਨੂੰ ਕਹੀਦਾ ਮਹਾਰਾਜ ਸਾਡੀ ਤਾਂ ਬੁੱਧੀ ਥੋੜੀ ਹੈ ਜੀ, ਸਾਨੂੰ ਤਾਂ ਪਤਾ ਨਹੀਂ। ਪਤਾ ਤੇ ਮੈਨੂੰ ਸੀਗਾ ਅਵਸਥਾ ਦਾ। ਮੈਨੂੰ ਕਹਿੰਦੇ ਸੱਤਵੀਂ ਭੂਮਿਕਾ ਦੇ ਮਾਲਕ ਸੀਗੇ ਉਹ, ਸੱਤਵੀਂ ਭੂਮਿਕਾ ਦੇ ਮਾਲਕ ਸੀ ਮਹਾਂਪੁਰਖ। ਕਹਿੰਦੇ ਪਰ ਦੁਨੀਆਂ ਨੇ ਭਾਈ ਪਛਾਣੇ ਨਹੀਂ ਉਹ। ਮੈਂ ਕਿਹਾ ਇਹ ਤਾਂ ਹਾਂ ਮਹਾਰਾਜ, ਇਹ ਤਾਂ ਗੱਲ ਠੀਕ ਹੈ। ਸੱਤ ਭੂਮਿਕਾ ਹੁੰਦੀਆਂ ਬ੍ਰਹਮ ਗਿਆਨ ਦੀਆਂ, ਸੁਭ ਇੱਛਾ, ਸੁਭ ਵਿਚਾਰਨਾ, ਤਨੂ ਮਾਨਸਾ, ਸਤਵਾ ਪਦ, ਅੰਸ ਸਖਤ ਪਦਾਰਥ ਭਾਵਨੀ। ਅੱਗੇ ਆਉਂਦੀ ਹੈ ਸੱਤਵੀਂ, ਸੱਤਵਾਂ ਪਦ ਕਿਹੜਾ ਆਉਂਦਾ? ਤੁਰੀਆ ਅਵਸਥਾ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਪਿੱਛੇ ਜੇ ਇੱਕ ਮਹਾਂਪੁਰਖਾਂ ਦੇ ਜੋੜ ਮੇਲੇ ਤੇ ਗਏ, ਉਹ ਕਹਿੰਦੇ ਥੋੜੀ ਜਿਹੀ ਕਥਾ ਹਾਈ ਲੈਵਲ ਤੇ ਸੁਣਾ ਦਿਓ। ਮੈਂ ਕਿਹਾ ਜੀ ਸੱਤ ਬਚਨ, ਸੰਗਤ ਥੋੜੀ ਕੈਚ ਕਰ ਲੂ ਇਹਨਾਂ ਚੀਜ਼ਾਂ ਨੂੰ। ਮੈਂ ਸੱਤ ਭੂਮਿਕਾ ਬ੍ਰਹਮ ਗਿਆਨ ਦੀਆਂ ਸੁਣਾਈਆਂ, ਦੋ ਦਿਨ ਲੱਗੇ, ਸੰਨ ਹੋ ਗਏ ਸਾਰੇ। ਕਿਆ ਬਾਤ ਹੈ, ਕਹਿੰਦੇ ਅਸੀਂ ਕਦੇ ਸੁਣੀਏ ਨੀ ਬ੍ਰਹਮ ਗਿਆਨ ਹੁੰਦਾ ਕੀ। ਇਸ ਕਰਕੇ ਉਹ ਸੱਤਵੀਂ ਭੂਮਿਕਾ ਦਾ ਮਾਲਕ ਜਦੋਂ ਹਜ਼ੂਰ ਸਾਹਿਬ 1974 ਚ ਪਹਿਲੀ ਵਾਰ ਸਾਧ ਸੰਗਤ 75 ਦੀ ਗੱਲ ਹੈ, ਜਦ ਦਰਸ਼ਨ ਹੋਏ ਮਹਾਂਪੁਰਖਾਂ ਨੂੰ, ਮਾਤਾ ਸਾਹਿਬ ਕੌਰ ਜੀ ਦੀਆਂ ਫੋਟੋ ਉਹਨਾਂ ਤੋਂ ਹੀ ਪੁੱਛ ਪੁੱਛ ਕੇ ਬਣਾਈ ਸੀ ਮੈਂ। ਕਲਗੀਧਰ ਮਹਾਰਾਜ ਨਾਲ ਬਚਨ ਵੀ ਹੋਏ ਸੀ, ਸਾਨੂੰ ਨੀ ਰਾਤ ਨੂੰ ਪਤਾ ਲੱਗਿਆ, ਤਾਂ ਸੌਂ ਗਏ ਸੀ। ਸਵੇਰੇ ਮੈਂ 3 ਕੁ ਮਹੀਨਿਆਂ ਬਾਅਦ ਮੈਨੂੰ ਦੱਸਿਆ ਵੀ ਦਰਸ਼ਨ ਹੋਏ ਸੀ। ਮੈਂ ਕਿਹਾ ਤੁਸੀਂ ਕੀ ਮੰਗਿਆ ਮਹਾਰਾਜ ਤੋਂ? ਕਹਿੰਦੇ ਮੈਂ ਤੁਹਾਨੂੰ ਕਿਸੇ ਨੂੰ ਦਰਸ਼ਨ ਹੋਣਗੇ ਨਾ, ਤੁਸੀਂ ਦੁਨਿਆਵੀ ਲੋਕ ਹੋ, ਤੁਸੀਂ ਗ੍ਰਿਸਤੀ ਹੋ, ਤੁਸੀਂ ਮਹਾਰਾਜ ਤੋਂ ਦੁਨਿਆਵੀ ਉਹ ਗੱਲਾਂ ਮੰਗੋਗੇ। ਮਹਾਰਾਜ ਪੈਸਿਆਂ ਦਾ ਬੜਾ ਔਖਾ, ਤੁਹਾਡਾ ਪਹਿਲਾ ਹੀ ਪ੍ਰਸ਼ਨ ਇਹ ਹੋਣਾ, ਨਿਆਣੇ ਨੀ ਆਖੇ ਲੱਗਦੇ, ਹੁੰਦਾ ਨੀ ਹੁੰਦਾ, ਸੰਤਾਂ ਨੇ ਕੀ ਮੰਗਿਆ, ਸੰਤ ਜਰਨੈਲ ਸਿੰਘ ਨੇ ਕੀ ਮੰਗਿਆ 10ਵੇਂ ਪਾਤਸ਼ਾਹ ਤੋਂ? ਕਹਿੰਦੇ ਮਹਾਰਾਜ ਨੂੰ ਕਹਿਣ ਲੱਗੇ ਮੈਨੂੰ ਅਵਿਨਾਸੀ ਦਰਸ਼ਨਾਂ ਦੀ ਦਾਤ ਬਖਸ਼ੋ। ਅਸੀਂ ਵੀ ਹੁਣ ਮਾੜੇ ਮੋਟੇ ਪੜ੍ਹਦੇ ਸੀ, ਕਥਾ ਸਿੱਖਦੇ ਸੀ। ਮੈਂ ਕਿਹਾ ਉਦੋਂ ਅਸੀਂ ਏਦਾਂ ਹੀ ਬੋਲ ਲੈਂਦੇ ਸੀ, ਮੈਂ ਕਿਹਾ ਯਾਰ ਇਹ ਪਹਿਲੀ ਵਾਰ ਸੁਣਿਆ ਅਵਿਨਾਸੀ ਦਰਸ਼ਨ ਕੀ ਹੁੰਦੇ ਆ? ਕਹਿੰਦੇ ਜਰੇ ਜਰੇ ਚ ਉਹਦਾ ਪ੍ਰਕਾਸ਼ ਦੇਖਣਾ ਮੰਗਿਆ ਮੈਂ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਮੰਗਿਆ ਮੈਂ। ਮੈਂ ਕਿਹਾ ਬੜੀ ਵੱਡੀ ਚੀਜ਼ ਮੰਗੀ, ਪਹਿਲੀ ਵਾਰ ਸੁਣਿਆ ਅਵਿਨਾਸੀ ਦਰਸ਼ਨ, ਨਾਸ ਨਹੀਂ ਹੁੰਦੇ ਜਿਹੜੇ। 1980 ਚ ਜਦੋਂ ਅਸੀਂ ਕਲੇਰਾਂ ਤੋਂ ਆਏ, ਕਲੇਰੀ ਮਹਾਂਪੁਰਖਾਂ ਦੇ ਸਥਾਨ ਤੇ ਗਏ, ਬੱਸ ਦੇ ਵਿੱਚ ਬੈਠਿਆਂ ਸਾਰੇ ਸਿੰਘਾਂ ਨੂੰ ਪਿੱਛੇ ਭੇਜਤਾ, ਮੈਨੂੰ ਕਹਿੰਦੇ ਗੱਲ ਕਰਨੀ ਤੇਰੇ ਨਾਲ। ਮੈਂ ਕਿਹਾ ਦੱਸੋ। ਕੰਨ ਚ ਮੇਰੇ ਕਹਿੰਦੇ ਉਹ ਅਵਸਥਾ ਮਿਲ ਗਈ ਆ। ਮੈਂ ਕਿਹਾ ਵਧਾਈਆਂ। ਇਹ 1980 ਵਿੱਚ ਜਰੇ ਜਰੇ ਵਿੱਚ ਸਾਰੀ ਮਿੱਟੀ ਦੇ ਕਿਣਕਿਆਂ ਤੱਕ ਵੀ ਪ੍ਰਕਾਸ਼ ਹੀ ਪ੍ਰਕਾਸ਼ ਦਿਖਣ ਲੱਗ ਪਿਆ ਸੀ। ਅਵਸਥਾ ਤਾਂ ਬਹੁਤ ਵੱਡੀ ਸੀ। ਮੈਂ ਬਾਹਰਲੇ ਦੇਸ਼ਾਂ ਚ ਕਈ ਦੇਸ਼ਾਂ ਚ ਸੁਣਾਈਆਂ ਵੀ, ਲੋਕ ਮੈਨੂੰ ਮਖੌਲ ਕਰਨ ਲੱਗ ਪਏ ਉਲਟਾ। ਮੈਂ ਸੋਚਿਆ ਉਹ ਮਨਾ ਆਪਾਂ ਕਿੱਥੇ ਗਲਤ ਥਾਂ ਆ ਗਏ, ਇਹਨਾਂ ਨੂੰ ਕਾਹਨੂੰ ਦੱਸਣਾ ਸੀ ਕਮਲਿਆਂ ਨੂੰ, ਇਹਨਾਂ ਨੂੰ ਕੀ ਅਵਸਥਾ, ਅਵਸਥਾ ਕੀ ਹੁੰਦੀ ਹੈ, ਇਹ ਬੰਦਗੀ ਵਾਲਿਆਂ ਨੂੰ ਦੱਸੀ ਦੀਆਂ ਚੀਜ਼ਾਂ। ਸਾਧ ਸੰਗਤ ਜੀ ਉਹ ਅਵਸਥਾ ਬਣੀ, ਫਿਰ ਮੈਂ ਕੁਐਸਚਨ ਕੀਤਾ। 1983 ਦੀ ਗੱਲ ਹੈ, ਮੈਂ ਕਿਹਾ ਤੁਸੀਂ ਕਹਿੰਦੇ ਹੋ ਜਰੇ ਜਰੇ ਚ ਮੈਨੂੰ ਦਿਖਦਾ ਤੇ ਆਹ ਕੀ ਹੋ ਰਿਹਾ, ਆੜਾ ਕਾਰਜ ਹੋ ਰਹੇ ਨੇ? ਕਹਿੰਦੇ ਇਹ ਵੀ ਸੁਣ ਲੈ, ਜਦੋਂ ਬਖਸ਼ਿਸ਼ ਹੋਣ ਤੋਂ ਬਾਅਦ ਫਿਰ ਡਿਊਟੀ ਲੱਗਦੀ ਹੈ ਇੱਕ। ਕਹਿੰਦੇ ਜੇ 10ਵੇਂ ਪਾਤਸ਼ਾਹ ਤੇ ਬਖਸ਼ਿਸ਼ ਹੋਈ, ਦਵੈ ਤੇ ਏਕ ਰੂਪ ਹਵੈ ਗਏ, ਫਿਰ ਕਿਹਾ ਜਾ ਪ੍ਰਚਾਰ ਕਰ, ਦੁਸ਼ਟਾਂ ਦਾ ਨਾਸ ਕਰ, ਧਰਮ ਨੂੰ ਉਬਾਰ ਨਾ ਕਰ। ਕਹਿੰਦੇ ਆਪ ਬਾਪੂ ਦੀ ਉਹ ਸ੍ਰੀ ਸਾਹਿਬ ਵਾਲੀ ਫੋਟੋ ਲੱਗੀ ਹੋਈ ਸੀ ਉੱਥੇ, ਕਹਿੰਦਾ ਬਾਪੂ ਕਹਿੰਦਾ ਮੈਂ ਕੁਛ ਨਹੀਂ ਕਰਦਾ, ਮੇਰੀ ਕੋਈ ਇੱਛਾ ਨਹੀਂ, ਮੈਨੂੰ ਤਾਂ ਸਾਰੇ ਉਹੀ ਦਿਖਦਾ। ਕਰ ਜਦੋਂ ਉਹ ਡਿਊਟੀ ਲਾ ਦਿੰਦੇ ਉਹ ਕਰਨੀ ਪੈਂਦੀ। ਇਸ ਕਰਕੇ ਕਈਆਂ ਦੇ ਮਨਾਂ ਚ ਭੁਲੇਖਾ ਆਉਣਾ। ਹੁਣ ਬਾਅਦ ਵਿੱਚ ਜਦੋਂ ਮੈਂ ਸਾਰੀ ਦੁਨੀਆਂ ਨੂੰ ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦਾ ਤਾਂ ਲੋਕੀ ਹੁਣ ਪਛਤਾਉਂਦੇ ਆ, ਜਿਵੇਂ ਹੁਣ ਕਈਆਂ ਦੇ ਫੋਨ ਆਏ, ਇੱਥੋਂ ਵੀ ਆਏ, ਬਾਹਰੋਂ ਵੀ ਆਏ, ਕੀ ਫੋਨ ਆਏ, ਕਹਿੰਦੇ ਅਸੀਂ ਹੰਸਾਲੀ ਵਾਲੇ ਸੰਤਾਂ ਦੇ ਦਰਸ਼ਨ ਕਰਨੇ ਸੀ।

ਇਹ ਬੜਾ ਘਾਟਾ ਪਿਆ। ਮੈਂ ਤੁਹਾਨੂੰ ਮੈਂ ਇੰਨੇ ਸਾਲਾਂ ਦਾ ਦੱਸੀ ਜਾਂਦਾ, ਉਹ ਬ੍ਰਹਮ ਗਿਆਨੀ ਦੇ ਦਰਸ਼ਨ ਕਰ ਲਓ, ਬ੍ਰਹਮ ਗਿਆਨ ਦਰਸ਼ਨ ਕਰ ਲਓ, ਤੁਸੀਂ ਕੀਤੇ ਨਹੀਂ। ਧੰਨ ਧੰਨ ਬਾਬਾ ਦਇਆ ਸਿੰਘ ਜੀ, ਸੁਰ ਸਿੰਘ ਵਾਲੇ ਚਲੇ ਗਏ ਸਾਧ ਸੰਗਤ ਛੱਡ ਕੇ ਆਪਾਂ ਨੂੰ। ਬਾਬਾ ਮੀਹਾਂ ਸਿੰਘ ਜੀ, ਸੋ ਦੂਸਰੇ ਮਹਾਂਪੁਰਖ ਸਿਓੜੇ ਵਾਲੇ ਬਾਬਾ ਬਲਵੰਤ ਸਿੰਘ ਜੀ ਚਲੇ ਗਏ, ਫਿਰ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੇ ਚਲੇ ਗਏ। ਇੱਕੋ ਸਾਲ ਦੇ ਵਿੱਚ ਪੰਜ ਮਹਾਂਪੁਰਖ ਚਲੇ ਗਏ ਸੰਸਾਰ ਤੋਂ, ਪੰਜ ਥੰਮ ਡਿੱਗ ਪਏ ਸਾਧ ਸੰਗਤ ਜੀ। ਮਹਾਂਪੁਰਖਾਂ ਕੋਏ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ, ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਜੇ ਧਰਤੀ ਖੜੀ ਹੈ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਔਰ ਤੁਸੀਂ ਦੇਖ ਲਓ ਧਰਤੀ ਹੈ ਕਿਉਂ ਕਰਦੀ ਹੈ, ਕਿ ਉਹ ਪੰਜ ਬਾਣੀਆਂ ਨਹੀਂ ਤੁਸੀਂ ਪੜ੍ਹ ਸਕਦੇ ਹੋ, ਤੁਸੀਂ ਰਹਿ ਰਾਸ ਨਹੀਂ ਪੜ੍ਹ ਸਕਦੇ ਹੋ, ਤੁਸੀਂ ਸੋਲਾ ਨਹੀਂ ਪੜ੍ਹ ਕੇ ਸੌਂਦੇ, ਉਹ ਤੁਸੀਂ ਮੱਥਾ ਨਹੀਂ ਟੇਕਣ ਜਾਂਦੇ ਗੁਰਦੁਆਰਾ ਸਾਹਿਬ। ਉਹ ਕੰਘਾ ਦੋਨੋਂ ਵਕਤ ਕਰੀ ਪਾਗ ਚੁਨੇ ਕਰ ਬੰਧਈ, ਉਹ ਦਾਤਣ ਨੀਤ ਕਰੈ ਨਹਿ ਦੁੱਖ ਪਾਵੈ ਲਾ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਗਲ ਕਲੇਸ਼ ਤਨ ਮਾਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਇਕ ਆਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਕਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਬਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨ ਅੰਦ ਕਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਗ ਕਰੋਰੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨ ਬੁਝਾਵੈ
1: ਹਰ ਕਾ ਨਾਮ ਜਪਤਿਆ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈ ਰਾਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਜੇ ਮਾਰਗ ਕੇ ਕਨ ਜਾਰੀ ਨ ਪੋਸਾ
1: ਹਰ ਕਾ ਨਾਮ ਹਾਂ ਸੰਗ ਤੋਸਾ
0: ਜੇ ਪੈਂਡੈ ਮਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ
1: ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ पहर जन हर हर जपै।
1: हर का भगत प्रकट नहीं छपै,
0: हर की भक्त मुक्त बहु करे।
1: नानक जन संग के ते तरे,
0: बार जाते हो हर को नाम।
1: नाम तेन हर हर गुण गाम,
0: सब ते उत्तम हर की कथा।
1: नाम सुनत दर्द दुख लथा,
0: नाम की महिमा संतरित बसै।
1: संत प्रताप दुर्त सब नसै,
0: संत का संग वट भागी पाई है।
1: संत की सेवा नाम ते आई है,
0: नाम तोल कश अवर न हो।
1: नानक गुरमुख नाम पावे जन को श्लोक।
0: बहु शास्त्र बहु सिमृति, पेखे सर्व टंडोल।
1: पूजस नाही हर हरे, नानक नाम अमोल। अष्टपदी
0: जाप ताप ज्ञान सब ध्यान,
1: शास्त्र सिमृत विख्यान।
0: योग अभ्यास कर्म धर्म क्रिया,
1: सकल त्याग बन मध्य फिरिया।
0: अनेक प्रकार किए बहु जतना,
1: पुण्य दान हूँ मैं बौरतना।
0: शरीर कटाए हूँ मैं कर राती,
1: व्रत नेम करे बहु भाती।
0: मही तुल राम नाम विचार,
1: नानक गुरमुख नाम जपिए एक बार।
0: नौ खंड पृथ्वी फिरे चिर जीवे,
1: महा उदास तपी सर थीवे।
0: अगन माही हुमत पुराण,
1: कनक हसब है भरपूर दान।
0: न्यौली कर्म करे बहु आसन,
1: ज्ञान मार्ग संजमय साधन।
0: निम्क निम्क कर शरीर कटावे,
1: तो भी हम मैल न जावे।
0: हर के नाम सम सरकश नाही,
1: नानक गुरमुख नाम जब तगत पाहे।
0: मन कामना तीर्थ दे छुटै,
1: गर्भ घुमान न मन ते हुटै।
0: सोच करे दिन सर रात,
1: मन की मैल न तन दे जावे।
0: इस देही को बहु साध न करे,
1: मन ते कभु न दुखिया टरै।
0: जल धोवे बहु देह अनीत,
1: सत कहा होए काची भीत।
0: मन हर के नाम की महिमा ऊच,
1: नानक नाम उदरे पतत बहमूच।
0: बहुत सियाणप जमका भव व्यापै,
1: अनक जतन कर तृष्ण ना त्रापै।
0: एक अनेक अगन नहीं बुझै,
1: ओटो पावदर गैने सिजै।
0: छूट सुनाही उब पयाल,
1: लोहे व्यापै माया जाल।
0: अवर करतूत सगली जम डाने,
1: गोविंद भजन बिन तिल नहीं माने।
0: हर का नाम जपत दुख जाए,
1: नानक बोले सहज सुभाए।
0: चार पदार्थ जे को मांगे,
1: सार जना की सेवा लागे।
0: जे को अपना दुख मिटावे,
1: हर हर नाम रिदा सदकावे।
0: जे को अपनी शोभा लोरे,
1: साध संगे हम मैं शोरे।
0: जे को जन्म मरण ते डरे,
1: सार जना की शरणी परे।
0: जिस जन को प्रभु दर्श प्यासा,
1: नानक ताके बल बल जासा।
0: सगल पुरख में पुरख प्रधान,
1: साध संग जाका मिटे अपमान।
0: आप सुको जो जाने नीचा,
1: सहु गनिये सब ते ऊंचा।
0: जाका मन होए सकल की रीना,
1: हर हर नाम दिन कट कट चीना।
0: मारे अपने ते बुरा मिटाना,
1: इक सगल सृष्ट साजना।
0: सुख दुख जन साम दृष्टिता,
1: नानक पाप पुन नहीं लेपा।
0: निर्धन को धन तेरो नाव,
1: निथावे कौ नाव तेरा था।
0: नमाने को प्रभु तेरो मान,
1: सगल घटाको देवो दान।
0: कर्म करावन हार स्वामी,
1: सगल घटाके अंतर जामी।
0: अपनी गतमत जानो आपे,
1: अपन संग आप प्रभु राते।
0: तुमरी उस्तत तुम ते होए,
1: नानक अवर न जान सकोए।
0: सर्व धर्म में श्रेष्ठ धर्म,
1: हर को नाम जप निर्मल कर्म।
0: सगल क्रिया में उत्तम क्रिया,
1: साध संग दुर्मत मल हरिया।
0: सगल उद्यम में उद्यम भला,
1: हर का नाम जपो जी सदा।
0: सगल बानी में अमृत पानी,
1: हर को जसन रसन बखानी।
0: सगल थान ते हो उत्तम थान,
1: नानक जे कट वसे हर नाम श्लोक।
0: निर्गुण यार ए अन्या, सो प्रभु सदा संभाल।
1: जिन किया तिस जीत रख, नानक निभही नाल। अष्टपदी
0: रमैया के गुण चेत परानी,
1: कवन मोहते कवन दृष्टानी।
0: जिन तू साल सवार सिंगारिया,
1: गर्भ अगन में जिने उबारिया।
0: बार व्यवस्था तुझे प्यार है दूध,
1: पर जो बन भोजन सुख सूद।
0: बिरद पया ऊपर साख सैन,
1: मुखे पया हो बैठ को दैन।
0: एहो निर्गुण गुण कुछ न बूझे,
1: बख्श ले हो तो नानक सी जय।
0: जय प्रसाद थार ऊपर सुख बस है,
1: सुत प्रात मीत बनता संग हस है।
0: जय प्रसाद पीवे शीतल जला,
1: सुखदाई पवन पाव के अमुला।
0: जय प्रसाद भोगे सब रसा,
1: सगल समग्री संग सात बसा।
0: दीने हस पाम करन नेत्र रसना,
1: इसे त्याग अवर संग रचना।
0: ऐसे दोख मूड अंध व्यापे,
1: नानक काड लियो प्रभ व्यापे।
0: आदि अंत जो रखनहार,
1: तिस्यो प्रीत न करे गवार।
0: जाकी सेवा नव निध पावे,
1: तास्यो मूड़ा मन नहीं लावे।
0: जो ठाकुर सदा हजूरे,
1: जाको अंधा जानत दूरे।
0: जाकी टहल पावे दरगाह मान,
1: तसे बसारे मुग्धा जान।
0: सदा सदा इहो भूलनहार,
1: नानक रखनहार अपार।
0: रतन त्याग कौटी संग रचे,
1: साच छोड़ झूठ संग मचे।
0: जो छड़ना सो अस्थिर कर माने,
1: जो होवन सो दूर प्राण।
0: छोड़ जाए तिस का श्रम करे,
1: संग सहाय तिस पर हरे।
0: चंदन लेप उतारे धोए,
1: कर तप प्रीत भस्म संग होए।
0: अंध कूप में पतित बिकराल,
1: नानक काड लियो प्रभु दयाल।
0: दूत पशु की मांस जात,
1: लोक पचारा करे दिन रात।
0: बाहर भेख अंतर मल माया,
1: शब्द नाहे कश करे छपाया।
0: बाहर ज्ञान ध्यान इशनान,
1: अंतर व्यापै लोप समान।
0: अंतर अगन बाहर तन स्वाह,
1: गल पात्र कैसे तरे अथा।
0: जा कह अंतर बसे प्रभ आप,
1: नानक तेजन सहर समाज।
0: सुन अंधा कैसे मार्ग पावे,
1: कर गए लो ਜੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਪੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨਿ ਪ੍ਰਤੀਤ
1: ਕਾਲ ਨਾ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਤ੍ਰੋਹ
0: ਯਾਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਪੈ ਅਰਦਾਸ
1: ਜੀਓ ਬਿਨਸਬ ਤੇਰੀ ਦਾਸ
0: ਤੂੰ ਮਾਤ ਪਿਤਾ ਹਾਂ ਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਬਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਕੀ ਹਿਰਲੇ
1: ਤੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਓ ਨਾਹੀ ਚਾਰਾ
1: ਤਾਕੋ ਕੀਜੈ ਸਦ ਨਮਸਕਾਰ
0: ਜਾਤੇ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੋ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਬੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਹੋਰ ਉਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸਤ ਸਾਗੈ ਰੱਖੈ
1: ਰੋਕੀ ਆਗਿਆ ਮਾਨੈ ਮੱਥ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਅਨਕ ਭਾਂਤ ਮਾਇਆ ਕੇ ਹੇਤ
1: ਸਰਪਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਆਧਾਰ
0: ਰਟਾਉ ਸਿਉ ਜੋ ਲਾਵੈ ਨੇ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਪਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁਰ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜਮ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾਕੈ ਬਲ ਬਲ ਜਾਉ
0: ਰਹਿਤੇ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮੰਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਭਾਵ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ ਨਾਨਕ ਹਰੀ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅੰਗੇਵ
1: ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ
0: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
1: ਜਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
1: ਜਿਸ ਕੋ ਸਿਮਰਤ ਪਰਮਗਤ ਪਾਵੈ
0: ਜੇ ਪ੍ਰਸਾਦ ਬਸੈ ਸੁਖ ਮੰਦਰ
1: ਜਿਸੈ ਧਿਆਏ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਤ ਪਹਿਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
1: ਜਿਸੈ ਤਿਆਗਤ ਅਵਰ ਲੁਭਾਵੈ
0: ਜੇ ਪ੍ਰਸਾਦ ਸੁਖ ਸੇਜ ਸੋਈ ਜੈ
1: ਮਨ ਆਠ ਪਹਿਰ ਤਾਕਾ ਜਸ ਗਾਵੀ ਜੈ
0: ਜੇ ਪ੍ਰਸਾਦ ਤੁਸ ਸਭ ਕੁ ਮਾਨੈ
1: ਮੁਖਤਾ ਕੋ ਜਸ ਰਸਨ ਬਖਾਨੈ
0: ਜੇ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
1: ਨਾਨਕ ਪਤ ਸੇ ਤੀ ਕਰ ਜਾਵੈ
0: ਜੇ ਪ੍ਰਸਾਦ ਅਰੋ ਕੰਚਨ ਦੇਹੀ
1: ਨਿਵਲਾ ਬਹੁਤ ਸਲਾਮ ਸਨੇਹੀ
0: ਜੇ ਪ੍ਰਸਾਦ ਤੇਰਾ ਓਲਾ ਰਹਿਤ
1: ਮਨ ਸੁਖ ਪਾਵੈ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇਹੇ
1: ਨਾਨਕ ਤਾਕੀ ਭਗਤ ਕਰੇ
0: ਜੇ ਪ੍ਰਸਾਦ ਅਭੂਖਨ ਪਹਿਰੀਜੈ
1: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
0: ਜੇ ਪ੍ਰਸਾਦ ਅਸਵਰ ਸਵਾਰੀ
1: ਮਨ ਤਿਸ ਪਾਪੋ ਕਭੋ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਖ ਧਨਾ
1: ਰਾਖ ਪ੍ਰੇ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬਣਤ ਬਣਾਈ
1: ਉਠਤ ਬੈਠ ਸਤ ਸਹਿ ਧਿਆਈ
0: ਕਿਸੇ ਧਿਆਏ ਜੋ ਏਕ ਲਖੈ
1: ਇਹਾਂ ਉਹਾਂ ਨਾਨਕ ਤੇਰੀ ਰੱਖੈ
0: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
1: ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
1: ਜਿਸ ਪ੍ਰਭ ਕੋ ਸਾਸ ਸਾਸ ਤਾਰੀ
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ
1: ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ
1: ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਤ ਰਹੈ
1: ਗੁਰ ਪ੍ਰਸਾਦ ਨਾਨਕ ਜਸ ਤਰਸ ਕਹੈ
0: ਜੇ ਪ੍ਰਸਾਦ ਸੁਨਹਿ ਕਰਨ ਨਾਦ
1: ਜੇ ਪ੍ਰਸਾਦ ਭੇਖੈ ਵਿਸਮਾਦ
0: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਹਿਜੇ ਵਸਨਾ
0: ਜੇ ਪ੍ਰਸਾਦ ਹਸਤ ਕਰ ਚਲਹਿ
1: ਜੇ ਪ੍ਰਸਾਦ ਸੰਪੂਰਨ ਫਲੈ
0: ਜੇ ਪ੍ਰਸਾਦ ਪਰਮ ਗਤ ਪਾਵਹਿ
1: ਜੇ ਪ੍ਰਸਾਦ ਸੁਖ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਜੇ ਮਨ ਮੂੜ ਤੂੰ ਤਾਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ
1: ਜਿਸੈ ਜਾਨ ਮਨ ਸਦਾ ਹਰੂਰੇ
0: ਜੇ ਪ੍ਰਸਾਦ ਤੂੰ ਪਾਵੇ ਸਾਚ
1: ਜੇ ਮਨ ਮੇਰੇ ਤੂੰ ਤਾਂ ਸਿਉ ਰਾਜ
0: ਜੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਉ
1: ਆਪ ਗਵਾਏ ਸੋ ਹਰ ਗੁਣ ਗਾਉ
0: ਪ੍ਰਭ ਕਿਰਪਾ ਤੇ ਹੋਈ ਪ੍ਰਕਾਸ਼
1: ਪ੍ਰਭ ਦਇਆ ਤੇ ਕਮਲ ਵਿਗਾਸ
0: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
1: ਪ੍ਰਭ ਦਇਆ ਤੇ ਮਤੂਤਨ ਹੋਏ
0: ਸਰਬ ਨਿਧਾਨ ਪ੍ਰਭ ਤੇਰੀ ਮਾਇਆ
1: ਆਪੋ ਕਛੂ ਨ ਕਿਨਹੁ ਲਿਆ
0: ਜਿਤ ਜਿਤ ਲਾਭ ਹੋ ਤਿਤ ਲਗੇ ਹਰਨਾਥ
1: ਨਾਨਕ ਹਿਨ ਕੈ ਕਛੂ ਨਹਾਥ ਸਲੋਕ
0: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਰੈ ਸੁਮੁਖਤਾ ਹੋਏ
1: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
0: ਸਾਧ ਕਾ ਸੰਗ ਮੁਖ ਉਜਲ ਹੋਤ
1: ਸਾਧ ਸੰਗ ਬਲ ਸਗਲੀ ਖੋਤ
0: ਸਾਧ ਕਾ ਸੰਗ ਮਿਟੈ ਅਭਿਮਾਨ
1: ਸਾਧ ਕਾ ਸੰਗ ਪ੍ਰਗਟੈ ਸੁਗਿਆਨ
0: ਸਾਧ ਕਾ ਸੰਗ ਪੂਜੈ ਪ੍ਰਭ ਨੀਰਾ
1: ਸਾਧ ਸੰਗ ਸਭ ਹੋਤ ਨਵੇਰਾ
0: ਸਾਧ ਕਾ ਸੰਗ ਪਾਏ ਨਾਮ ਰਤਨ
1: ਸਾਧ ਕਾ ਸੰਗ ਏਕੋ ਉਪਰ ਜਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
1: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
0: ਸਾਧ ਕਾ ਸੰਗ ਅਗੋਚਰ ਮਿਲੈ
1: ਸਾਧ ਕਾ ਸੰਗ ਸਦਾ ਪ੍ਰਫੁੱਲੈ
0: ਸਾਧ ਕਾ ਸੰਗ ਆਵੈ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕਾ ਸੰਗ ਮਨੋਹਰ ਬੈਨ
0: ਸਾਧ ਕਾ ਸੰਗ ਨ ਕਥੂੰ ਭਾਵੈ
1: ਸਾਧ ਸੰਗ ਅਸਤਿਤ ਮਨ ਪਾਵੈ
0: ਸਾਧ ਕਾ ਸੰਗ ਮਾਇਆ ਤੇ ਭਿੰਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ
1: ਸਾਧੂ ਕਾ ਸੰਗ ਮਹਾਪੁਨੀਤ
0: ਸਾਧ ਸੰਗ ਕਿਸੋ ਨੀ ਬੈਰ
1: ਸਾਧ ਕਾ ਸੰਗ ਨ ਵੀਗਾ ਪੈਰ
0: ਸਾਧ ਕਾ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੈ ਪਰਮਾਨੰਦਾ
0: ਸਾਧ ਕਾ ਸੰਗ ਨਾਹੀ ਹਉ ਤਾਪ
1: ਸਾਧ ਕਾ ਸੰਗ ਤੇ ਜੈਸਾ ਵਿਆਪ
0: ਆਪੇ ਜਾਣੈ ਸਾਧ ਪੜਾਈ
1: ਨਾਨਕ ਸਾਧ ਪ੍ਰਭੂ ਬਣਿਆਈ
0: ਸਾਧ ਕਾ ਸੰਗ ਨ ਕਭੂ ਭਾਵੈ
1: ਸਾਧ ਕਾ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸ ਅਗੋਚਰ ਲਹੈ
1: ਸਾਧੂ ਕਾ ਸੰਗ ਅਜਰ ਸਹੈ
0: ਸਾਧ ਕਾ ਸੰਗ ਬਸੈ ਥਾਨ ਉੱਚੈ
1: ਸਾਧੂ ਕਾ ਸੰਗ ਮਹਿਲ ਪਹੁੰਚੈ
0: ਸਾਧ ਕਾ ਸੰਗ ਦ੍ਰਿੜੈ ਸਭ ਧਰਮ
1: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕਾ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੈ ਕੁਰਬਾਨ
0: ਸਾਧ ਕਾ ਸੰਗ ਸਭ ਕੁਲ ਉਧਾਰੈ
1: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ
1: ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕਾ ਸੰਗ ਸੋ ਬਾਸੁਰ ਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕਾ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੈ ਸੰਗ ਸਗਲ ਜਨਮ
0: ਸਾਧ ਕਾ ਸੰਗ ਨਹੀਂ ਕਸ਼ਕਾਲ
1: ਦਰਸ਼ਨ ਭੇਟ ਹੋ ਤਨਹਾਲ
0: ਸਾਧ ਕਾ ਸੰਗ ਕਲੂਕਤ ਹਰੈ
1: ਸਾਧ ਕਾ ਸੰਗ ਨਰਕ ਪਰ ਹਰੈ
0: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
1: ਸਾਧ ਸੰਗ ਬਿਸ਼ਰਤ ਹਰ ਮੇਲਾ
0: ਜੋ ਇੱਛਾ ਸੋਈ ਫਲ ਪਾਵੈ
1: ਸਾਧ ਕਾ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਤ ਬਸੈ
1: ਨਾਨਕ ਕੁਦਰੈ ਸਾਧ ਸੁਣ ਰਸੈ
0: ਸਾਧ ਕਾ ਸੰਗ ਸੁਣੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਉ
0: ਸਾਧ ਕਾ ਸੰਗ ਨ ਵੰਤੇ ਬਿਸਰੈ
1: ਸਾਧ ਸੰਗ ਸਰ ਪਰਮੇਸ਼ਰੈ
0: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
1: ਸਾਧੂ ਕਾ ਸੰਗ ਘੜ ਘੜ ਦੀਠਾ
0: ਸਾਧ ਸੰਗ ਭਈ ਆਗਿਆਕਾਰੀ
1: ਸਾਧ ਸੰਗਤ ਭਈ ਹਮਾਰੀ
0: ਸਾਧ ਕਾ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
1: ਜਿਤਾ ਸੁਣੈ ਤਿਤਾ ਬਖਿਆਨੈ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ
1: ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ
1: ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਊਚ ਤੇ ਊਚੀ
1: ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ
1: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ
1: ਅਵਰ ਨ ਪੇਖੈ ਕਸ ਬਿਨ ਕੋਏ
0: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
1: ਅਸ਼ਟਪਦੀ
0: ਬ੍ਰਹਮ ਗਿਆਨੀ ਸਦਾ ਨਿਰਲੇਪ
1: ਜੈਸੇ ਜਲ ਮੈਂ ਕਮਲੇ ਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ
1: ਜੈਸੇ ਸੂਰ ਸਰਵ ਕੋ ਸੁਖ
0: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ
1: ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰਜ ਏਕ
1: ਜਿਉਂ ਬਸਦਾ ਕੋ ਖੁਦੈ ਕੋ ਚਿੰਦਨ ਲੇਪ
0: ਬ੍ਰਹਮ ਗਿਆਨੀ ਕੈ ਇਹ ਗੁਨਾਉ
1: ਨਾਨਕ ਜਿਉਂ ਭਾਵ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
1: ਜੈਸੇ ਮੈਲ ਨਾ ਲਾਗੇ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ
1: ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ
1: ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ
0: ਬ੍ਰਹਮ ਗਿਆਨੀ ਊਚ ਤੇ ਉੱਚਾ
1: ਮਨ ਅਪਨਹਿ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ
1: ਨਾਨਕ ਜਨ ਪ੍ਰਭ ਆਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ
1: ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ
1: ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
0: ਬ੍ਰਹਮ ਗਿਆਨੀ ਸਦਾ ਸਮਦਰਸ਼ੀ
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰਿਆਸ
1: ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ
1: ਬ੍ਰਹਮ ਗਿਆਨੀ ਪਰਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਾ ਨਾਹੀ ਧੰਦਾ
1: ਬ੍ਰਹਮ ਗਿਆਨੀ ਲੈ ਤਾਵਤ ਬੰਦਾ
0: ਬ੍ਰਹਮ ਗਿਆਨੀ ਕਾ ਹੋਏ ਸੁਭਲਾ
1: ਬ੍ਰਹਮ ਗਿਆਨੀ ਸਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ
1: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕੈ ਏਕੈ ਰੰਗ
1: ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ
1: ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਅਗੁਰ ਤਿਆਗਤ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ
1: ਬ੍ਰਹਮ ਗਿਆਨੀ ਏਕ ਸੰਹਿਤਾ
0: ਬ੍ਰਹਮ ਗਿਆਨੀ ਕੈ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ
1: ਬ੍ਰਹਮ ਗਿਆਨੀ ਕਾ ਬਟ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈਐ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੇ ਹੈ ਮਹੇਸ਼ਵਰ
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੀ
1: ਬ੍ਰਹਮ ਗਿਆਨੀ ਕੈ ਸਗਲਵਾਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ
1: ਬ੍ਰਹਮ ਗਿਆਨੀ ਕੋ ਸਦਾ ਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾ ਅੱਖਰ
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ
1: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ
1: ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ
0: ਔਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੈ ਭਗਵਾਨ ਨਿਮਕ ਨਿਮਕ
1: ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ
1: ਮਨ ਮੈਂ ਪ੍ਰੀਤ ਨਰੰਜਨ ਦਰਸ
0: ਕਰਤ੍ਰਿਆ ਰੂਪ ਨ ਭੇਖੈ ਨੇਤਰ
1: ਸਾਧ ਕੀ ਟਹਿਲ ਸੰਤ ਸੰਗ ਹੇਤ
0: ਕਰਨਨ ਸੁਣੈ ਕਾਹੂ ਕੇ ਨਿੰਦਾ
1: ਸਭ ਤੇ ਜਾਣੈ ਆਪਸ ਕੋ ਮੰਦਾ
0: ਔਰ ਪ੍ਰਸਾਦ ਵਿਖਿਆ ਪਰ ਹਰੈ
1: ਮਨ ਕੀ ਵਾਸਨਾ ਮਨ ਤੇ ਟਰੈ
0: ਇੰਦਰੀ ਜਤ ਪੰਚ ਦੋਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ
1: ਵਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੈ ਨੇ ਕਰਮ
1: ਇਸ ਵੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬੰਸ਼ੈ
1: ਕੇਵਲ ਭਗਤ ਕੀਰਤਨ ਸੰਗ ਰਚੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਬਰਾਹ ਨਾਮ ਜਪਾਵੈ
1: ਨਾਨਕ ਹੋ ਵੈਸਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ
1: ਇਸ ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਅਰਪੈ ਬਿਸਨ ਪ੍ਰੀਤ
0: ਹਰ ਕੇ ਚਰਨ ਹਿਰਦੈ ਵਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪ੍ਰਬੁੱਧ ਹੈ
1: ਰਾਮ ਨਾਮ ਆਤਮ ਮੈਂ ਸੁਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ
1: ਸੋ ਪੰਡਿਤ ਫਿਰ ਜੋਨ ਨ ਆਵੈ
0: ਵੇਦ ਪੁਰਾਨ ਸਿਮਰਤ ਬੂਝੈ ਮੂਲ
1: ਸੁਖ ਮੈਂ ਜਾਣੈ ਅਸਤੂਰ
0: ਜੋ ਵਰਨਾ ਕੋ ਦੇ ਉਪਦੇਸ਼
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਬ ਕੋ ਗਿਆਨ
1: ਜੋ ਵਰਨਾ ਮੈਂ ਜਪੈ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾਧ ਸੰਗ ਪਾਵੈ ਜਨ ਕੋਇ
0: ਕਰ ਕਿਰਪਾ ਅੰਤਰ ਉਰ ਧਾਰੈ
1: ਬਸ ਪ੍ਰੇਤ ਮੁਗਤ ਪਾਤਰ ਕੋ ਉਤਾਰੈ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਕਾਮ
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
1: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸੰਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰਗਾਹ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ
1: ਜਿਸ ਦਾਸ ਕੋ ਸਭ ਸੋਜੀ ਪਰੈ
0: ਸਗਲ ਸੰਗ ਆਤਮ ਉਦਾਸ
1: ਅਸੀ ਜੁਗਤ ਨਾਨਕ ਰਾਮ ਦਾਸ
0: ਸਭ ਕੀ ਆਗਿਆ ਆਤਮ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਰਕ ਤੈਸਾ ਉਸ ਸੋਗ
1: ਸਦਾ ਅਨੰਤ ਨਹੀਂ ਵਿਯੋਗ
0: ਤੈਸਾ ਸਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ
1: ਜਿਤ ਜਿਤ ਘਰ ਰੱਖਿਆ ਤੈਸਾ ਤਿਨਾ
0: ਆਪੇ ਕਰਨ ਕਰਾਵਨ ਜੋਗ
1: ਭਾਵੈ ਸੋਈ ਪਨ ਹੋਗ
0: ਪਸਰਿਓ ਆਪ ਹੋਏ ਅੰਤ ਤਰੰਗ
1: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ ਪ੍ਰਕਾਸ਼
1: ਪਾਰ ਬ੍ਰਹਮ ਕਰਤਾ ਅਵਿਨਾਸ਼
0: ਸਦਾ ਸਦਾ ਸਦਾ ਦਇਆਲ
1: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
0: ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ
1: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਅਨਕ ਪਰਕਾਰ ਅਸ਼ਟਪਦੀ
0: ਕਈ ਕੋਟ ਹੋਏ ਪੁਜਾਰੀ
1: ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭਏ ਤੀਰਥ ਵਾਸੀ
1: ਕਈ ਕੋਟ ਬਨ ਪ੍ਰਮੈ ਉਦਾਸੀ
0: ਕਈ ਕੋਟ ਬੀਰ ਕੇ ਸਰੋਤੇ
1: ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰੇ
1: ਕਈ ਕੋਟ ਕਵ ਕਾਵ ਵਿਚਾਰੇ
0: ਕਈ ਕੋਟ ਨਵਤਨ ਨਾਮ ਧਿਆ ਵਹੇ
1: ਨਾਨਕ ਕਰਤੇ ਕਾ ਅੰਤ ਨ ਪਾਵੇ
0: ਕਈ ਕੋਟ ਭਏ ਅਭਿਮਾਨੀ
1: ਕਈ ਕੋਟ ਅੰਧ ਅਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਅਭਿਗ ਆਤਮ ਨੇ ਕੋ
0: ਕਈ ਕੋਟ ਪਰ ਦਰਬ ਕੋ ਹਿਰਹੇ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸ਼ਰਮ ਮਾਹੀ
1: ਕਈ ਕੋਟ ਪਰ ਦੇਸ਼ ਭਰਮਾ ਹੈ
0: ਜਿਤ ਜਿਤ ਲਾਭ ਹੋਤੇ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਤਰ ਬ੍ਰਿਕ ਨਿਪਜਾਏ
0: ਕਈ ਕੋਟ ਪਵਨ ਪਾਣੀ ਬੈ ਸੰਤਰ
1: ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸੀਆ ਸੂਰ ਨਖਤਰ
1: ਕਈ ਕੋਟ ਦੇਵ ਦਾਨ ਇੰਦਰ ਸ਼ਿਰ ਛਤਰ
0: ਸਗਲ ਸਮਗਰੀ ਆਪਣੇ ਸੂਤ ਧਾਰੈ
1: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸ ਤਾਮਸ ਸਾਤਕ
1: ਕਈ ਕੋਟ ਵੇਦ ਪ੍ਰਾਣ ਸਿਮਰਤੇ ਅਰਸ਼ਾਸਤ੍ਰ
0: ਕਈ ਕੋਟ ਕੀ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰ ਦੀਵੇ
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ
0: ਕਈ ਕੋਟ ਜਠ ਕੇ ਨਿਰਪਸਾਚ
1: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਕਾਚ
0: ਸਾਥੇ ਨੇੜੇ ਸਭ ਹੂੰ ਤੇ ਦੂਰ
1: ਨਾਨਕ ਆਪ ਲਿਖਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਤੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮ ਹੈ ਜੀਵਹਿ ਮਰਹਿ
1: ਕਈ ਕੋਟ ਬਹੁ ਜੋਨੀ ਫਿਰੈ
0: ਕਈ ਕੋਟ ਬੈਠ ਸਹੀ ਖਾਹੇ
1: ਕਈ ਕੋਟ ਕਾਲੇ ਤਕ ਪਾਹੇ
0: ਕਈ ਕੋਟ ਕੀ ਇਹ ਧਨਵੰਤ
1: ਕਈ ਕੋਟ ਮੈਂ ਚਿੰਤ
0: ਜੈ ਜੈ ਭਾਣਾ ਤਹਿ ਤਹਿ ਰਾਖੀ
1: ਨਾਨਕ ਸਭ ਕੁਛ ਪ੍ਰਭ ਕੈ ਹਾਥੇ
0: ਕਈ ਕੋਟ ਭਏ ਬਹਿ ਰਾਗੀ
1: ਰਾਮ ਨਾਮ ਸਖਤ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋਜੰਤੇ
1: ਆਤਮ ਮਹਿ ਭਾਰ ਬ੍ਰਹਮ ਲਹੰਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ
1: ਜਿਨਕੋ ਮਿਲਿਓ ਪ੍ਰਭ ਵਿਨਾਸ
0: ਕਈ ਕੋਟ ਮੰਗ ਹੈ ਸਤਸੰਗ
1: ਭਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਤੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰਖੰਡ
1: ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ
1: ਕਈ ਜਗਤ ਕੀ ਨੋ ਵਿਸਥਾਰ
0: ਕਈ ਵਾਰ ਪਸਰਿਓ ਪਾਸਾਰ
1: ਸਦਾ ਸਦਾ ਇੱਕ ਇੱਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ
1: ਹੋਏ ਪ੍ਰਭ ਮਹੇ ਸਮਾਤ
0: ਤਾਂ ਕਾ ਅੰਤ ਨਾ ਜਾਣੈ ਕੋਈ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਜਿਨ ਹੋਵਤ ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ
1: ਸਦਾ ਨਹਾਰੈ ਇੱਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਹੈ
1: ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵਹਿ
1: ਆਤਮ ਰਸ ਸੁਖ ਸਹਿ ਸਮਾਵੈ
0: ਆਪਣੇ ਜਨ ਕੋ ਸਾਥ ਸਾਥ ਸਮਾਰੀ
1: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
1: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
0: ਕਰਨ ਕਰਾਵਨ ਕਰਨੈ ਜੋਗ
1: ਜੋਤ ਸੁਭਾਵੈ ਸੋਈ ਹੋਗ
0: ਫਿਰ ਮੈਂ ਤਾਪ ਉਤਾਪ ਨਹਾਰਾ
1: ਅੰਤ ਨਹੀ ਕਿਸ ਪਾਰਾ ਵਾਰਾ
0: ਹੁਕਮੇ ਧਾਰ ਅਧਾਰ ਰਹਾਵੈ
1: ਹੁਕਮੇ ਉਪਜੈ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨਕ ਰੰਗ ਪ੍ਰਕਾਰ
0: ਕਰ ਕਰ ਦਿੱਤੇ ਆਪਣੀ ਵਡਿਆਈ
1: ਨਾਨਕ ਸਭ ਮੈਂ ਰਿਹਾ ਸਮਾਈ
0: ਰੱਬ ਭਾਵੈ ਮਨ ਉਗਤ ਪਾਵੈ
1: ਰੱਬ ਭਾਵੈ ਤਾਂ ਪਾਤਰ ਤਰਾਵੈ
0: ਰੱਬ ਭਾਵੈ ਬਿਨ ਸਾਸ ਤੇ ਰੱਖੈ
1: ਰੱਬ ਭਾਵੈ ਤਾਂ ਹਰ ਗੁਣ ਭਾਖੈ
0: ਰੱਬ ਭਾਵੈ ਤਾਂ ਪਤ ਉਧਾਰੈ
1: ਆਪ ਕਰੈ ਆਪਨ ਵਿਚਾਰੈ
0: ਦੋਹਾਂ ਸ੍ਰਿਆਂ ਕਾ ਆਪ ਸੁਆਮੀ
1: ਖੇਲੈ ਬਿਕਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ
1: ਨਾਨਕ ਦ੍ਰਿਸ਼ਟੀ ਔਰ ਨਯਾਵੈ
0: ਉਹ ਮਨੁੱਖ ਤੇ ਕਿਆ ਹੋਏ ਆਵੈ
1: ਜੋਤ ਸੁਭਾਵੈ ਸੋਈ ਕਰਾਵੈ
0: ਕਿਸ ਕੈ ਹਾਥ ਹੋਏ ਤਾਂ ਸਭ ਪਿਛਲੇ
1: ਜੋਤ ਸੁਭਾਵੈ ਸੋਈ ਕਰੇ
0: ਮਨ ਜਾਣਤ ਵਿਖਿਆ ਮਹਿ ਰਚੈ
1: ਜੇ ਜਾਣਤੇ ਆਪਣੇ ਆਪ ਬਚੈ
0: ਭਰਮੇ ਭੂਲੈ ਦਹਿ ਜਿਸ ਧਾਵੈ
1: ਨਮਕ ਮਾਹੀ ਚਾਰ ਕੁੰਡ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇ ਜਨ ਨਾਮ ਮਿਲੇ
0: ਜਿਨ ਵੈ ਨੀਚ ਕੀਟ ਕੋ ਰਾਜ
1: ਬਾਹਰ ਬ੍ਰਹਮ ਗਰੀਬ ਨਿਵਾਜ
0: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
1: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ
0: ਜਾਂ ਕੋ ਆਪਣੀ ਕਰੈ ਬਖਸ਼ੀਸ
1: ਨਾਕਾ ਲੇਖਾ ਨਾ ਗਣੇ ਜਗਦੀਸ਼
0: ਜੀਉ ਪਿੰਡ ਸਭ ਤਿਸ ਕੀ ਰਾਸ
1: ਕਟ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਜੀਵੈ ਦੇਖ ਵਡਾਈ
0: ਇਸ ਕਾ ਬਲ ਨਾ ਹੀ ਇਸ ਹਾਥ
1: ਕਰਨ ਕਰਾਵਨ ਸਰਬ ਕੋ ਨਾਥ
0: ਆਗਿਆਕਾਰੀ ਬਪਰਾ ਜੀਉ
1: ਜੋਤ ਸੁਭਾਵੈ ਸੋਈ ਫਨ ਥੀ
0: ਪ੍ਰਭੂ ਊਚ ਨੀਚ ਮੈਂ ਬਸੈ
1: ਪ੍ਰਭੂ ਸੋਗ ਹਰ ਕਰੰਗ ਹੱਸੈ
0: ਪ੍ਰਭੂ ਨਿੰਦ ਚਿੰਦ ਵਿਵਹਾਰ
1: ਪ੍ਰਭੂ ਉਪਕਾਸ ਪਿਆਲ
0: ਪ੍ਰਭੂ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾਵਨ ਹਾਰ
0: ਪ੍ਰਭੂ ਨਿਰਤ ਕਰੈ ਬਹੁ ਭਾਂਤ
1: ਪ੍ਰਭੂ ਸੋਏ ਰਹੇ ਦਿਨ ਰਾਤ
0: ਪ੍ਰਭੂ ਮਹਾ ਕ੍ਰੋਧ ਵਿਕਰਾਲ
1: ਪ੍ਰਭੂ ਸਰਬ ਕੀ ਹੋਤਰ ਵਾਲ
0: ਪ੍ਰਭੂ ਹੋਏ ਬਹਿ ਬੜ ਰਾਜਾ
1: ਪ੍ਰਭੂ ਭਿਖਾਰੀ ਨੀਚ ਕਾ ਸਾਜਾ
0: ਪ੍ਰਭੂ ਆਪ ਕੀਰਤ ਮੈਂ ਆਵੈ
1: ਪ੍ਰਭੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ
1: ਗੁਰ ਪ੍ਰਸਾਦ ਨਾਨਕ ਸਚ ਕਹੈ
0: ਪ੍ਰਭੂ ਹੋਏ ਪੰਡਤ ਕਰੇ ਬਖਿਆਨ
1: ਪ੍ਰਭੂ ਮੋਨ ਧਾਰੀ ਲਾਵੈ ਧਿਆਨ
0: ਪ੍ਰਭੂ ਤਟ ਤੀਰਥ ਇਸ਼ਨਾਨ
1: ਪ੍ਰਭੂ ਸਿੱਧ ਸਾਧਕ ਮੁਖ ਗਿਆਨ
0: ਪ੍ਰਭੂ ਕੀਟ ਹਸ ਪਤੰਗ ਹੋਏ ਦੀਆ
1: ਅਨਕ ਜੋਨ ਪਰਮੈ ਪਰਮਈਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ
1: ਜੋ ਪ੍ਰਭ ਭਾਵੈ ਤਿਵੈ ਨਚਾਵੈ
0: ਜੋ ਸੁਭਾਵੈ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਏ
0: ਪ੍ਰਭੂ ਸਾਧ ਸੰਗਤ ਇਹ ਪਾਵੈ
1: ਉਸੇ ਥਾਂ ਤੇ ਬੌਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਰਤੇ ਇੱਕ ਰੰਗ
1: ਸਦਾ ਬਸੈ ਭਾਰ ਬ੍ਰਹਮ ਕੈ ਸੰਗ
0: ਜਿਉਂ ਜਲ ਮਹਿ ਜਲ ਆਏ ਕਟਾਨਾ
1: ਜੋ ਤੀ ਸੰਗ ਜੋਤ ਸਮਾਨਾ
0: ਮਿਟ ਗਏ ਗਵਨ ਪਾਏ ਵਿਸਰਾਮ
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
0: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
1: ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ
1: ਸੋ ਨਰਕ ਪਾਤੀ ਹੋਵਤ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ
1: ਸੋ ਹੋਵਤ ਬਿਸ਼ਟਾ ਕਾ ਜੰਤ
0: ਆਪ ਸੋ ਕਰਮਵੰਤ ਕਹਾਵੈ
1: ਜਨਮ ਮਰੈ ਭੋ ਜੋਨ ਪਰਮਾਵੈ
0: ਧਨ ਭੂਮਿਕਾ ਜੋ ਕਰੈ ਗੁਮਾਨ
1: ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
1: ਨਾਨਕ ਕੀ ਹੈ ਮੁਕਤਿਆ ਕੈ ਸੁਖ ਪਾਵੈ
0: ਧਨਵੰਤਾ ਹੋਏ ਕਰ ਗਰਭਾਵੈ
1: ਤ੍ਰਣ ਸਮਾਨ ਕਾ ਸੰਗ ਨ ਜਾਵੈ
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ
1: ਸਵਰ ਭੀਤਰਤਾ ਕਾ ਹੋਏ ਵਿਨਾਸ਼
0: ਸਤੇ ਆਪ ਜਾਣੈ ਬਲਵੰਤ
1: ਹੋਏ ਜਾਏ ਬਸਵੰਤ
0: ਕਿਸੇ ਨਾ ਬਦੈ ਆਪ ਅਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ
1: ਸੋ ਜਨ ਨਾਨਕ ਦਰਗਹਿ ਪ੍ਰਵਾਨ
0: ਕੋਟ ਕਰਮ ਕਰੈ ਹਉ ਧਾਰੀ
1: ਸ਼ਰਮ ਪਾਵੇ ਸਗਲੇ ਬਰਥਾਰੇ
0: ਅਨਕ ਤਪੱਸਿਆ ਕਰੇ ਹੰਕਾਰ
1: ਨਰਕ ਸੁਰਗ ਫਿਰ ਅਵਤਾਰ
0: ਅਨਕ ਜਤਨ ਕਰ ਆਤਮ ਨਹੀਂ ਦਰਵੈ
1: ਹਰ ਦਰਗਹਿ ਕਉ ਕੈਸੇ ਗਵੈ
0: ਆਪਸ ਕੋ ਜੋ ਭਲਾ ਕਹਾਵੈ
1: ਕਿਸੇ ਭਲਾਈ ਨਿਕਟ ਨ ਆਵੈ
0: ਸਰਬ ਕੀ ਰੇਨ ਜਾਂ ਕਾ ਮਨ ਹੋਏ
1: ਕਉ ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ
1: ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਇਹ ਜਾਣੈ ਮੈਂ ਕਿਛ ਕਰਤਾ
1: ਤਬ ਲਗ ਗਰਭ जोन में फिरता
0: जब धर को बैरी मीत
1: तबलक नेचर नाही चीत
0: जब लग मोह मगन संग माए
1: तबलक धर्म राय देश जाए
0: रब कृपा से बंधन टूटे
1: गुरु साधना अनकह छूटे
0: सहस कटे लख कोट तावे
1: रतन आवे माया पाछे पावे
0: अनक भोग विखिया के करे
1: नैत बतावे खप खप मरे
0: बिना संतोख नहीं को राजे
1: सपन मनोरथ फिर से सब काजे
0: नाम रंग सर्व सुख होए
1: प्रभागी किसे प्राप्त होए
0: कर्ण करावन आपे आप
1: सदा सदा नानक हर जाप
0: कर्ण करावन करने हार
1: इसके हाथ कहां विचार
0: जैसी दृष्ट करे तैसा होए
1: आपे आप प्रभु सोए
0: जो किस पीनो सो अपने रंग
1: तब ते दूर सब हूं कै संग
0: दूजे देखे करे विवेक
1: आपे एका पै अनेक
0: मरे न बिनसे आवे न जाए
1: नानक सथी रह समाए
0: आप उपदेशे समझे आप
1: आपे रचिया सबके साथ
0: आप तीनो अपन विस्तार
1: सब कुछ उसका हो करने हार
0: पोस्ते पेन कहो किश होए
1: हाथ नंतर एक ऐसो
0: अपने चलित आप करने हार
1: गौत करे रंग अपार
0: मन में आप मन अपने माहे
1: नानक कीमत कह न जाए
0: सत सत सत प्रभु स्वामी
1: गुर प्रसाद के नै बखियानी
0: सच सच सत सब कीना
1: कोट मदय के बिरले चीना
0: भला भला भला तेरा रूप
1: अत सुंदर अपार अनूप
0: निर्मल निर्मल निर्मल तेरी बाणी
1: कटकट सुने सर उन बखियानी
0: पवित्र पवित्र पवित्र पुनीत
1: नाम जपे नानक मन प्रीत श्लोक
0: संत सरन जो जन पर सो जन उदर नहार
1: संत के निंदा नानका बहुर बहुर अवतार अष्टपदी
0: संत का दुखन आर जा कटे
1: संत का दुखन जमते नहीं छुटे
0: संत का दुखन सुख सब जाए
1: संत का दुखन नरक में पाए
0: संत का दुखन मत हो ही मलीन
1: संत का दुखन शोभा दे ही
0: संत के हथे को रखे ना कोई
1: संत का दुखन थान भ्रष्ट हो
0: संत कृपाल कृपा जे करे
1: नानक संत संग नंदक भीतर
0: संत के दुखन ते मुख पवे
1: संतन के दुखन काग ज्यों लवे
0: संतन के दुखन सर्प जोन पाए
1: संत के दुखन त्रिगत जोन करमाए
0: संतन के दुखन तृष्णा मह जले
1: संत के दुखन सब को छले
0: संत के दुखन तेज सब जाए
1: संत के दुखन नीच निचाए
0: संत दुखी का थाउ को नाही
1: नानक संत भावे ता ए पी कत पाए
0: संत का निंदक महा अतताई
1: संत का निंदक खन टिकन न पाए
0: संत का निंदक महा हत्यारा
1: संत का निंदक परमेश्वर मारा
0: संत का निंदक राज ते हीन
1: संत का निंदक दुखिया अरदीन
0: संत के निंदक को सर्व रोग
1: संत के निंदक को सदा बिजोग
0: संत के निंदा दुख मैं दुख
1: नानक सत भावे ता उसका भी होए मोख
0: संत का दुखी सदा पवित
1: संत का दुखी किसे का नहीं मित
0: संत के दुखी को डान लगे
1: संत के दुखी को सब त्याग
0: संत का दुखी महा अहंकारी
1: संत का दुखी सदा बेकारी
0: संत का दुखी जन्म मरे
1: संत की दुख न सुख ते तरे
0: संत के दुखी को ना ही ठाऊ
1: नानक सत भावे ता लय मिलाए
0: संत का दुखी अद बीज ते टूटे
1: संत का दुखी कित काज न पहुंचे
0: संत के दुखी को उदयान भरमाइए
1: संत का दुखी उजड़ पाइए
0: संत का दुखी अंतर ते थोथा
1: जो सास बिना मृत की लोथा
0: संत के दुखी की जड़ किस नाही
1: अपन बीजा पे ही खाहे
0: संत के दुखी को अवर न रख नहार
1: नानक सत भावे ता लय उबार
0: संत का दुखी इउं बिल लाए
1: ज्यों जल बे होन मछली तड़फड़ाए
0: संत का दुखी भूखा नहीं राजे
1: जो पावक ईंधन नहीं त्रापे
0: संत का दुखी छुटे अकेला
1: ज्यों बुआर तेरे खेत माहे दुहेला
0: संत का दुखी धर्म ते रहत
1: संत का दुखी सत मिथ्या कहत
0: कीर्तन दुखा तो रही पया
1: नानक जो तिस भावे सोई थिया
0: संत का दुखी बिगड़ रूप होए जाए
1: संत के दुखी को दरगह मिले सजाए
0: संत का दुखी सदा सहकाइए
1: संत का दुखी ना मरे ना जिवाइए
0: संत के दुखी की कुजे न आसा
1: संत का दुखी उठ चले निराशा
0: संत के दुख न फ्रिष्ट है कोई
1: जैसा भावे तैसा कोई होए
0: पया कीर्तन मिटे कोई
1: नानक जाने सच्चा सोए
0: सब कर तिसकी हो करने हार
1: सदा सदा तिसको नमस्कार
0: रब की उसत करहो दिन रात
1: तिसे त्यावो सास गिरा
0: सब कछ वर्त है तिसका किया
1: जैसा करे तैसा को थिया
0: अपना खेला करने हार
1: दूसर कौन कहे विचार
0: तिसनो कृपा करे तिस आपन नाम दे
1: वड पागी नानक जन से श्लोक
0: तजो सियान पुसुर जन हो सिमरो हर हर राई
1: एक आस हर मन रखो नानक दुख परम पो जाए अष्टपदी
0: मनुख की टेक बिरसी सब जान
1: देवन को एक है भगवान
0: जिसके दिया रह अगाहे
1: और न तृष्णा लागे आए
0: मारे रखे एको आप
1: मानुख कै कृष्णा ही हाथ
0: जिसका हुकुम भू सुख होए
1: जिसका नाम रख कंठ परोए
0: सिमर सिमर सिमर प्रभु सोए
1: नानक बिघन न लागे कोए
0: उसत मन में कर निरंकार
1: कर मन मेरे सत व्यवहार
0: निर्मल रसना अमृत पियो
1: सदा सहेला कर ले जियो
0: नैनो भेख ठाकुर का रंग
1: सह संग पन सह सब संग
0: चरण चलो मार्ग गोविंद
1: मिटे पाप जपिए हर बिंद
0: हर हर कर्म श्रवण हर कथा
1: अदर ज्ञान नानक उजल मथा
0: बड़ भागी ते जन जग माहे
1: सदा सदा हर के गुण गाहे
0: राम नाम जो करे विचार
1: शीतल मंतक नि संसार
0: मन तन मुख बोले हर मुखी
1: सदा सदा जानो ते सुखी
0: एको एक एक पछाने
1: ते तुत कियो सोजी जाने
0: नाम संग जिस का मन मानिया
1: नानक तने निरंजन जाने
0: गुर प्रसाद अपने आप सुजे
1: जिसकी जाना तृष्णा बुझे
0: सात संग हर हर जस कहत
1: सर्व रोग त्यो हर जन रहत
0: धन दिन कीर्तन ਵਚਨ ਕੇਵਲ ਵਖਿਆਨ
1: ਰਸਤਮੈ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਜਿਸ ਕੀ ਕਟੀਏ ਜਨ ਕੀ ਫਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਪਸੰਨ ਲਾਗੈ ਦੁਖ
0: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ
1: ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪ੍ਰਭ ਆਪਣਾ ਕਿਰਪਾ ਕਰੈ
1: ਸੋ ਸੇਵਕ ਕੋ ਕਿਸ ਤੇ ਡਰੈ
0: ਜੈਸਾ ਸਤ ਐਸਾ ਦ੍ਰਿਸ਼ਟ ਆਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ
1: ਪ੍ਰਸਾਦ ਤਤ ਸਭ ਬੁਝਿਆ
0: ਦੇਖੋ ਤਬ ਸਭ ਸ਼ਮੂਲ
1: ਨਾਨਕ ਸੋ ਸੂਖਮ ਸੋਈ ਅਸਥੂਲ
0: ਮੈਂ ਕਿਸ ਜਨ ਮੈਂ ਨਹਿ ਕਿਸ ਮਰੈ
1: ਆਪਣੇ ਚਲਤੇ ਆਪ ਹੀ ਕਰੇ
0: ਆਪਣ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਰਗ ਜੁਗਤ ਰਚ ਥਾ ਬਿਥਾ
0: ਅਵਨਾਸੀ ਨਾਹੀ ਕਿਸ ਖੰਡ
1: ਧਾਰਨ ਧਾਰ ਰਿਓ ਬ੍ਰਹਮੰਡ
0: ਲਖ ਭੇ ਪੁਰਖ ਪ੍ਰਤਾਪ
1: ਆਪ ਜਪਾਏ ਤਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋ ਬਾਵੰਤ
1: ਸਗਲ ਸੰਸਾਰ ਉਦਰੈ ਤਨ ਮੰਤ
0: ਪ੍ਰਭ ਕੇ ਸੇਵ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਬਿਸਾਰਨ
0: ਆਪੇ ਮੇਲ ਲਈ ਕਿਰਪਾਲ
1: ਮੁਰਕਾ ਸ਼ਬਦ ਜਪ ਭਏ ਨਿਹਾਲ
0: ਮੁਰਕੀ ਸੇਵਾ ਸੋ ਹੀ ਲਾਗੈ
1: ਜਿਸ ਨੂੰ ਕਿਰਪਾ ਕਰੇ ਬਟ ਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਦਾ ਬਸੈ ਹਰ ਸੰਗ
0: ਸਹਿ ਸੁਭਾਈ ਹੋਵੈ ਸੋ ਹੋਈ
1: ਕਰਨੇ ਹਾਰ ਪਛਾਣੇ ਸੋਈ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਦੀ ਉਪਜੇ ਤੇ ਸਮਾਹੀ ਸਮਾਈ
1: ਸੁਖ ਨਿਧਾਨ ਉਹਨੂੰ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤ ਪਾਲ
1: ਸੁਲਖੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਪਰਮਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਗਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ
0: ਸਭ ਕੁਛ ਤਿਸਕਾ ਦੀਆ ਦਰਬੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਤਾਰ
0: ਇਸ ਦਿਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਿਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉ ਪਾਖਾਨ ਨਾਮ ਚੜ੍ਹ ਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂਤ ਸਹਿ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿ ਭਮਾਨ ਲਿਓ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਕ ਬਿਗਨ ਤੇ ਸਾਧੂ ਰੱਖੈ
0: ਹਰ ਗੁਣ ਗਾਇਐ ਅਮਰ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵੱਲ ਨਹਾਰ
0: ਭੁਖੇ ਕੋ ਦੇ ਬਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਕੋ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸਤੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਨ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਦਾ ਮੰਤਰ ਨਾ ਜਾਣੈ ਹੋਰ
1: ਅੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪ ਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਬਨਾਸੀ ਇੱਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹੇ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੂਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇ ਵਰ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ
0: ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਕਰ ਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਨ ਕੈ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਫੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਤ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦਾ ਜਨ ਮਾਨਿਆ
0: ਨਾਨਕ ਰਾਵਣ ਤਿੰਨ ਮੂਲ ਪਛਾਣੇ
1: ਜਾ ਕਰ ਹਿਰਦਾ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਭੈ ਤੇ ਨਿਰਭੋ ਹੋਏ ਬਸਾਨਾ
0: ਜਿਸ ਦੇ ਉਪਜਿਆ ਤੇ ਸਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਸ ਸਾਸ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਆਕੀ ਕਦਮਿਤ ਕੋਈ ਨ ਲਖੈ
1: ਆਪਕੇ ਸੇਵਕ ਕੋ ਨਾ ਪਹੁੰਚੈ
0: ਆਪਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਗੈ
1: ਜਿਸ ਕਾ ਸਾਸਨ ਕਾਢ ਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਪ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰੇ ਹਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਪਰਤੇ ਮਨ ਤਨ ਤਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰਬੇ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਏ
0: ਰਬੇ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾਹ ਹੋ ਵਤ ਸੋ ਜਾਣੈ
0: ਰਬੇ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਏਕ ਨ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਦਿਨ ਕੀ ਓਟ ਲੇਹੇ
0: ਮਨ ਤਨੇ ਆਪਣਾ ਤਿੰਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੇ ਦਰਸ ਸਭ ਪਾਪ ਮਟਾਵੈ
1: ਅਵਰ ਸਿਆਨਪ ਸਗਲੀ ਛਾਡ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਣ ਨਾ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ
0: ਤਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
1: ਸਤਿਗੁਰ ਸੇਵਕੀ ਕਰੈ ਪ੍ਰਤਪਾਲ
0: ਸੇਵਕ ਔਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਕਦ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਨਾਨਕ ਬਾਰ ਗੁਰ ਕੋ ਬਲ ਜਾਉ
1: ਸਰਬ ਨਿਧਾਨ ਜੀ ਕਾ ਦਾਤਾ
0: ਆਜ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਵਰਸਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਰਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤੀ ਆਨੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅਮਰਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨ ਪਹੁੰਚਤ ਪੁਰਾਨੀ
0: ਆਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨ ਪਾਈ
1: ਅਨਕ ਭਗਤ ਬੰਦਨ ਅਗਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇ ਕੈ ਨਸੇ
1: ਕਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਥਿਤ ਪਾਈ ਚੁਕੇ ਭ੍ਰਮ ਗਮਨ
0: ਸੋ ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਜਗਤ ਪ੍ਰਭ ਆਪ ਬਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭਾਈ ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਨਾਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਤਨ ਸਾਰ ਅਸ਼ਟਪਦੀ
1: संत जना मिल करो विचार,
0: एक सिमरन नाम आधार,
1: अबरो पाप सब मीत बसारो,
0: शरण कमल विद मैं उरतारो,
1: कर्म कान सो प्राप समर्थ,
0: दृढ़ कर गह नाम हर बथ,
1: केहु तन संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार पुंट उठतावे,
0: सो तन हर से बाते पावे,
1: जिस सुख को नित पांचे मीत,
0: सो सुख साधु संग प्रीत,
1: जिस शोभा को करहे भली करनी,
0: सासो बापर हर की सरनी,
1: अन को पावी रोग न जाए,
0: रोग मिटे हर अवखत लाए,
1: सर्व निदान मैं हर नाम निदान,
0: जप नानक दरगह प्रवान,
1: मन प्रबोधो हर कह नाई,
0: दैत स्थापते आ बैठाए,
1: ताको विघ्न

0: ਤੇ ਕਹੋ ਕਵਨ ਛੁਟਕਾਰ
1: ਆਸਾ ਸਥਿਰ ਅਥ ਸਵਾਰੀ
0: ਝੂਠਾ ਡੰਪ ਝੂਠ ਪਸਾਰੀ
1: ਜਿਨ ਦੀਏ ਤਿਸ ਬੁਝੈ ਨਾ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰਕੀ ਮਾਤੋਂ ਲਿਹ ਆਨੇ
0: ਭਗਤ ਬਿਨਾ ਭਉ ਡੂਬੇ ਸਿਆਨੇ
1: ਭਗਤੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕਹਿਤ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਭਾਇ ਨਾਨਕ ਗੁਣ ਗਾਓ
1: ਗੁਣ ਗਾਵ ਤੇਰੀ ਉਤਰ ਸਮੈਲ
0: ਬਿਰਸ ਜਾਏ ਹੋ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨ ਸਗਲੀ ਮਨਾ
0: ਸਾਧ ਸੰਗ ਭਾਵੈ ਸਚ ਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਹਰ ਸਬਦਰ ਗੈ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਕਹੋ ਨਾਨਕ ਜਾਕੇ ਮਸਤਕ ਲੇਖ
1: ਏਕੋ ਜਾਪ ਏਕੋ ਸਲਾਹ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਟ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਕਰਿਆ ਤੋ ਸਰਨਾਈ
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ
0: ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ
0: ਪਾਰ ਬ੍ਰਹਮ ਮੇਰੇ ਸ਼ਬਦਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ
0: ਸਾਸ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਕਰੋ ਪ੍ਰਭ ਕੀ ਨਿਤ ਨੀਤ
1: ਏਕੋ ਏਕੋ ਆਧਾਰ
0: ਨਾਨਕ ਮੰਗੈ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
0: ਰਸ ਪਾਵੈ ਬਿਰਲਾ ਕੋਏ
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੇ ਪ੍ਰੇਮ ਰਸ ਰੰਗ
0: ਉਪਜੈ ਚਾਹੋ ਸਾਧਕ ਸੰਗ
1: ਹਰੇ ਸਰਨ ਆਨ ਸਭ ਤਿਆਗ
0: ਅੰਤਰ ਪ੍ਰਕਾਸ਼ ਅੰਦਰ ਨਿਵਲਾਗ
1: ਵਡ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਵਰ ਤੇ ਸੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਦਯਾਲ
0: ਸੇਵਕ ਕੀ ਨਸ ਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੇ ਉਪਰਮ ਗਿਆ
1: ਇਛ ਪੁੰਨੀ ਸਰਦਾ ਸਭ ਪੂਰੀ
0: ਰਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲੀਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉ ਬਿਸਰਿਆ ਜੇ ਘਾਲ ਨਾ ਭਾਨੈ
0: ਸੋ ਕਿਉ ਬਿਸਰੇ ਜੇ ਕੀ ਆ ਜਾਣੈ
1: ਸੋ ਕਿਉ ਬਿਸਰਿਆ ਜੇ ਸਭ ਕੁਛ ਦੀਆ
0: ਸੋ ਕਿਉ ਬਿਸਰਿਆ ਜੇ ਜੀਵਨ ਜੀਆ
1: ਸੋ ਕਿਉ ਬਿਸਰਿਆ ਜੇ ਅਗਨ ਮਹਿ ਰੱਖੈ
0: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
1: ਸੋ ਕਿਉ ਬਿਸਰਿਆ ਜੇ ਵਿਖ ਤੇ ਕੱਟ ਹੈ
0: ਜਨਮ ਜਨਮ ਕਾ ਟੂਟਾ ਗੰਢ ਹੈ
1: ਗੁਰ ਪੂਰੈ ਤਤ ਇਹ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰੈ ਨਾਮ ਜਪਾਵੋ
1: ਭਗਤ ਭਾਈ ਤਰੀਐ ਸੰਸਾਰ
0: ਭਗਤੀ ਤਨ ਹੋਸ਼ੀ ਸਾਰ
1: ਸਰਬ ਕਲਿਆਣ ਸੂਪ ਨਿਧ ਨਾਮ
0: ਮੂਡਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣ ਪਾਸ
1: ਉਪਜੀ ਪ੍ਰੀਤ ਪ੍ਰੇਮ ਰਸ ਜਾਓ
0: ਮੰਤਰ ਅੰਤਰ ਇਹੀ ਸਵਾਓ
1: ਨੇਤਰੋਂ ਪੇਖ ਦਰ ਸੁਖ ਹੋਏ
0: ਮਨ ਵਿਖ ਸਹਿ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਬਿਰਲਾ ਕੋ ਪਾਵੇ ਸੰਗ
1: ਏਕ ਬਸ ਦੀਜੈ ਕਰਮਯਾ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਿਆਲ
0: ਭਗਤ ਬਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਈ ਪੁਨੀਤ
0: ਭਗਤ ਭਾਏ ਲਾਵੈ ਮਨ ਹੀਤ
1: ਹਮ ਨਿਰਗੁਣੀ ਆਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਉਹ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸ਼ਟੇਤਾ
0: ਪਾਪਨ ਤਬ ਕਹਿ ਤੇਹੋ ਤਾ
1: ਜਬ ਧਾਰੀ ਆਪਨ ਸੁਨ ਸਮਾਦ
0: ਵੈਰ ਵਿਰੋਧਕ ਸੰਗ ਕਮਾਤ
1: ਜਬ ਇਸਕਾ ਵਰਨ ਚਿਹਨ ਨਾ ਜਾਪਤ
0: ਤਬ ਹਰਕ ਸੋ ਕੋ ਕਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਹੋ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਇਕ ਹੀ ਹਰ ਅਗਾਮ ਅਪਾਰ
0: ਤਬ ਨਰਕ ਸੁਰਕ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਹੀ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਅਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾਂ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਸ ਪੂਸ਼ਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਜੈ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹਿ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਵੇਦਿਕ ਤੇਵ ਕਹਾਂ ਕਉ ਚੀਨ
1: ਜਬ ਆਪਨ ਆਪ ਆਪ ਉਰਧਾਰ ਹੈ
0: ਸ਼ਗਨ ਅਪਸ਼ਗਨ ਕਹਾਂ ਵਿਚਾਰ ਹੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ ਹੋਆ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾਂ ਕਿਸੇ ਪਿਆਪਤ ਮਾਇਆ
1: ਆਪਸ ਕੋ ਆਪ

0: ਜਿਹੜਾ ਦੇਸ਼
1: ਗੁਰੂ ਕਾ ਨਾ ਹੀ ਪ੍ਰਵੇਸ਼
0: ਜੈ ਏਕੇ ਏਕ ਏਕ ਭਗਵੰਤਾ
1: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
0: ਜੈ ਆਪਨ ਆਪ ਆਪ ਪਤਿਆਰਾ
1: ਜੈ ਕੌਣ ਕਥੈ ਕੌਣ ਸੁਣੈ ਹਾਰਾ
0: ਬਹੁ ਬੇਅੰਤ ਊਚ ਤੇ ਊਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜੈ ਆਪ ਰਚਿਓ ਪ੍ਰਪੰਚ ਆਕਾਰ
1: ਗੁਣ ਮੈਂ ਕੀ ਨੋ ਵਿਸਥਾਰ
0: ਪਾਪ ਪੁੰਨ ਤਹਿ ਭਈ ਕਹਾਵਤ
1: ਓ ਨਰਕ ਕੋ ਸੁਰਗ ਵਿਸ਼ਾਵਤ
0: ਹਾਲ ਜਾਲ ਮਾਇਆ ਜੰਜਾਲ
1: ਮੈਂ ਮੋਹ ਪਰਮ ਪੈ ਭਾਰ
0: ਦੁਖ ਸੁਖ ਮਾਨ ਅਪਮਾਨ
1: ਅਨਕ ਪ੍ਰਕਾਰ ਕੀ ਓ ਵਿਖਿਆਨ
0: ਆਪਨ ਖੇਲ ਆਪ ਕਰ ਦੇਖੈ
1: ਖੇਲ ਸੰਕੋਚੈ ਤੋ ਨਾਨਕ ਏਕੈ
0: ਜੈ ਅਵਗਤ ਭਗਤ ਹੈ ਆਪ
1: ਜੈ ਪਸਰੈ ਪਸਾਰ ਸੰਤ ਪ੍ਰਤਾਪ
0: ਤੂੰ ਪਾਪਾ ਆਪੇ ਧਨੀ
1: ਉਨਕੀ ਸੋਭਾ ਉਨਹੋ ਬਨੀ
0: ਆਪੇ ਕੌਤਕ ਕਰੈ ਅਨਤ ਜੋਜ
1: ਆਪੇ ਰਸ ਭੋਗਨ ਨਿਰਜੋਗ
0: ਜਿਸ ਭਾਵੈ ਤਿਸ ਆਪਨ ਨਾਇ ਲਾਵੈ
1: ਜਿਸ ਭਾਵੈ ਤਿਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾਹ ਅਗਨਤ ਅਤੁਲੈ
1: ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ ਸਲੋਕ
0: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
1: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
0: ਆਪ ਕਥੈ ਆਪ ਸੁਣਨੈ ਹਾਰ
1: ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ
1: ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਭਿੰਨ ਨਹੀਂ ਕਿਛ ਹੋਏ
1: ਆਪਣ ਸੂਤ ਸਭ ਜਗਤ ਪਰੋਏ
0: ਜਾਂ ਕੋ ਪ੍ਰਾਪਤੀ ਆਪ ਬੁਝਾਏ
1: ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੈ ਹਾਥ
1: ਦੀਨ ਦਿਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਈ ਨ ਮਾਰੈ
1: ਸੋ ਮੂਹ ਅਜ ਸਮਨੋ ਬਿਸਾਰੈ
0: ਇਸ ਸੱਚ ਅਵਰ ਕਹਾਂ ਕੋ ਜਾਏ
1: ਸਭ ਸਿਰ ਏਕ ਨਿਰੰਜਨ ਰਾਏ
0: ਏਕੀ ਜੁਗਤ ਜਾਂ ਕੈ ਸਭ ਹਾਥ
1: ਅੰਤਰ ਬਾਹਰ ਜਨ ਸਾਥ
0: ਗੁਣ ਨਿਧਾਨ ਬੇਅੰਤ ਅਪਾਰ
1: ਨਾਨਕ ਦਾਸ ਸਦਾ ਬਲਹਾਰ
0: ਪੂਰਨ ਪੂਰ ਰਹੇ ਦਿਆਲ
1: ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤਵ ਜਾਣੈ ਆਪ
1: ਅੰਤਰ ਜਾਮੀ ਰਹੋ ਵਿਆਪ
0: ਪ੍ਰਤ ਪਾਲੈ ਜੀ ਅਨੁਭਵ ਭਾਂਤ
1: ਜੋ ਜੋ ਰਚਿਓ ਸੋ ਤਿਸੈ ਧਿਆਤ
0: ਜਿਸ ਭਾਵੈ ਤਿਸ ਲਏ ਮਿਲਾਏ
1: ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮੰਨਿਆ
1: ਕਰਨ ਹਾਰ ਨਾਨਕ ਇੱਕ ਜਾਣੇ
0: ਜਨ ਲਾਗਾ ਹਰ ਇੱਕ ਹੈ ਨਾਈ
1: ਜਿਸ ਕੀ ਆਸ ਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਨ ਆਈ
1: ਹੁਕਮ ਬੋਝ ਪਰਮ ਪਦ ਪਾਈ
0: ਇਸੇ ਉਪਰ ਨਹੀਂ ਵਿਚਾਰ
1: ਜਾਕੇ ਮਨ ਬਸਿਆ ਨਿਰੰਕਾਰ
0: ਬੰਧਨ ਤੋਰ ਭਏ ਨਿਰਵੈਰ
1: ਹਰ ਦਿਨ ਪੂਜਾ ਗੁਰ ਕੇ ਪੈਰ
0: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਦੁਰਲਭ ਦੇਖਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਪ੍ਰਾਣ ਤਰਨ ਕਾ ਇਹ ਸੁਭਾਵ
0: ਆਠ ਪੈਰ ਪ੍ਰਭ ਦੇਖੋ ਹਨੇਰਾ
1: ਮਟਿਆ ਗਿਆਨ ਬਿਨ ਸਹਿ ਅੰਧੇਰਾ
0: ਸੋ ਉਪਦੇਸ਼ ਹਿਰਦੈ ਵਸਾਵੋ
1: ਮਨ ਇੱਛੇ ਨਾਨਕ ਫਲ ਪਾਵੋ
0: ਹਲਤ ਪਲਤ ਦੋਏ ਲਿਹੋ ਸਵਾਰ
1: ਰਾਮ ਨਾਮ ਅੰਤਰ ਉਰਧਾਰ
0: ਪੂਰੇ ਗੁਰ ਕੀ ਪੂਰੀ ਦਿਖਿਆ
1: ਜਿਸ ਮਨ ਬਸੈ ਤੇ ਸਾਚ ਪਰਿਖਿਆ
0: ਮਨ ਤਰ ਨਾਮ ਜਪੋ ਲਿਵ ਲਾਏ
1: ਦੁਖ ਦਰਦ ਮਨ ਤੇ ਪਹੁ ਜਾਏ
0: ਸਚ ਵਾਪਾਰ ਕਰੋ ਵਾਪਾਰੀ
1: ਦਰਗਹਿ ਨਿਧੈ ਖੇਪ ਤੁਮਾਰੀ
0: ਇਹ ਕਾਟੇ ਰਖੋ ਮਨ ਮਾਹੀ
1: ਨਾਨਕ ਬਹੁਰ ਨ ਆਵੇ ਜਾਹੇ
0: ਇਸੇ ਦੂਰ ਕਹਾਂ ਕੋ ਜਾਏ
1: ਉਬਰੇ ਰਾਖਣ ਹਾਰ ਤੇ ਆਏ
0: ਨਿਰ ਭਉ ਜਪੈ ਸਗਲ ਭਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਈ ਮਿਟੈ ਹੰਕਾਰ
1: ਇਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾੜਾ ਗੁਰਸੂਰਾ
1: ਨਾਨਕ ਤਾਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
1: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾਂ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਭਾਨ ਸੇਵਾ ਸੇਵਕ ਪ੍ਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੈ ਸੁਹੋਤ ਨਿਹਾਲ
1: ਤਾਕੇ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ
1: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
0: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
1: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ
1: ਨਾ ਪ੍ਰਭੂ ਕਾ ਲਾਗਾ ਮੀਠਾ
0: ਸਗਲ ਸਮਗਰੀ ਏਕ ਘਟ ਮਾਹੀ
1: ਅਨਕ ਰੰਗ ਨਾ ਦ੍ਰਿਸ਼ਟਾ ਹੈ
0: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
1: ਇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਦ ਤਹਿਨਾਦ
1: ਕਹਿ ਨਾ ਜਾਈਏ ਚਰਜ ਬਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ
1: ਨਾਨਕ ਤੇ ਦਰ ਸੋ ਜੀ
0: ਪਾਏ ਸੋ ਅੰਤਰ ਸੋ ਬਾਹਰ ਅਨੰਤ
1: ਘਟ ਘਟ ਵਿਆਪ ਰਿਹਾ ਭਗਵੰਤ
0: ਧਰਮ ਮਾਹੀ ਆਕਾਸ਼ ਪਿਆਲ
1: ਸਰਬ ਲੋਕ ਪੂਰਨ ਪ੍ਰਤਪਾਲ
0: ਅੰਤਿਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਦਾ ਸੰਤਰ ਮਾਹੀ
1: ਚਾਰ ਕੁੰਟ ਦਾ ਦਿਸੈ ਸਮਾਹੀ
0: ਇਸ ਤੇ ਭਿੰਨ ਨਹੀਂ ਕੋ ਠਾਉਂ
1: ਗੁਰ ਪ੍ਰਸਾਦ ਨਾਨਕ ਸੁਖ ਪਾਉ
0: ਵੇਦ ਪੁਰਾਣ ਸਿਮਰਤ ਮਹਿ ਦੇਖ
1: ਸਸੀ ਅਸੂਰ ਨ ਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੇ
1: ਆਪ ਡੋਲ ਨ ਕਬ ਹੂੰ ਡੋਲੇ
0: ਸਰਬ ਕਲਾਕਾਰ ਖੇਲੈ ਖੇਲ
1: ਬੋਲ ਨ ਪਾਈਏ ਗੁਣੇ ਅਮੋਲ
0: ਸਰਬ ਜੋਤ ਮੈਂ ਜਾਗੀ ਜੋਤ
1: ਧਾਰ ਰਹੇ ਹੋ ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਵੇਖਣ ਸਭ ਬ੍ਰਹਮ
1: ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸ਼ੁਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਪੀ ਹੋਈ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀ ਆ ਸਭ ਸਤ
1: ਜਿਸ ਪ੍ਰਭ ਤੇ ਸਗਲੀ ਉਤਪਤ
0: ਇਸ ਭਾਵੈ ਤਾਂ ਕਰੇ ਵਿਸਾਰ
1: ਇਸ ਭਾਵੈ ਤਾਂ ਏਕੰਕਾਰ
0: ਅਨਕ ਕਲਾ ਲਖੀ ਨਹਿ ਜਾਏ
1: ਜਿਸ ਭਾਵੈ ਤਿਸ ਲਏ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾਂ ਕਾ ਤਨਾ
1: ਆਪਣ ਜਸ ਆਪ ਹੀ ਸੁਣਾ
0: ਆਵਨ ਜਾਣੇ ਖੇਲ ਬਨਾਇਆ
1: ਆਗਿਆਕਾਰੀ ਕੀਨੀ ਮਾਇਆ
0: ਸਭ ਕੈ ਮਤ ਹਿਲਪਤ ਹੋ ਰਹੇ
1: ਜੋ ਕਿਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੈ ਆਗਿਆ ਜਾਈ
1: ਨਾਨਕ ਜਾਪਾ ਵੈ ਤਾਂ ਲਈ ਸਮਾਏ
0: ਜਿਸਤੇ ਹੋਏ ਸੋ ਨਾਹੀ ਬੁਰਾ
1: ਉਰੇ ਕਹੋ ਕਿਨੈ ਕਛ ਕਰਾ
0: ਆਪ ਭਲਾ ਕਰਤੂਤ ਆਤਨੀ ਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ
1: ਬਹੁਤ ਬਹੁਤੇ ਆਪਣ ਸੰਗਰਾਚ
0: ਕੀ ਗਰਮਿਤ ਕਹੀ ਨਾ ਜਾਈ
1: ਦੂਸਰ ਹੋਏ ਤਾਂ ਸੋਜੀ ਪਾਏ
0: ਇਸ ਕਾ ਕੀ ਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੋਹੇ
1: ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਾਣਿਆ ਮਨ ਕਾ ਇਹ ਸੁਆਉ
1: ਜਨ ਕੇ ਸੰਗਤ ਆਵੈ ਨਾਮ
0: ਆਪ ਮੁਕਤ ਮੁਕਤ ਕਰੈ ਸੰਸਾਰ
1: ਨਾਮ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਨਿਤ ਤਿਆਗ ਹੋ ਤਰੰਗ
0: ਸੰਤ ਜਨਾ ਕੇ ਤੁਹਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਰ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋ ਉਧਾਰ
0: ਆਪ ਤਰੈ ਲੋਕ ਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੁਪਰ ਸਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਵਹੀ ਖੇ ਪਹਮਾਰੀ
1: ਪ੍ਰਭ ਕੀ ਉਸਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਤ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੀ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਪਾਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਣੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਰੂਪ ਰੋਗ ਬਿਨਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖ ਮਨੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
3: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤੇ ਹੈ ਕੇਸਰ ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆਂ ਦੇ ਵਿੱਚ ਕੇਸਰ ਸਪੇਨ ਦੇ ਵਿੱਚ ਆਉਂਦਾ, ਕਸ਼ਮੀਰ ਦੇ ਵਿੱਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ ਵਿੱਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤੇ ਨੇ ਸੰਤ, ਹੁੰਦੇ ਤੇ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤੇ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤੇ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤੇ ਨੇ ਹੀਰੇ ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤੇ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ। ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ। ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਹੁੰਦਾ, ਭਗਤ ਨਹੀਂ ਹੁੰਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ। ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਚੋਟੀ ਦਾ ਇੰਜੀਨੀਅਰ, ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਲ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ। ਜਿੰਨੀ ਨਾਮ ਦਿਆਇਆ ਗਏ ਮੁਸ਼ਕਲ ਗਾਲ, ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਦੇ 'ਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ, ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦੇ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ। ਬੜੀ ਕੀਮਤੀ ਪੰਗਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ 'ਚ ਨਾ ਲੰਘ ਜਾਏ। कुछ उद्यम करो, उपराले करो। ਸੀ ਅਰਦਾਸ ਦੇ ਤੇ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ। ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ। ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂਹੰਕਾਰੀ ਆਉਂਦਾ, ਦਾਨੀ ਮਹਾਂਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ। ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ। ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ ਹੈ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ। ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਤੇਰੇ ਵਿਵਹਾਰ ਦੇ ਵਿੱਚ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ? ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ ਹੈ। ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ, ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨਾ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ। ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ। ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜ਼ਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰਗ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ ਰਸਤੇ ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤੁਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚ ਲੀਨ ਹੋ ਜਾਂਦਾ ਹੈ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਵੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਦੇ 'ਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ। ਇਹਨਾਂ ਦਾ ਇੱਕ ਕਸੂਰ ਹੈ ਕਿ ਇਹ ਬੇਕਸੂਰ ਨੇ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ। ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ। ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ 'ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤਾਂ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ 'ਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਪਰ ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਵਿੱਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੇ ਯੇ ਗੁਲਿਸਤਾਨ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ ਕਿੰਗਡਮ ਹੋਵੇ ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ, ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ, ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ, ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ ਤੇ ਚੜਾਇਆ ਜਾ ਰਿਹਾ ਹੈ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਇਕੱਲਾ ਆਉਂਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ, ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਵਿੱਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਵਿੱਚ ਲਾਅ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਵਿੱਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਵਿੱਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ ਵਿੱਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਰਹੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਛੋਟੀ ਦਾ ਗਿਆਨੀ, ਕੋਈ ਛੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗੇ ਹੋਵੇ। ਅਤੇ ਘਰ ਦੇ 'ਚ ਜਾਣਾ ਹੈ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਦੇ 'ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ 'ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ, ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ, ਇਹ ਗੁਰੂ ਇਹ ਪ੍ਰਭੂ, ਇਹ ਪਰਮਾਤਮਾ ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ, ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ 'ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ 'ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਲੱਖਾਂ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਅਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਵਿੱਚ ਕਿਧਰੇ ਵੀ ਹੋਣ ਅਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ, ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਇੱਕ ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ, ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ। ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ, ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇਹੀ ਬਹੁਤ ਜਲਦ ਜਨਮ ਨਹੀਂ ਲੈਂਦੀ, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ 'ਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ 'ਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਦੇ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ ਹੈ, ਮੁਰਾਦ ਨੂੰ ਮਾਰ ਦਿੱਤਾ ਹੈ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਹੈ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ 'ਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, पहले ते बड़ी ताड़ना कीती मूर्खा तू ये की कीता मासूम बेरा खुदा तरस बेरा खुदा शनास जो सी और बड़ा फैज दिल बंदा फयाज दिल बंदा बड़ा दानी मिजाज दा तू उन्हों भी मार दिता है कहिंदन अंदर इतना जोश आया जहां आरा ने हथ चुक लिया औरंगजेब नू मारन वास्ते ए तू की कीता औरंगजेब ने उसे वक्त उदी गुत पकड़ी घसीट के लै गया जिस कमरे दे च प्यो बंद सी नाल दे कमरे च उन्हों बंद कीता 7 साल बिचारी जेल दे च रही है ये काम कोई वो कर सकता है जिदे कोल दिल नहीं पत्थर होवे जिदे कोल दिमाग नहीं सिर्फ जड़ भूसा होवे कुछ भी नहीं कुछ भी नहीं ऐसे मनुखां दा जल्दी जन्म नहीं आउंदा हिटलर जैसिया दा जल्दी जन्म नहीं आउंदा हर नाकर जैसिया दा जल्दी जन्म नहीं आउंदा कितना मूड कितना चेत पशुआ नूं मात करके 7 साल दे प्रहलाद नूं मासूम बच्चा है हरनाकश कहिंदा है तू जपया कर जल हरनाकश थल हरनाकश ताकि तेनों वेख के होर बच्चे भी जपन ते असी निरंकार करके दुनिया दे च जाने जाइए निरंकार होण दी तौफीक मनुख नूं निरंकार ने दित्ती है ध्यान नाल सुनना निरंकार होण दी उमंग ते तड़प भी मनुख नूं दित्ती है मनुख ऐसा जीवन चाहता है जेदे च मौत ना होवे ऐसा जीवन केवल परमात्मा कोल है जेदे कोल मौत नहीं मनुख ऐसा रस चाहता है जो कदी बेरस ना होवे तो ऐसा महारस ते परमात्मा ही है मनुख ऐसा सुख चाहता है जो कदी दुख दे च ना बदले ऐसा सुख ते केवल परमात्मा मनुख ऐसी शक्ति चाहता है जो कदी कमजोरी दे च ना बदले उस महाशक्ति का ना ही तो परमात्मा और की है मनुख परमात्मा होना चाहता है होना चाहता है परमात्मा होने की सौगात परमात्मा ने हर मनुख नूं दित्ती है हर एक नूं दित्ती है किस तरह परमात्मा वेखदा है सब कुछ वेखदा है मनुख भी वेखदा है ये गल वखरी है सब कुछ नूं वेखण दी तौफीक नहीं पर वेखदा परमात्मा सुनदा है पेखत सुनत सदा है संगे मैं मूर्ख जाणिया दूरी दे सदा वेखदा पै सब नूं वेखदा पै सब नूं सुनदा पै सदा सुनदा पै ठाकर हमरा सद बोलनता सदा बोलदा पै और उहदा बोल सारी दुनिया विच गूंजरे अनाहद ना मनुख भी सुनदा वेखदा है मनुख भी समझदा है पर सीमत है मनुख भी जानदा है पर सीमत है ये असीम होना चाहता है असीम तो केवल परमात्मा ही है मनुख परमात्मा होना चाहता है परमात्मा होण दी इस दे अंदर भुख है और इंज कह लो शायद परमात्मा नहीं पाई है और ऐसा हो सके परमात्मा हो सके ऐसी तौफीक भी परमात्मा ने दित्ती है शायद इसे वासे जफर कहिंदा है बनाया ऐ जफर खालिक ने कब इंसान से बढ़कर मलिक को देव को जिन को परी को ऊरे गिलमा को मनुख तो वद परमात्मा ने किसे नो नहीं बनाया क्योंकि मनुख दा ही भविष्य है परमात्मा होना पशुआं दा भविष्य अजे मनुख होना है बनस्पति दा भविष्य अजे पशु होना है पत्थरां दा भविष्य अजे बनस्पति होना है केवल मनुख दा भविष्य है परमात्मा होना है फरवरी दा महीना पिछलिया इस साल दे जो लंघे मैं कानपुर दे सी सज्जन मित्र नाल सन अमृत वेले मैं नितनेम ब्याह करां ते फोन आई दिल्ली तो मैं कह खैर होवे सही है अमृत वेले 4:30 कि कौन फोन करदा दिल्ली तो एक नौजवान पूछना चाहता है मैनू ਵੀ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ, ਕੀ ਬਾਈ ਸੰਤ ਬਾਬਾ ਧਰ ਸਿੰਘ ਜੀ ਦੀ ਬਰਸੀ 'ਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ, ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ। ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ, ਚੰਗਾ ਕਾਰੋਬਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀਆਂ, ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ, ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ, ਦਿਲ ਦੀ ਵਿਆਕੁਲਤਾ ਨਹੀਂ ਜਾਏਗੀ। ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ, ਹੁਣ ਸੱਚ ਤੇ ਪਰਮਾਤਮਾ। ਤਾਂ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ, ਧਿਆਨ ਨਾਲ ਸੁਣਨਾ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ, ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
2: You're listening to KRPI 1550 Radio, Ferndale, Washington.
4: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਸਜ ਦੇਸਾ ਕਿਆ ਪਿਛ ਬੇਸਾ ਕਿਆ ਗੰਜ ਕਰਮੇ ਕਿਆ ਬੰਜ ਪਰਮੈ ਕਿਆ ਪਿਛ ਲੋਕ ਕਿਆ ਦਿਤ ਸੋ ਕਿਆ ਕਿਆ ਧੂਤ ਬਰਨੇ ਕੇ ਬੇਭੂਤ ਕਰਨੇ ਕੇ ਰਾਜੰ ਪ੍ਰਭਾਂ ਕੇ ਧਰਮਨ ਤੁਜਾ ਕਿਆ ਸੋ।

ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖਾ ਕਿ ਸਰਬਤਰ ਭੋਖਾ ਕਿ ਸਰਬਤਰ ਤ੍ਰਾਣ ਕਿ ਸਰਬਤਰ ਪ੍ਰਾਣ ਕਿ ਸਰਬਤਰ ਦੇਸਾ ਕਿ ਸਰਬਤਰ ਭੇਸਾ

ਬਖਸ਼ਣੀ, ਗ੍ਰਿਸਤੀ ਜੀਵਨ ਦੀਆਂ ਖੁਸ਼ੀਆਂ, ਪਰਿਵਾਰਕ ਵਾਧੇ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਜੀ। ਬੱਚੇ ਜ਼ੋਰਾਵਰ ਸਿੰਘ ਨੂੰ ਬੋਲਣ ਦੀ ਦਾਤ ਬਖਸ਼ਣੀ ਜੀ।

0: ਗੁਰੂ ਸਵਾਰੀ ਸਾਧ ਸੰਗਤ ਜੀ,
1: ਵੱਡੇ ਭਾਗ ਹਨ
0: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ। ਗੁਰੂ ਘਰ ਵਿਖੇ ਸਲਾਨਾ ਨਗਰ ਕੀਰਤਨ 1 ਅਗਸਤ ਦਿਨ ਸ਼ਨੀਵਾਰ ਨੂੰ ਹੈ। ਗੁਰੂ ਘਰ ਵਿਖੇ ਮੀਰੀ ਪੀਰੀ ਦਿਵਸ ਨੂੰ ਸਮਰਪਣ ਢਾਡੀ ਦਰਬਾਰ 22 ਤਰੀਕ ਤੱਕ ਚੱਲੇਗਾ। 23 ਤਰੀਕ ਤੋਂ ਲੈ ਕੇ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਰਾਗ ਦਰਬਾਰ ਹੋਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। 2 ਅਗਸਤ ਨੂੰ ਸਵੇਰੇ ਅੰਮ੍ਰਿਤ

Guru, why, Guru, why, Guru, why, Guru, why, Guru.

Guru.

ਵਾਹਿਗੁਰੂ ਵਾਹਿਗੁਰੂ।

Guru.

Guru, Vai, Guru, Vai.

Why?

Vai, guru, vai, guru.

Guru, Vai, Guru, Vai, Guru, Vai.

Guru, vai, guru, vai, guru, vai.

वाहे गुरु, वाहे गुरु, वाहे गुरु, वाहे।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ

वाहे गुरु।

गुरु वाहे गुरु वाहे गुरु वाहे।

Ngere, vai, ngere, vai, ngere, vai.

Guru Vai.

गुरु वाहे गुरु।

वाहे गुरु वाहे गुरु वाहे।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु वाय

वाहे गुरु।

Guru, why,

वाहे गुरु वाहे गुरु।

वाहे गुरु वाहे गुरु।

Ngur, vai, ngur, vai, ngur, vai.

Guru.

ਵਾਹਿਗੁਰੂ ਵਾਹਿਗੁਰੂ।

Vai, gru, vai, gru, vai.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰ ਵਾਹਿਗੁਰੂ ਵਾਹਿਗੁਰੂ।

वाहे गुरु।

Guru.

Ngere, vai, ngere, vai, ngere, vai, ngere.

Ngere, ngere, ngere, ngere.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਲ ਪੂਜ ਸੁਭਗਲ ਸਮਾਧਨ ਮੁਖ ਝੂੜ ਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮ ਕਰਮੰ।

ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਜਿਕ ਸੰਭਾਏ, ਸਾਈ ਕਾਰ ਕਮਾਵਨੀ।

ਕੋਟ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਨਿਮਾਣਿਆਂ ਨਿਤਾਣਿਆਂ ਤੇ ਤਰਸ ਕਰਕੇ ਸੁਭਾਗਾ ਸਮਾਂ ਬਖਸ਼ਿਆ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਗੁਰੂ ਘਰ ਵਿਖੇ

ਮਾਣੀਆਂ ਜੀ ਆਸਾ ਕੀ ਵਾਰ ਦੇ ਕੀਰਤਨ ਆਪ ਸੰਗਤਾਂ ਨੂੰ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਸਰਵਣ ਕਰਵਾਏ। ਭਾਈ ਸਾਹਿਬ ਜੀ ਦੇ ਜਥੇ ਦਾ ਆਪ ਸੰਗਤ ਵੱਲੋਂ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਜਨ ਜਾਣਿਓ

Fati. ਪਾਤਤ ਪਾਵਣ ਭਗਤ ਵਸ਼ਲ ਕਰਨਾ ਨਿਧਾਨ ਜੋਤੀ ਸਰੂਪ ਦੋ ਜਹਾਨੀ ਆਲਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦੇ ਵਿੱਚ ਸੱਜ ਕੇ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਆਪ ਜੀ ਅੰਮ੍ਰਿਤ ਵੇਲੇ ਦੀਆਂ ਸਵਾਵਾਂ ਦਾ ਆਨੰਦ ਮਾਣ ਰਹੇ ਹੋ। ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੇ ਪ੍ਰਕਾਸ਼ ਹੋਏ ਹਨ, ਉਪਰੰਤ ਪੰਜ ਪਾਵਨ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ, ਮਹਾਰਾਜ ਸੱਚੇ ਪਾਤਸ਼ਾਹ ਜੀ ਭੁੱਲ ਚੁੱਕ ਮਾਫ਼ ਕਰਨੀ, ਇਹ ਸਾਰੀਆਂ ਸਵਾਵਾਂ ਦਾ ਆਪ ਜੀ ਨੇ ਆਨੰਦ ਮਾਣਿਆ ਹੈ। ਆਏ ਹੋਏ ਪਾਵਨ ਮੁੱਖ ਵਾਕ ਸਤਿਗੁਰੂ ਜੀ ਦੇ ਘਰ ਦੇ ਹੈੱਡ ਗ੍ਰੰਥੀ ਸਾਹਿਬ ਜੀ ਦੇ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ। ਆਓ ਸੰਗਤ ਜੀ, ਮਨ ਦੀ ਇਕਾਗਰਤਾ ਬਣਾਓ। ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਆਖਿਆ ਆਪਾਂ ਸਰਵਣ ਕਰਦੇ ਹਾਂ। ਜੋ ਇਹ ਪਾਵਨ ਸ਼ਬਦ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ, ਇਹ ਪਾਵਨ ਮੁੱਖ ਵਾਕ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕਰ ਰਹੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਗੋਇੰਦਵਾਲ ਸਾਹਿਬ ਸੰਗਤਾਂ ਨੂੰ ਤਾਰ ਰਹੇ ਸਨ। ਇੱਕ ਦਿਨ ਅਕਬਰ ਬਾਦਸ਼ਾਹ ਦਾ ਵਜ਼ੀਰ ਬੀਰਬਲ, ਜਿਹੜਾ ਬੜੀਆਂ ਭਾਰੀ ਕਵਿਤਾਵਾਂ ਵੀ ਲਿਖਦਾ ਹੁੰਦਾ ਸੀ, ਅਤੇ ਜਹਾਂਗੀਰ ਬਾਦਸ਼ਾਹ ਨੇ, ਅਕਬਰ ਬਾਦਸ਼ਾਹ ਨੇ ਆਪਣੇ ਬੀਰਬਲ ਵਜ਼ੀਰ ਨੂੰ ਕਿਹਾ ਕਿ ਜਿਹੜੇ ਬੋਧੀ ਵਾਲੇ ਹਿੰਦੂ ਹਨ ਉਹਨਾਂ ਦੇ ਕੋਲੋਂ ਤੂੰ 1 ਰੁਪਿਆ ਟੈਕਸ ਲੈ ਲਿਆ ਕਰ, ਤੈਨੂੰ ਇਹ ਖੁੱਲ੍ਹ ਛੋਟ ਹੈ। ਅਤੇ ਉਸ ਸਮੇਂ ਜਿਹੜਾ ਬੀਰਬਲ ਵਜ਼ੀਰ ਸੀ, ਇਹ ਜਿੱਥੇ ਜਿੱਥੇ ਵੀ ਬੋਧੀ ਵਾਲੇ ਹਿੰਦੂ ਰਹਿੰਦੇ ਸਨ ਉਹਨਾਂ ਦੇ ਕੋਲੋਂ ਜਬਰੀ 1 ਰੁਪਿਆ ਟੈਕਸ ਲੈਂਦਾ ਹੁੰਦਾ ਸੀਗਾ। ਅਤੇ ਕੁਝ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਗਰੀ ਦੇ ਵਿੱਚ ਗੋਇੰਦਵਾਲ ਸਾਹਿਬ ਵੀ ਹਿੰਦੂ ਰਹਿੰਦੇ ਸਨ। ਇਹ ਬੀਰਬਲ ਆਇਆ ਹੈ, ਇਹ ਸਾਰੇ ਹਿੰਦੂਆਂ ਨੂੰ ਇਕੱਠਿਆਂ ਕੀਤਾ ਹੈ, ਕਹਿੰਦਾ ਕਿ ਅਕਬਰ ਬਾਦਸ਼ਾਹ ਦੀ ਮੈਨੂੰ ਆਗਿਆ ਹੈ, ਤੁਸੀਂ ਅੱਜ ਤੋਂ ਮੈਨੂੰ 1 ਰੁਪਿਆ ਜਿਹੜਾ ਹੈ ਉਹ ਟੈਕਸ ਦਿਆ ਕਰਨਾ ਹੈ। ਇਹ ਸਾਰਿਆਂ ਨੇ ਫਰਿਆਦ ਕੀਤੀ, ਕਹਿਣ ਲੱਗੇ ਬੀਰਬਲ, ਅਸੀਂ ਤਾਂ ਆਪ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਛਕਦੇ ਹਾਂ, ਸਾਡੇ ਕੋਲ ਇੰਨੀ ਮਾਇਆ ਕਿੱਥੋਂ ਆ ਗਈ ਹੈ ਵੀ ਤੈਨੂੰ ਅਸੀਂ ਟੈਕਸ ਦੇ ਦਈਏ। ਅਸੀਂ ਤਾਂ ਆਪ ਜਦੋਂ ਸਾਨੂੰ ਕੋਈ ਲੋੜ ਪੈਂਦੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਜਾ ਕੇ ਝੋਲੀ ਅੱਡਦੇ ਹਾਂ। ਇੰਨੇ ਨੂੰ ਹਜੇ ਗੱਲਬਾਤ ਹੀ ਹੋ ਰਹੀ ਸੀਗੀ ਕਿ ਅਕਬਰ ਬਾਦਸ਼ਾਹ ਦਾ ਸੁਨੇਹਾ ਆ ਗਿਆ ਬੀਰਬਲ ਦੇ ਤਾਈਂ ਕਿ ਬੀਰਬਲ ਤੂੰ ਛੇਤੀ ਤੋਂ ਛੇਤੀ ਜਿੱਥੇ ਹੈ ਸਾਡੇ ਕੋਲ ਤੂੰ ਪਹੁੰਚਣਾ ਕਰ ਦਿੱਲੀ ਦੇ ਵਿੱਚ। ਅਤੇ ਉਸ ਸਮੇਂ ਬੀਰਬਲ ਸਾਰੇ ਹਿੰਦੂਆਂ ਨੂੰ ਇਹ ਗੱਲ ਕਹਿ ਕੇ ਗਿਆ ਸੁਲਤਾਨ ਗੋਇੰਦਵਾਲ ਸਾਹਿਬ ਕਿ ਮੈਨੂੰ ਹੁਣ ਬਾਦਸ਼ਾਹ ਦੀ ਆਗਿਆ ਆ ਗਈ ਆ, ਮੈਂ ਜਦੋਂ ਵਾਪਸ ਆਵਾਂਗਾ ਤੁਹਾਡੇ ਕੋਲੋਂ ਇਹ ਸਾਰਾ ਟੈਕਸ ਲਵਾਂਗਾ। ਉਸ ਸਮੇਂ ਜਿਹੜਾ ਬੀਰਬਲ ਸੀ ਅਕਬਰ ਬਾਦਸ਼ਾਹ ਦੇ ਕੋਲ ਗਿਆ ਹੈ, ਜਾ ਕੇ ਕਹਿਣ ਲੱਗਾ ਬਾਦਸ਼ਾਹ ਮੈਨੂੰ ਦੱਸੋ ਮੇਰੇ ਤਾਈਂ ਕੀ ਕੰਮ ਹੈ। ਕਹਿਣ ਲੱਗੇ ਕਿ ਫੌਜਾਂ ਨੂੰ ਲੈ ਜਾਣਾ ਕਰ, ਅਤੇ ਕੁਝ ਜਿਹੜੇ ਪਹਾੜੀ ਇਲਾਕੇ ਹਨ ਉਹਨਾਂ ਦੇ ਵਿੱਚ ਜਾ ਕੇ ਫੌਜਾਂ 'ਤੇ ਹਮਲਾ ਕਰ,
ਇਹ ਜਿਹੜਾ ਬੀਰਬਲ ਸੀ ਕੁਝ ਆਪਣੇ ਨਾਲ ਫੌਜਾਂ ਨੂੰ ਨਾਲ ਲੈ ਕਰਕੇ ਜਿਹੜੇ ਪਠਾਣੀ ਲੋਕ ਸਨ ਯੂਸਫ ਬਾਈ ਅਰਗੇ ਜਿੰਨੇ ਵੀ ਸਨ ਉਹਨਾਂ ਦੇ ਨਾਲ ਜਾ ਕੇ ਇਸਨੇ ਬਹੁਤ ਭਾਰੀ ਮੁਕਾਬਲਾ ਕੀਤਾ, ਲੜਨਾ ਕੀਤਾ। ਆਖਰ ਨੂੰ ਸਰਦੀਆਂ ਦੇ ਦਿਨ ਸਨ ਅਤੇ ਵੱਡੇ ਵੱਡੇ ਜਿਹੜੇ ਬਰਫ਼ ਦੇ ਤੋਦੇ ਸਨ ਉੱਤੋਂ ਡਿੱਗਣਾ ਕੀਤੇ, ਉਹ ਇੱਕ ਤੋਦਾ ਜਿਹੜਾ ਬਰਫ਼ ਦਾ ਸੀਗਾ ਉਹ ਬੀਰਬਲ ਦੇ ਉੱਪਰ ਵੀ ਡਿੱਗਿਆ। ਲੜਦੇ ਲੜਦੇ ਦੇ ਬੀਰਬਲ ਦੀ ਉੱਥੇ ਹੀ ਜਿਹੜੀ ਮ੍ਰਿਤੂ ਹੋ ਗਈ, ਮੌਤ ਹੋ ਗਈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕੁਝ ਜਿਹੜੇ ਹਿੰਦੂ ਲੋਕ ਆਏ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਕਹਿੰਦੇ ਹਨ, ਮਹਾਰਾਜ ਜੀ ਉਹ ਜਿਹੜਾ ਬੀਰਬਲ ਹੈ ਉਹਨਾਂ ਉਹਦੇ ਬਾਰੇ ਪਤਾ ਲੱਗਾ, ਉਹਦੇ ਉੱਤੇ ਬਰਫ਼ ਦਾ ਤੋਦਾ ਡਿੱਗਿਆ ਅਤੇ ਉਹ ਮਰ ਗਿਆ ਹੈ। ਮਹਾਰਾਜ ਜੀ ਕਹਿਣ ਲੱਗੇ, ਜਿਹੜਾ ਸਤਿਗੁਰੂ ਜੀ ਦੀ ਨਗਰੀ ਦੇ ਵਿੱਚ ਆ ਕੇ ਆਪਣਾ ਟੈਕਸ ਮੰਗੇਗਾ ਉਹਦੇ ਹਾਲਾਤ ਇਹੋ ਜਿਹੇ ਬਣ ਜਾਇਆ ਕਰਨਗੇ, ਜਿਹੜਾ ਗੁਰੂ ਘਰ ਦੀ ਨਗਰੀ ਦੇ ਨਾਲ ਕੋਈ ਵੈਰ ਕਮਾਵੇਗਾ। ਅਤੇ ਇਸ ਪ੍ਰਕਾਰ ਖਾਲਸਾ ਜੀ ਇਹ ਸ਼ਬਦ ਵਿਦਵਾਨਾਂ ਨੇ ਇਉਂ ਲਿਖਿਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ, ਹੈ ਭਾਈ ਉਹ ਜਿਹੜਾ ਪਰਮਾਤਮਾ ਵਾਹਿਗੁਰੂ ਹੈ ਉਹ ਸਾਰਿਆਂ ਦੀ ਰੱਖਿਆ ਕਰਦਾ ਹੈ। ਜਿਹੜੇ ਭਗਤ ਜਾਣ ਹੁੰਦੇ ਨੇ ਰੱਬ ਦੀ ਭਗਤੀ ਕਰਨ ਵਾਲੇ, ਉਹਨਾਂ ਦੀ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਸਹਾਈ ਬਣਦੇ, ਆਪ ਹੀ ਰੱਖਿਆ ਕਰਦੇ ਹਨ। ਆਓ ਮਨ ਦੀ ਇਕਾਗਰਤਾ ਦੇ ਦੁਆਰਾ ਅਸੀਂ ਸ਼ਬਦ ਦੀ ਵਿਆਖਿਆ ਸਰਵਣ ਕਰਦੇ ਹਾਂ। ਇੱਕ ਵਾਰ ਸਭ ਸੰਗਤਾਂ ਰਸਨਾਂ ਨੂੰ ਪਾਵਣ ਅਤੇ ਪਵਿੱਤਰ ਕਰੋ ਜੀ। ਆਖੋ ਸਤਿ

ਦਾ ਪਾਵਨ ਮੁੱਖ ਵਾਕ ਹੈ। ਮਹਾਰਾਜ ਜੀ ਕਹਿੰਦੇ ਰਾਗੀ ਸਿੰਘਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਹੈ ਕਿ ਜਦੋਂ ਵੀ ਸ਼ਬਦ ਨੂੰ ਤੁਸੀਂ ਰਬਾਬ 'ਤੇ ਗਾਉਣਾ ਹੈ ਉਦੋਂ ਤੀਸਰੇ ਘਰ ਵਿੱਚ ਗਾਉਣਾ, ਤੀਸਰੇ ਸੁਰ ਤਾਲ ਵਿੱਚ ਗਾਉਣਾ ਹੈ ਅਤੇ ਨਾਲ ਹੀ ਸ਼ਬਦ ਉਚਾਰਨ ਕੀਤਾ ਭਾਈਏ ਤੇ ਤੁੱਕੀ ਤਿੰਨ ਤੁੱਕਾਂ ਵਾਲੇ ਸ਼ਬਦ ਆਉਣਗੇ ਅਤੇ ਅੱਗੇ ਮਹਾਰਾਜ ਜੀ ਬੀਜ ਮੰਤਰ ਸਤਿਗੁਰੂ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੇ ਸ਼ਬਦ ਤੋਂ ਪਹਿਲਾਂ ਬੀਜ ਮੰਤਰ

0: ਰਾਜ ਜੀ ਕਹਿੰਦੇ ਪਰਮਾਤਮਾ ਦਾ ਸੁਭਾਅ ਹੈ ਕਿ ਉਹ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਤੇ ਪ੍ਰਹਿਲਾਦ ਵਰਗੇ ਜਿਹੜੇ ਭਗਤ ਸਨ, 7 ਸਾਲ ਦੀ ਉਮਰ ਦੇ ਵਿੱਚ ਭਗਤ ਬਣ ਗਿਆ ਸੀ ਪ੍ਰਹਿਲਾਦ। ਮੁਲਤਾਨ ਦੀ ਧਰਤੀ ਤੇ ਰਹਿਣ ਵਾਲਾ ਸੀ, ਪਾਕਿਸਤਾਨ ਦੇ ਬਾਰਡਰ ਤੇ ਰਹਿ ਜਾਂਦਾ ਮੁਲਤਾਨ, ਇੱਥੋਂ ਦਾ ਰਹਿਣ ਵਾਲਾ ਪ੍ਰਹਿਲਾਦ ਸੀਗਾ। ਇਹ ਜਿਹੜਾ ਪ੍ਰਹਿਲਾਦ ਵਰਗੇ ਜਿਹੜੇ ਜਨ ਸਨ, ਸੇਵਕ ਸਨ, ਉਹ ਪਰਮਾਤਮਾ ਦੇ, ਵਾਹਿਗੁਰੂ ਜੀ ਉਹਨਾਂ ਦੀ ਵੀ ਤੁਸੀਂ ਰੱਖਿਆ ਕਰਨਾ ਕੀਤੀ ਹੈ।
1: ਹਰ ਨਾਖਸ ਮਾਰ ਬਚਾਇਆ।
0: ਤੇ ਜਿਹੜਾ ਪ੍ਰਹਿਲਾਦ ਦਾ ਪਿਤਾ ਸੀਗਾ ਉਹ ਦੁਸ਼ਟ ਹਰਨਾਖਸ਼ ਸੀਗਾ, ਜਿਹੜਾ ਆਪਣੇ ਆਪ ਨੂੰ ਰੱਬ ਸਮਝਦਾ ਸੀਗਾ। ਤੇ ਹਰਨਾਖਸ਼ ਨੂੰ ਮਹਾਰਾਜ ਪਰਮੇਸ਼ਰ ਆਪ ਜੀ ਨੇ ਮਾਰ ਕੇ ਪਚਾ ਦੇਣਾ ਕੀਤਾ, ਖਤਮ ਕਰ ਦੇਣਾ ਕੀਤਾ ਹਰਨਾਖਸ਼ ਵਰਗਿਆਂ ਨੂੰ। ਅਸੀਂ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹੇ ਭਾਈ, ਇਹ ਵਾਹਿਗੁਰੂ ਪਰਮੇਸ਼ਰ ਦਾ ਸੁਭਾਅ ਹੈ, ਉਹ ਆਪਣੇ ਭਗਤਾਂ ਦੀ ਰੱਖਿਆ ਕਰਦਾ। ਇਸ ਪ੍ਰਕਾਰ ਕੋਈ ਵੈਰਤਾ ਨਹੀਂ ਸੀਗਾ ਇਹ ਆਪਣੇ, ਜੇ ਵੇਖੀਏ ਤੇ ਪਿਓ ਪੁੱਤ ਦਾ ਆਪਸ ਵਿੱਚ ਦੀ ਹੀ, ਜਿਹੜਾ ਪੁੱਤ ਕਹਿੰਦਾ ਹੈ ਕਿ ਮੈਂ ਰੱਬ ਪਰਮਾਤਮਾ ਨੂੰ ਮੰਨਦਾ ਹੈ ਤੇ ਪਿਓ ਕਹਿਣ ਲੱਗਾ ਕਿ ਮੈਨੂੰ ਰੱਬ ਮੰਨ, ਬਸ ਇਸੇ ਕਰਕੇ ਹੀ ਝਗੜਾ ਵੱਧ ਗਿਆ। ਮੁਲਤਾਨ ਦੀ ਧਰਤੀ ਤੇ ਇੰਨਾ ਵੱਡਾ ਝਗੜਾ ਵੱਧ ਗਿਆ ਕਿ ਇਹ ਜਿਹੜੇ ਪ੍ਰਹਿਲਾਦ ਦੇ ਦੋ ਅਧਿਆਪਕ ਸਨ, ਜਿਸ ਮਦਰਸੇ ਦੇ ਵਿੱਚ ਇਹ ਪ੍ਰਹਿਲਾਦ ਪੜ੍ਹਨ ਵਾਸਤੇ ਜਾਂਦਾ ਸੀਗਾ ਪਾਠਸ਼ਾਲਾ ਦੇ ਵਿੱਚ, ਇੱਕ ਦਾ ਨਾਮ ਸੰਡਾ ਸੀ ਤੇ ਦੂਸਰੇ ਦਾ ਨਾਮ ਮਰਕਾ ਸੀਗਾ, ਉਹਨਾਂ ਨੂੰ ਵੀ ਹਰਨਾਖਸ਼ ਨੇ ਆਗਿਆ ਦੇ ਦਿੱਤੀ ਸੀਗੀ ਵੀ ਇਹਨੂੰ ਜਿਵੇਂ ਮਰਜ਼ੀ ਕੁੱਟੋ ਮਾਰੋ, ਇਹਨੂੰ ਡਰਾਓ ਧਮਕਾਓ, ਇਹ ਮੇਰਾ ਨਾਮ ਜਪਣਾ ਚਾਹੀਦਾ, ਮੇਰੇ ਤੋਂ ਬਾਗੀ ਹੁੰਦਾ ਜਾ ਰਿਹਾ ਮੇਰਾ ਪੁੱਤਰ। ਤੇ ਜਦੋਂ ਸਾਰੇ ਬੱਚੇ ਇਕੱਠੇ ਹੋ ਗਏ ਨੇ ਮਦਰਸੇ ਵਿੱਚ ਪਾਠਸ਼ਾਲਾ ਦੇ ਵਿੱਚ, ਫਿਰ ਉਸ ਸਮੇਂ ਪ੍ਰਹਿਲਾਦ ਨੇ ਸਾਰੇ ਬੱਚਿਆਂ ਨੂੰ ਕਿਹਾ ਜਪੋ ਹਰ ਹਰ, ਜਪੋ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਜੋ ਪਰਮੇਸ਼ਰ ਦਾ ਉਹਨਾਂ ਸਮਿਆਂ ਵਿੱਚ ਨਾਮ ਜਪਦੇ ਸਨ। ਉਹ ਸਾਰੇ ਬੱਚੇ ਰੱਬ ਰੱਬ ਦਾ ਨਾਮ ਜਪਣ ਲੱਗ ਪਏ ਤੇ ਹਰਨਾਖਸ਼ ਦੇ ਕੋਲ ਆ ਕੇ ਸੰਡੇ ਤੇ ਮਰਕੇ ਨੇ ਫਿਰ ਪੁਕਾਰ ਕੀਤੀ, ਫਰਿਆਦ ਕੀਤੀ ਵੀ ਹਰਨਾਖਸ਼ ਵੀ ਤੇਰਾ ਪੁੱਤਰ ਨਹੀਂ ਸਮਝ ਰਿਹਾ, ਉਹ ਤਾਂ ਬਾਗੀ ਹੁੰਦਾ ਜਾ ਰਿਹਾ ਏ, ਪਹਿਲਾਂ ਤਾਂ ਇਕੱਲਾ ਹੀ ਰੱਬ ਦਾ ਨਾਮ ਜਪਦਾ ਸੀਗਾ, ਹੁਣ ਜਿੰਨੇ ਪਾਠਸ਼ਾਲਾ ਦੇ ਵਿੱਚ ਬੱਚੇ ਨੇ ਨਾ ਉਹ ਸਾਰੇ ਉਹਦੇ ਮਗਰ ਲੱਗ ਕੇ ਰੱਬ ਦਾ ਨਾਮ ਜਪਣ ਲੱਗ ਪਏ ਨੇ। ਗੁਰਬਾਣੀ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦੇ ਹਨ, ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਹਮ ਹੀ ਪਚਹਾਰੇ। ਸੰਡੇ ਤੇ ਮਰਕੇ ਦੋ ਅਧਿਆਪਕਾਂ ਨੇ ਜਾ ਕੇ ਫਰਿਆਦ ਕੀਤੀ ਫਿਰ ਹਰਨਾਖਸ਼ ਤੇਰਾ ਪੁੱਤਰ ਨਹੀਂ ਪੜ੍ਹ ਰਿਹਾ ਜਿਵੇਂ ਅਸੀਂ ਉਸਨੂੰ ਪੜ੍ਹਾਉਣਾ ਚਾਹੁੰਦੇ ਹਾਂ, ਤੇ ਉਹ ਤਾਂ ਅਸੀਂ ਥੱਕ ਗਏ ਪਚਹਾਰੇ ਤੋਂ ਭਾਵੇਂ ਥੱਕ ਗਏ ਹਾਂ। ਤੇ ਉਹ ਫਿਰ ਰਾਮ ਰਾਮ ਰਾਮ ਨਾਮ ਜਪ ਬੋ ਕਰ, ਰਾਮ ਰਾਮ ਹੀ ਪਰਮੇਸ਼ਰ ਦਾ ਉਹ ਜਪਣ ਕਰਦਾ ਹੈ, ਤੇ ਇਸ ਕਰਕੇ ਉਹ ਹੋਰ ਕਿਸੇ ਦੀ ਕੰਨ ਕਨੌੜ ਨਹੀਂ ਧਾਰਨ ਕਰਦਾ ਪਿਆ। ਤੇ ਇਸ ਪ੍ਰਕਾਰ ਜਿਹੜੀ ਹਰਨਾਖਸ਼ ਦੀ ਰਾਣੀ ਸੀਗੀ ਨਾ, ਉਹਨੇ ਵੀ ਆਪਣੇ ਪੁੱਤਰ ਪ੍ਰਹਿਲਾਦ ਨੂੰ ਫਿਰ ਸਮਝਾਇਆ ਸੀਗਾ ਵੀ ਪੁੱਤਰ ਤੂੰ ਆਪਣੇ ਪਿਤਾ ਤੋਂ ਬਾਗੀ ਨਾ ਹੋ, ਤੇ ਤੇਰੇ ਪੁੱਤਰ ਦੇ ਤੇਰੇ ਪਿਤਾ ਦੇ ਕੋਲੇ ਬੜੀ ਧਰਤੀ ਵਸ ਦੇ ਵਿੱਚ ਕੀਤੀ ਹੋਈ ਹੈ ਤੇ ਤੈਨੂੰ ਉਹ ਮਾਰ ਦੇਵੇਗਾ। ਤੇ ਇਸ ਪ੍ਰਕਾਰ ਉਸਨੇ ਵੀ ਇਹ ਬਚਨ ਕਹੇ ਸਨ, ਬਸਦਾ ਬਸ ਰਾਜੇ ਕਿੰਨੀ ਬਿਨਤੀ ਕਰੇ ਪਟਰਾਨੀ। ਤੇ ਹੇ ਬੇਨਤੀ ਕਰ ਰਹੀ ਹੈ ਰਾਣੀ ਹਰਨਾਖਸ਼ ਦੀ ਧਰਮ ਪਤਨੀ ਵੀ ਮੇਰੇ ਪੁੱਤਰ ਪ੍ਰਹਿਲਾਦ ਤੇਰੇ ਪਿਤਾ ਨੇ ਧਰਤੀ ਵਸ ਦੇ ਵਿੱਚ ਕੀਤੀ ਹੋਈ ਹੈ, ਤੂੰ ਆਪਣੇ ਪਿਤਾ ਦਾ ਕਹਿਆ ਹੋਇਆ ਮੰਨ ਲੈਣਾ ਕਰ। ਤੇ ਪਰ ਪ੍ਰਹਿਲਾਦ ਕਹਿੰਦਾ ਵੀ ਨਹੀਂ, ਮੈਂ ਤਾਂ ਰਮੇ ਹੋਏ ਪਰਮਾਤਮਾ ਵਾਹਿਗੁਰੂ ਦਾ ਹੀ ਨਾਮ ਜਪਾਂਗਾ। ਤੇ ਬਹੁਤ ਜ਼ਿਆਦਾ ਕਸ਼ਟ ਦਿੱਤੇ, ਭਾਵ ਜਿੱਥੇ ਸੱਪਾਂ ਵਾਲਾ ਕਮਰਾ ਸੀ ਉਹਦੇ ਵਿੱਚ ਵੀ ਹਰਨਾਖਸ਼ ਨੂੰ ਛੱਡਿਆ, ਸੱਪਾਂ ਨੇ ਆਪਣਾ ਸੁਭਾਅ ਬਦਲ ਲਿਆ, ਡੰਗ ਨਾ ਮਾਰਿਆ, ਤੇ ਪਾਣੀ ਵਿੱਚ ਸੁੱਟਿਆ, ਪਾਣੀ ਨੇ ਆਪਣਾ ਸੁਭਾਅ ਬਦਲ ਲਿਆ। ਇਸ ਕਰਕੇ ਜਦੋਂ ਅੱਗ ਦੇ ਵਿੱਚ ਹਰਨਾਖਸ਼ ਦੀ ਭੈਣ ਹੋਲਕਾਂ ਲੈ ਕੇ ਆਪਣੇ ਭਤੀਜੇ ਨੂੰ ਬੈਠੀ ਹੈ ਵੀ ਮੈਨੂੰ ਵਰ ਹੋਇਆ ਵੀ ਤੂੰ ਅੱਗ ਦੇ ਵਿੱਚ ਸੜ ਨਹੀਂ ਸਕਦੀ, ਉਹਨੂੰ ਚਾਦਰ ਬਖਸ਼ੀ ਸੀ ਦੇਵਤਿਆਂ ਨੇ, ਉਹ ਜਦੋਂ ਲੈ ਕੇ ਫਿਰ ਬੈਠੀ ਹੈ ਨਾ ਤੇ ਦੇਵ ਨੈਤ ਇਹੋ ਜਿਹੀ ਹੋਈ, ਉਹ ਚਾਦਰ ਉੱਡ ਕੇ ਪ੍ਰਹਿਲਾਦ ਤੇ ਚਲੀ ਗਈ ਤੇ ਉਹ ਹੋਲਕਾ ਜਿਹੜੀ ਸੀ ਮਰ ਗਈ ਤੇ ਪ੍ਰਹਿਲਾਦ ਅੱਗ ਤੋਂ ਵੀ ਬਚ ਗਿਆ। ਸੁਭਾਅ ਕੁਦਰਤ ਆਪਣਾ ਬਦਲ ਲੈਂਦੀ ਹੈ ਭਗਤਾਂ ਦੇ ਵਾਸਤੇ। ਇਹ ਸਾਰੇ ਬੜੇ ਭਾਰੀ ਦੁੱਖ ਦਿੱਤੇ ਫਿਰ ਵੀ ਇੱਕ 7 ਸਾਲਾਂ ਦੇ ਬਾਲਕ ਨੂੰ ਵੀ ਤੂੰ ਮੇਰਾ ਨਾਮ ਜਪ। ਆਖਰਕਾਰ ਉਹ ਸਮਾਂ ਆ ਗਿਆ ਸੀਗਾ ਜਦੋਂ ਵੱਡੇ ਵੱਡੇ ਥੰਮਾਂ ਨੂੰ ਫਿਰ ਉਸਨੇ ਲਾਲ ਕਰ ਲਿਆ ਤੇ ਕਹਿੰਦਾ ਵੀ ਜੇ ਤੂੰ ਰੱਬ ਕਹਿੰਦਾ ਨਾ ਵੀ ਹਰ ਥਾਂ ਤੇ ਵਿਆਪਕ ਹੈ ਤੇ ਫਿਰ ਇਹ ਲਾਲ ਜਿਹੜੇ ਅਗਨੀ ਦੇ ਨਾਲ ਥੰਮ ਹੋਏ ਨੇ ਇਹਨਾਂ ਨੂੰ ਗਲਵੱਕੜੀ ਪਾ। ਫਿਰ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜਿਹੜਾ ਸੀਗਾ ਉਹਨੇ ਨਰਸਿੰਘ ਆਪਣਾ ਰੂਪ ਧਾਰਨ ਕੀਤਾ, ਅੱਧਾ ਸ਼ੇਰ ਦਾ ਤੇ ਅੱਧਾ ਮਨੁੱਖ ਦਾ, ਤੇ ਵੱਡੇ ਵੱਡੇ ਆਪਣੇ ਨੌਂ ਕਰ ਲਏ ਤੇ ਫਿਰ ਉਹ ਥੰਮ ਦੇ ਵਿੱਚੋਂ ਨਿਕਲ ਕੇ ਪਾੜ ਕੇ ਫਿਰ ਨਰਸਿੰਘ ਰੂਪ ਆਪਣਾ ਹਰਨਾਕਸ਼ ਨੂੰ ਚੱਕ ਕੇ ਤੇ ਡਿਉੜੀ ਦੇ ਵਿੱਚ ਲੈ ਗਿਆ। ਫਿਰ ਜਿਹੜੇ ਉਹਦੇ ਵਰ ਜਿਹੜੇ ਦਿੱਤੇ ਹੋਏ ਸੀਗੇ ਉਹ ਵੀ ਪੂਰੇ ਕੀਤੇ ਤੇ ਫਿਰ ਆਪਣੇ ਨੌਹਾਂ ਦੇ ਨਾਲ ਉਹਦੇ ਪੇਟ ਨੂੰ ਚੀਰ ਕੇ ਹਰਨਾਕਸ਼ ਨੂੰ ਖਤਮ ਕਰ ਦਿੱਤਾ। ਇਸ ਤਰ੍ਹਾਂ ਹਰਨਾਕਸ਼ ਨੂੰ ਮੁਲਤਾਨ ਦੀ ਧਰਤੀ ਤੇ ਨਰਸਿੰਘ ਨੇ ਮਾਰਿਆ ਸੀਗਾ, ਜਿਹਦੇ ਬਾਰੇ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਪੀਤ ਪਤੰਬਰ ਤ੍ਰੈ ਭਾਵਣ ਥਣੀ ਥੰਮ ਮਾਹੇ ਹਰ ਪਾਖੇ। ਪੀਲੇ ਰੰਗ ਦੇ ਕੱਪੜੇ ਪਾਏ ਸਨ ਤੇ ਨਰਸਿੰਘ ਰੂਪ ਸੀ, ਥੰਮ ਦੇ ਵਿੱਚੋਂ ਬਾਹਰ ਨਿਕਲਿਆ ਤੇ ਉਸਨੇ ਹਰਨਾਕਸ਼ ਦਾ ਅੰਤ ਕਰ ਦਿੱਤਾ। ਇਸ ਤਰ੍ਹਾਂ ਉਸਨੇ ਫਿਰ ਇਤਿਹਾਸ ਵਿੱਚ ਤਾਂ ਇਹ ਵੀ ਆਉਂਦਾ, ਭਾਈ ਸੰਤੋਖ ਸਿੰਘ ਨੇ ਲਿਖਿਆ ਕਹਿੰਦੇ ਪਰਮਾਤਮਾ ਵਾਹਿਗੁਰੂ ਦਾ ਵੀਰ ਰਸ ਦੇਖ ਕੇ ਨਾ ਤੇ ਕੋਈ ਵੀ ਨੇੜੇ ਨਹੀਂ ਸੀ ਜਾ ਰਿਹਾ। ਫਿਰ ਉਸ ਸਮੇਂ ਕਹਿਣ ਲੱਗੇ ਕਿ ਪ੍ਰਹਿਲਾਦ ਨੂੰ ਫਿਰ ਕਿਹਾ ਵੀ ਪ੍ਰਹਿਲਾਦ ਜੀ ਤੁਸੀਂ ਜਾਓ ਰੱਬ ਦੇ ਕੋਲੇ ਤੇ ਰੱਬ ਨੂੰ ਸ਼ਾਂਤ ਕਰੋ ਵੀ ਹੁਣ ਤਾਂ ਤੇਰੇ ਪਿਤਾ ਨੂੰ ਉਹਨੇ ਖਤਮ ਕਰ ਦਿੱਤਾ, ਹਰਨਾਕਸ਼ ਨੂੰ ਮਾਰ ਦਿੱਤਾ, ਹੋਰ ਕੋਈ ਨੇੜੇ ਨਹੀਂ ਸੀ ਜਾ ਰਿਹਾ। ਪ੍ਰਹਿਲਾਦ 7 ਸਾਲਾਂ ਦਾ ਬੱਚਾ ਸੀ, ਬੜਾ ਛੋਟਾ ਭਗਤ ਸੀਗਾ ਰੱਬ ਦਾ। ਉਸ ਸਮੇਂ ਜਦੋਂ ਫਿਰ ਪ੍ਰਹਿਲਾਦ ਰੱਬ ਦੇ ਕੋਲੇ ਗਿਆ ਨਾ ਤੇ ਪ੍ਰਹਿਲਾਦ ਜਾ ਕੇ ਵਾਹਿਗੁਰੂ ਦੀ ਗੋਦ ਵਿੱਚ ਜਾ ਕੇ ਬੈਠ ਗਿਆ, ਨਰਸਿੰਘ ਦੀ ਗੋਦ ਵਿੱਚ ਜਾ ਕੇ ਬੈਠਿਆ। ਫਿਰ ਉਹਦਾ ਸ਼ਾਂਤ ਸੁਭਾਅ ਹੋ ਗਿਆ, ਠੰਡਾ ਸੁਭਾਅ ਹੋ ਗਿਆ ਤੇ ਫਿਰ ਪ੍ਰਹਿਲਾਦ ਨੇ ਫਿਰ ਇੱਕ ਸ਼ਬਦ ਕਿਹਾ ਸੀ, ਬੇਨਤੀ ਕਹੀ ਸੀ ਨਰਸਿੰਘ ਨੂੰ, ਪਰਮਾਤਮਾ ਵਾਹਿਗੁਰੂ ਨੂੰ ਕਿ ਪਰਮੇਸ਼ਰ ਮੈਂ ਬੇਨਤੀ ਕਰਦਾ ਤੇਰੇ ਚਰਨਾਂ 'ਚ। ਉਹ ਕਹਿੰਦੇ ਪ੍ਰਹਿਲਾਦ ਦੱਸੋ ਤੂੰ ਮੇਰਾ ਭਗਤ ਹੈ, ਤੇਰੀ ਹਰੇਕ ਬਚਨ ਮੈਂ ਪੂਰਾ ਕਰਾਂਗਾ। ਉਹ ਕਹਿੰਦਾ ਮੇਰੇ ਪਿਤਾ ਨੂੰ ਨਰਕਾਂ ਦੇ ਵਿੱਚ ਨਾ ਪਾਓ ਜੀ, ਨਰਕਾਂ ਵਿੱਚ ਨਾ ਸੁੱਟੋ ਜੀ, ਆਖਰਕਾਰ ਮੇਰਾ ਪਿਤਾ ਸੀਗਾ, ਬੇਨਤੀ ਕੀਤੀ। ਇਸ ਤਰ੍ਹਾਂ ਖਾਲਸਾ ਜੀ ਸਾਰਾ ਇਤਿਹਾਸ ਆਉਂਦਾ ਹੈ ਤੇ ਇਸ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ। ਹਰਨਾਕਸ਼ ਮਾਰ ਪਹੁੰਚਾਇਆ, ਹਰਨਾਕਸ਼ ਨੂੰ ਜਿਹੜਾ ਸੀ ਦੁਸ਼ਟ ਦੈਂਤ ਸੀਗਾ, ਇਸ ਨੂੰ ਮੁਲਤਾਨ ਦੀ ਧਰਤੀ ਤੇ ਮਾਰ ਕੇ ਖਤਮ ਕਰ ਦੇਣਾ ਕੀਤਾ। ਉਹ ਪਰਮਾਤਮਾ ਵਾਹਿਗੁਰੂ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਜੀ
1: ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਓ,
0: ਇਹ ਹਰ ਜੀ ਪਰਮਾਤਮਾ ਵਾਹਿਗੁਰੂ ਜੀ ਜਿਹੜੇ ਤੇਰੇ ਗੁਰਮੁਖ ਨੇ ਨਾ, ਤੇਰੇ ਨਾਮ ਜਪਣ ਵਾਲੇ ਨੇ, ਉਹਨਾਂ ਨੂੰ ਤੇਰੇ ਉੱਤੇ ਬੜਾ ਭਾਰੀ ਪ੍ਰਤੀਤ ਹੈ, ਤੇਰੇ ਉੱਤੇ ਭਰੋਸਾ ਹੈ, ਤੇਰੇ ਉੱਤੇ ਵਿਸ਼ਵਾਸ ਹੈ।
1: ਮਨਮੁਖ ਭਰਮ ਭੁਲਾਇਆ,
0: ਪਰ ਜਿਹੜੇ ਦੂਸਰੇ ਪਾਸੇ ਮਨਮੁਖ ਬੰਦੇ ਹੁੰਦੇ ਨੇ, ਪਾਮਰ ਪੁਰਸ਼ ਹੁੰਦੇ ਨੇ, ਉਹ ਭਰਮ ਦੇ ਵਿੱਚ ਭੁੱਲੇ ਹੋਏ ਹੀ ਦੁਨੀਆਂ ਦੇ ਉੱਤੇ ਰਹਿੰਦੇ ਹਨ, ਉਹ ਭਰਮ ਦੇ ਵਿੱਚ ਡੁੱਬੇ ਰਹਿੰਦੇ ਹਨ, ਭਰਮ ਦੇ ਵਿੱਚ ਭੁੱਲ ਭੁੱਲ ਕੇ ਪਰਮਾਤਮਾ ਵਾਹਿਗੁਰੂ ਸੰਸਾਰ ਤੋਂ ਚਲੇ ਜਾਂਦੇ ਹਨ।
1: ਹਰ ਜੀ ਇਹ ਤੇਰੀ ਵਡਿਆਈ,
0: ਇਹ ਹਰ ਪਰਮਾਤਮਾ ਵਾਹਿਗੁਰੂ ਜੀ ਇਹ ਤੇਰੀ ਵਡਿਆਈ ਹੈ, ਇਹ ਤੇਰਾ ਵਡੱਪਣ ਹੈ ਸਤਿਗੁਰੂ ਪਰਮੇਸ਼ਰ।
1: ਭਗਤਾ ਕੀ ਪੈਜ ਰੱਖ ਤੂੰ ਸਵਾਮੀ,
0: ਸਤਿਗੁਰੂ ਜੀ ਤੁਸੀਂ ਆਪਣੇ ਭਗਤਾਂ ਦੀ ਸਵਾਮੀ ਮਾਲਕ, ਤੁਸੀਂ ਆਪਣੇ ਭਗਤਾਂ ਦੀ ਨਾਮ ਜਪਣ ਵਾਲਿਆਂ ਦੀ ਇੱਜ਼ਤ ਪੈਜ ਨੂੰ ਆਪ ਰੱਖਿਆ ਕਰਦੇ ਹੋ, ਰੱਖਦੇ ਹੋ।
1: ਭਗਤ ਤੇਰੀ ਸਰਣਾਈ,
0: ਜਿਹੜੇ ਭਗਤ ਪਰਮਾਤਮਾ ਤੇਰੀ ਸਰਣਾਈ ਵਿੱਚ ਪੈ ਜਾਂਦੇ ਨੇ, ਤੇਰੀ ਸ਼ਰਨ

0: ਰਾਜ ਜੀ ਜਿਹੜੇ ਤੇਰੇ ਭਗਤ ਹੁੰਦੇ ਨੇ ਉਹਨਾਂ ਨੂੰ ਜਿਹੜੇ ਜਮ ਆਦਿਕ ਹੁੰਦੇ ਨੇ ਜੋਹੇ ਤੋਂ ਭਾਵ ਦਾ ਵੇਖਣਾ ਤੇ ਜਮ ਆਦਿਕ ਵੀ ਉਹਨਾਂ ਨੂੰ ਵੇਖ ਨਹੀਂ ਸਕਦੇ ਉਹਨਾਂ ਦੇ ਨੇੜੇ ਤੱਕ ਵੀ ਨਹੀਂ ਆ ਸਕਦੇ ਜੀ
1: ਕਾਲ ਨਾ ਨੇੜੇ ਆ ਜਾਈ
0: ਜਿਹੜੇ ਕਾਲ ਹੈ ਤੇ ਉਹ ਵੀ ਉਹ ਭਗਤਾਂ ਦੇ ਨੇੜੇ ਤੱਕ ਨਹੀਂ ਜਾਂਦੇ ਭਗਤਾਂ ਦੇ ਕੋਲ ਤੱਕ ਨਹੀਂ ਜਾਂਦੇ ਜਿਹੜੇ ਕਾਲ ਆਦਿਕ ਵੀ ਹਨ
1: ਕੇਵਲ ਰਾਮ ਨਾਮ ਮਨ ਵਸਿਆ
0: ਤੇ ਜਿਨ੍ਹਾਂ ਦੇ ਅੰਦਰ ਕੇਵਲ ਕੇਵਲ ਤੋਂ ਭਾਵ ਹੁੰਦਾ ਕੇਵਲ ਇੱਕ ਪਰਮਾਤਮਾ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਨਾਮ ਕੇਵਲ ਇੱਕ ਪਰਮਾਤਮਾ ਦਾ ਵਸਿਆ ਹੋਇਆ ਭਗਤਾਂ ਦੇ ਅੰਦਰ
1: ਨਾਮੇ ਹੀ ਮੁਕਤ ਪਾਈ
0: ਉਹਨਾਂ ਨੂੰ ਨਾਮ ਜਪਣ ਕਰਕੇ ਹੀ ਜਿਹੜੀ ਮੋਕਸ਼ ਮੁਕਤੀ ਹੈ ਕੇਵਲ ਮੋਕਸ਼ ਉਹ ਪ੍ਰਾਪਤ ਹੋ ਜਾਂਦੀ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ ਕੌਣ ਭਾਈ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਵੈਸੇ ਵਿਦਵਾਨਾਂ ਨੇ ਚਾਰ ਪ੍ਰਕਾਰ ਦੀਆਂ ਮੁਕਤੀਆਂ ਮੰਨੀਆਂ ਨੇ ਇੱਕ ਸਲੋਕ ਮੁਕਤੀ ਹੁੰਦੀ ਹੈ ਇੱਕ ਸਮੀਪ ਮੁਕਤੀ ਹੁੰਦੀ ਹੈ ਇੱਕ ਸਜੁਜ ਮੁਕਤੀ ਹੁੰਦੀ ਹੈ ਅਤੇ ਇੱਕ ਕੇਵਲ ਮੋਕਸ਼ ਹੁੰਦੀ ਹੈ ਇਹ ਚਾਰ ਪ੍ਰਕਾਰ ਦੀਆਂ ਹੁੰਦੀਆਂ ਹਨ ਇਹਨਾਂ ਦੀ ਵਿਆਖਿਆ ਵਿਦਵਾਨ ਇਸ ਪ੍ਰਕਾਰ ਕਰਦੇ ਨੇ ਕਹਿੰਦੇ ਪਹਿਲੀ ਹੁੰਦੀ ਹੈ ਕਿ ਭਾਵ ਜਿਹਨੂੰ ਵਿਦਵਾਨ ਕਹਿੰਦੇ ਆ ਵੀ ਸਜੁਜ ਮੁਕਤੀ ਵੀ ਜਿਸ ਇਸਟ ਦੀ ਆਰਾਧਨਾ ਕਰਨ ਕਰਕੇ ਅਤੇ ਮਨੁੱਖ ਜਿੰਨੇ ਮਰਜ਼ੀ ਆਪਣੇ ਸਰੂਪ ਬਣਾ ਲਵੇ ਭਾਵੇਂ ਉਹ 50 ਸਰੂਪ ਬਣਾ ਲਵੇ ਭਾਵੇਂ 100 ਸਰੂਪ ਆਪਣਾ ਬਣਾ ਲਵੇ ਅਤੇ ਉਹਨੂੰ ਸਜੁਜ ਮੁਕਤੀ ਕਹਿੰਦੇ ਨੇ ਅਤੇ ਇਸ ਤਰ੍ਹਾਂ ਕਹਿੰਦੇ ਸਰੂਪ ਮੁਕਤੀ ਹੁੰਦੀ ਹੈ ਵੀ ਜਿਸ ਇਸਟ ਦੀ ਰਚਨਾ ਇਸਟ ਦਾ ਨਾਮ ਜਪਣ ਕਰਕੇ ਉਹਦੇ ਵਿੱਚ ਭੇਦ ਹੋ ਜਾਣਾ ਉਹਦੇ ਸਰੂਪ ਦੇ ਵਿੱਚ ਜਿਵੇਂ ਸੂਰਜ ਦੇ ਵਿੱਚੋਂ ਕਿਰਨਾਂ ਨਿਕਲਦੀਆਂ ਨੇ ਸੂਰਜ ਦੇ ਵਿੱਚ ਭੇਦ ਹੋ ਜਾਂਦੀਆਂ ਨੇ ਉਹਦੇ ਵਿੱਚ ਹੀ ਭੇਦ ਹੋ ਜਾਣਾ ਉਹਨੂੰ ਕਹਿੰਦੇ ਸਰੂਪ ਮੁਕਤੀ ਹੈ ਅਤੇ ਇਸ ਤਰ੍ਹਾਂ ਖਾਲਸਾ ਜੀ ਸਲੋਕ ਮੁਕਤੀ ਹੁੰਦੀ ਹੈ ਵੀ ਜਿਸ ਇਸਟ ਦੀ ਆਰਾਧਨਾ ਕਰਨ ਕਰਕੇ ਸਵਰਗ ਦੀ ਪ੍ਰਾਪਤੀ ਹੋ ਜਾਣੀ ਸਵੈ ਲੋਕ ਦੀ ਪ੍ਰਾਪਤੀ ਹੋ ਜਾਣੀ ਉਸ ਲੋਕ ਵਿੱਚ ਚਲੇ ਜਾਣਾ ਜਿੱਥੇ ਰੱਬ ਰਹਿੰਦਾ ਹੈ ਉਹਨੂੰ ਸਲੋਕ ਮੁਕਤੀ

ਕੋਈ ਮੁਕਤੀ ਦੀ ਇੱਛਾ ਨਹੀਂ ਰੱਖਦੇ, ਉਹ ਵਾਹਿਗੁਰੂ ਦੇ ਚਰਨਾਂ ਤੇ ਪ੍ਰੇਮਾਂ ਦੀ ਹੀ ਇੱਛਾ ਰੱਖਦੇ ਹਨ ਵੀ ਮਹਾਰਾਜ ਤੇਰੇ ਚਰਨਾਂ ਦੀ ਪ੍ਰੀਤੀ ਬਣੀ ਰਹੇ, ਤੇਰੇ ਚਰਨਾਂ ਦੇ ਵਿੱਚ ਹੀ ਸਾਡਾ ਵਸੇਬਾ ਰਹੇ। ਇਸ ਕਰਕੇ ਉਹਨਾਂ ਨੂੰ ਵਾਹਿਗੁਰੂ ਜੀ ਦੇ ਨਾਲ ਬਹੁਤ ਪਿਆਰ ਹੁੰਦਾ, ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਉਹ ਵਾਹਿਗੁਰੂ ਜੀ ਦੀ ਪ੍ਰੀਤੀ ਦੇ ਨਾਲ ਹੀ ਉਹਨਾਂ ਦਾ ਪ੍ਰੇਮ ਹੈ। ਪ੍ਰੀਤ ਪ੍ਰੀਤ ਗੁਰੀਆ ਮੋਹਣ ਲਾਲਣਾ। ਇਸ ਪ੍ਰਕਾਰ ਖਾਲਸਾ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਹੈ ਨਾ, ਤੇ ਉਹਨਾਂ ਨੂੰ ਨਾਮੇ ਹੀ ਮੁਕਤ ਪਾਈ, ਨਾਮ ਜਪਣ ਕਰਕੇ

0: ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ, ਉਹ ਵਰਤਦੇ ਨੇ ਫਿਰ ਰਿੱਧੀਆਂ ਸਿੱਧੀਆਂ ਨੂੰ। ਅਤੇ ਇਸ ਪ੍ਰਕਾਰ ਜਿਹੜੇ ਭਗਤਾਂ ਦੇ ਕੋਲੇ ਹੀ ਇਹ ਆਉਂਦੀਆਂ ਹਨ, ਜਿਵੇਂ ਮਹਾਰਾਜ ਜੀ ਦਾ ਬਚਨ ਆਉਂਦਾ ਗੁਰੂ ਅਮਰਦਾਸ ਸਾਹਿਬ ਜੀ ਦਾ ਕਿ ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਉਹਨਾਂ ਦੇ ਕੋਲੇ ਤਾਂ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਸ ਤਰ੍ਹਾਂ ਵਾਕ ਸਿੱਧੀ ਹੁੰਦੀ ਹੈ, ਅਤੇ ਵਾਕ ਸਿੱਧੀ ਤੋਂ ਭਾਵ ਹੁੰਦਾ ਵੀ ਜੋ ਬਚਨ ਕਰੇ ਮੁੱਖ ਉਹਦੇ ਤੋਂ ਪੂਰਾ ਹੋ ਜਾਣਾ, ਅਤੇ ਇਸ ਤਰ੍ਹਾਂ ਖਾਲਸਾ ਜੀ ਇਹ ਸਿੱਧੀਆਂ ਹੁੰਦੀਆਂ ਵੀ ਕਿਸੇ ਦੇ ਮਨ ਦੀ ਅਵਸਥਾ ਤੁਸੀਂ ਪੜ੍ਹ ਲੈਣੀ ਵੀ ਬੰਦਾ ਮੇਰੇ ਬਾਰੇ ਕੀ ਸੋਚਦਾ ਏ, ਕੀ ਗੱਲ ਕਰ ਰਿਹਾ, ਇਹ ਵੀ ਇੱਕ ਸਿੱਧੀ ਹੁੰਦੀ ਹੈ। ਅਤੇ ਜੋ ਆਪਣੇ ਮੂੰਹ ਦੇ ਵਿੱਚੋਂ ਕੋਈ ਬਚਨ ਕਹਿਣਾ ਪੂਰਾ ਹੋ ਜਾਣਾ, ਇਹ ਵੀ ਇੱਕ ਸਿੱਧੀ ਹੁੰਦੀ ਹੈ। ਇਹ ਜਿਹੜੀਆਂ ਸਿੱਧੀਆਂ ਇਹਨਾਂ ਦੇ ਵਿੱਚ ਮੁਕਤੀ ਨਹੀਂ ਹੁੰਦੀ ਵੀ, ਇਹ ਨਾਮ ਜਪਣ ਵਾਲਿਆਂ ਦੇ ਕੋਲੇ ਤਾਂ ਸੁਤੇ ਸਿੱਧੀ ਮਿਲ ਜਾਂਦੀਆਂ ਨੇ, ਅਤੇ ਪਰ ਜਿਹੜੇ ਦੂਸਰੇ ਜਿਵੇਂ ਯੋਗੀ ਜਨ ਹੁੰਦੇ ਹਨ ਉਹ ਫਿਰ ਜਪ ਜਪ ਕੇ ਇਹਨਾਂ ਨੂੰ ਸਿੱਧੀਆਂ ਨੂੰ ਪ੍ਰਾਪਤ ਕਰਦੇ ਹਨ। ਅਤੇ ਇਸ ਤਰ੍ਹਾਂ ਇਹ ਸਿੱਧੀਆਂ 9 ਨਿਧੀਆਂ ਅਤੇ 18 ਸਿੱਧੀਆਂ ਮੰਨੀਆਂ ਜਾਂਦੀਆਂ ਨੇ। ਅਤੇ ਇਸ ਤਰ੍ਹਾਂ ਅਣਮਾ ਗਣਮਾ ਮਹਿਮਾ ਇਹਨਾਂ ਦੇ ਨਾਮ ਜੇ ਹੁੰਦੇ ਹਨ, ਅਤੇ ਇਸ ਪ੍ਰਕਾਰ ਜਿਹੜੇ ਭਗਤ ਹੁੰਦੇ ਨੇ ਉਹਨਾਂ ਦੇ ਚਰਨਾਂ ਦੇ ਨਾਲ ਹੀ ਇਹ ਜਿਹੜੀਆਂ ਨਾਮ ਨਿਧੀਆਂ 18 ਸਿੱਧੀਆਂ ਲੱਗੀਆਂ ਫਿਰਦੀਆਂ ਨੇ। ਜਿਵੇਂ ਕਬੀਰ ਜੀ ਦੇ ਕੋਲ ਮਾਇਆ ਆਈ ਸੀ ਨਾ, ਅਤੇ ਮਾਇਆ ਆ ਕੇ ਕਹਿੰਦੀ ਸੀ ਵੀ ਕਬੀਰ ਜੀ ਮੈਨੂੰ ਵਰਤੋ ਤੁਸੀਂ, ਇੱਕ ਸਿੱਧੀ ਸੀਗੀ ਵੀ ਜਿਹੜੀ ਮਾਇਆ ਆਈ, ਮਾਇਆ ਨੇ ਆ ਕੇ ਕਿਹਾ ਉਹ ਸੁੱਤੇ ਸਿੱਧ ਹੀ, ਅਤੇ ਮਾਇਆ ਨੇ ਕਿਹਾ ਮੈਂ ਭਗਤ ਕੋਲ ਜਾਣਾ ਹੈ। ਭਗਤ ਕੋਲ ਆ ਕੇ ਕਿਹਾ ਵੀ ਤੁਸੀਂ ਮੈਨੂੰ ਵਰਤੋ, ਜਿਹੜਾ ਰਾਜੇ ਲੋਕ ਹਨ ਉਹ ਸਾਰੀ ਵਰਤ ਰਹੇ ਹਨ, ਤੁਸੀਂ ਵਰਤ ਲਓ ਮੈਨੂੰ। ਅਤੇ ਭਗਤ ਜੀ ਕਹਿਣ ਲੱਗੇ ਸਾਨੂੰ ਇਹਦੀ ਲੋੜ ਨਹੀਂ ਗੀ। ਆਖਿਰਕਾਰ ਉਹ ਜ਼ਿਆਦਾ ਹੀ ਥੋੜ੍ਹਾ ਜਿਹਾ ਕਰਨ ਲੱਗ ਪਈ, ਅਤੇ ਭਗਤ ਜੀ ਨੇ ਆਪਣੀ ਤਿੱਖੀ ਜੀ ਛੁਰੀ ਜੀ ਦੇ ਨਾਲ ਉਹਦਾ ਨੱਕ ਬੁੱਲ ਜਿਹਾ ਕੱਟ ਦਿੱਤਾ। ਨੱਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਇਸ ਤਰ੍ਹਾਂ ਜਿਵੇਂ ਇੱਕ ਸਿੱਧੀ ਵਰਤਦੀ ਹੈ ਭਗਤ ਨਾਮਦੇਵ ਜੀ ਦਾ ਛੱਪਰ, ਉਹ ਰੱਬ ਪਰਮਾਤਮਾ ਨੇ ਜਾ ਕੇ ਆਪ ਬੰਧਨਾ ਕੀਤਾ ਸੀਗਾ। ਇਸ ਪ੍ਰਕਾਰ ਜਿਹੜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਹਨ ਉਹ ਭਗਤਾਂ ਦੇ ਚਰਨਾਂ ਦੇ ਵਿੱਚ ਲੱਗੀਆਂ ਰਹਿੰਦੀਆਂ ਹਨ।
1: ਗੁਰ ਕੈ ਸਹਿਜ ਸੁਭਾਈ,
0: ਤੇ ਸਤਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਹਿਜ ਸੁਭਾਈ, ਕਹਿੰਦੇ ਸੁਭਾਅ ਦੇ ਨਾਲ ਸਹਿਜ ਸ਼ਾਂਤੀ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਭਗਤ ਬਣ ਜਾਂਦੇ ਹਨ।
1: ਮਨ ਮੁਖਾ ਨੋ ਪ੍ਰਤੀਤ ਨਾ ਆਵੀ,
0: ਇਹ ਤਾਂ ਸੀ ਵੀ ਜਿਹੜੇ ਗੁਰਮੁਖ ਨੇ ਉਹਨਾਂ ਦੇ ਕੋਲੇ ਸਭ ਕੁਝ ਹੁੰਦਾ ਹੈ। ਤੇ ਦੂਸਰਾ ਪੱਖ ਮਹਾਰਾਜ ਜੀ ਨੇ ਮਨਮੁੱਖਾਂ ਵਾਲੇ ਵੀ ਦੱਸਿਆ, ਕਹਿੰਦੇ ਜਿਹੜੇ ਮਨਮੁੱਖ ਬੰਦੇ ਹੁੰਦੇ ਨੇ ਜਿਹੜੇ ਆਪਣੇ ਮਨ ਦੀ ਗੱਲ ਨੂੰ ਮੁੱਖ ਰੱਖਦੇ ਹਨ, ਉਹਨਾਂ ਨੂੰ ਗੁਰੂ ਦੇ ਉੱਪਰ ਕੋਈ ਭਰੋਸਾ ਨਹੀਂ ਹੁੰਦਾ, ਕੋਈ ਪ੍ਰਤੀਤ ਨਹੀਂ ਹੁੰਦੀ। ਉਹ ਮਨਮੁੱਖ ਜਿਹੜੇ ਬੰਦਿਆਂ ਦਾ ਸੁਭਾਅ ਹੁੰਦਾ ਹੈ, ਉਹਨਾਂ ਨੂੰ ਭਰੋਸਾ ਗੁਰੂ ਤੇ ਯਕੀਨ ਨਹੀਂ ਹੁੰਦਾ ਪਿਆ। ਉਹ ਆਉਣਗੇ, ਮੱਥਾ ਵੀ ਟੇਕਣਗੇ, ਸਭ ਕੁਝ ਹੀ ਕਰਨਗੇ, ਪਰ ਉਹਨਾਂ ਦੇ ਪ੍ਰਤੀਤ ਉਹਨਾਂ ਦਾ ਭਰੋਸਾ ਨਹੀਂ ਬੱਝਦਾ ਗੁਰੂ ਦੇ ਉੱਪਰ। ਜੇ ਭਰੋਸਾ ਬੱਝਦਾ ਹੁੰਦਾ ਤੇ ਪੰਜਾਬ ਵਿੱਚ ਇੰਨੇ ਡੇਰੇ ਕਿਉਂ ਹੁੰਦੇ? ਜੇ ਭਰੋਸਾ ਹੁੰਦਾ ਤੇ ਪੰਜਾਬ ਵਿੱਚ ਇੰਨੀਆਂ ਕਬਰਾਂ ਕਿਉਂ ਹੁੰਦੀਆਂ? ਕੋਈ ਹੋਵੇ ਗੁਰੂ ਦਾ ਸਿੱਖ ਤੇ ਜਾ ਕੇ ਕਬਰ ਤੇ ਮੱਥਾ ਟੇਕ ਦੇਵੇ, ਇਹ ਕਿਵੇਂ ਹੋ ਸਕਦਾ ਪਿਆ? ਨਹੀਂ ਹੋ ਸਕਦਾ। ਤੇ ਫਿਰ ਗੁਰੂ ਦੇ ਉੱਤੇ ਭਰੋਸਾ ਹੀ ਨਹੀਂ ਨਾ ਰਿਹਾ। ਤੇ ਜਿਨ੍ਹਾਂ ਨੂੰ ਗੁਰੂ ਦੇ ਉੱਪਰ ਭਰੋਸਾ ਨਹੀਂ ਰਿਹਾ, ਪ੍ਰਤੀਤ ਨਾ ਰਿਹਾ, ਤੇ ਫਿਰ ਉਹ ਮਨਮੁੱਖਾਂ ਵਾਲਾ ਸੁਭਾਅ ਹੋ ਜਾਂਦਾ ਵਿਆ। ਕਿਸੇ ਸੰਤ ਦੇ ਕੋਲੇ ਪਿੰਡਾਂ ਦੇ ਲੋਕ ਚੱਲ ਕੇ ਆਏ, ਤੇ ਸੰਤ ਜੀ ਨੂੰ ਕਹਿਣ ਲੱਗੇ ਵੀ ਸੰਤ ਜੀ ਬਾਰਿਸ਼ ਨਹੀਂ ਪੈ ਰਹੀ, ਬੜਾ ਸੋਕਾ ਪਿਆ ਹੋਇਆ, ਆਪ ਜੀ ਕਰੋ ਕਿਰਪਾ ਤੇ ਅਰਦਾਸ ਬੇਨਤੀ ਕਰੀਏ ਆਪਾਂ ਉਹ ਰੱਬ ਦੇ ਚਰਨਾਂ ਦੇ ਵਿੱਚ, ਤੇ ਥੋੜ੍ਹਾ ਜਿਹਾ ਬਾਰਿਸ਼ ਪਾਵੇ ਤੇ ਹਰੀ ਭਰੀ ਫਸਲ ਬਾੜੀ ਜੀ ਹੋ ਜਾਵੇ। ਤੇ ਸਾਰੇ ਲੋਕਾਂ ਦੇ ਇਕੱਠੇ ਹੋਏ, ਤੇ ਮਹਾਂਪੁਰਖ ਨੇ ਜਦੋਂ ਸੰਗਤ ਵੀ ਇਕੱਠੀ ਹੋਈ ਤੇ

0: ਮਹਾਂਪੁਰਖ ਫਿਰ ਜਦੋਂ ਅਰਦਾਸ ਕਰਨ ਤੋਂ ਪਹਿਲਾਂ ਕਹਿਣ ਲੱਗੇ ਵੀ ਤੁਹਾਨੂੰ ਗੁਰੂ 'ਤੇ ਭਰੋਸਾ ਹੀ ਨਹੀਂ ਗਾ। ਉਹ ਕਹਿੰਦੇ ਕਿਉਂ? ਕਹਿੰਦੇ ਤੁਸੀਂ ਤਾਂ ਆਪਣੇ ਤਨ ਨੂੰ ਢੱਕਣ ਵਾਸਤੇ ਕੁਛ ਲੈ ਕੇ ਹੀ ਨਹੀਂ ਆਉਂਦਾ ਪਿਆ, ਵੀ ਬਾਰਿਸ਼ ਪਵੇਗੀ ਅਤੇ ਤੁਹਾਡਾ ਤਨ, ਤੁਸੀਂ ਬਾਰਿਸ਼ ਇੰਨੀ ਪਵੇਗੀ ਅਤੇ ਤੁਸੀਂ ਕਿਹਦੇ ਕੋਈ ਆਪਣੇ ਸਰੀਰ ਉੱਪਰ ਕੋਈ ਕੱਪੜਾ, ਕੋਈ ਖੇਸ, ਕਿਸੇ ਤਰ੍ਹਾਂ ਦਾ ਕੋਈ ਕੰਬਲ ਵਗੈਰਾ ਤੁਸੀਂ ਲੈ ਕੇ ਹੀ ਨਹੀਂ ਆਉਂਦਾ। ਆਂਦੇ ਅਸੀਂ ਸੋਚਿਆ ਜੀ ਪਹਿਲਾਂ ਅਰਦਾਸ ਕਰਵਾ ਲਈਏ ਫਿਰ ਅਜੇ ਕੀ ਪਤਾ ਪਿਆ। ਉਹ ਕਹਿੰਦੇ ਭਰੋਸਾ ਰੱਖਣਾ ਜ਼ਰੂਰੀ ਹੈ, ਵੀ ਜੇ ਅਰਦਾਸ ਕਰਾਂਗੇ ਤਾਂ ਮੀਂਹ ਵੀ ਪਵੇਗਾ, ਬਾਰਿਸ਼ ਵੀ ਪਵੇਗੀ, ਫਿਰ ਤੁਸੀਂ ਗਿੱਲੇ ਗਿੱਲੇ ਕਿਵੇਂ ਘਰਾਂ ਨੂੰ ਜਾਵੋਗੇ। ਇਸ ਕਰਕੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਗੁਰੂ ਦੇ ਉੱਪਰ। ਇਹ ਮਨਮੁੱਖ ਜਿਹੜੇ ਹੁੰਦੇ ਨੇ ਉਹਨਾਂ ਦਾ ਸੁਭਾਅ ਹੁੰਦਾ, ਮਨਮੁੱਖਾਂ ਦੇ ਹਿਰਦੇ ਵਿੱਚ ਗੁਰੂ ਦਾ ਕਿਸੇ ਤਰ੍ਹਾਂ ਦਾ ਪ੍ਰਤੀਤ ਨਹੀਂ ਆਉਂਦਾ, ਭਰੋਸਾ ਨਹੀਂ ਵੱਜਦਾ ਜੀ।
1: ਅੰਤਰ ਲੋਭ ਸਵਾਉ,
0: ਤੇ ਮਨਮੁੱਖਾਂ ਦੇ ਹਿਰਦੇ ਦੇ ਵਿੱਚ ਲੋਭ ਲਾਲਚ ਸਵਾਉ ਦਾ ਅਰਥ ਹੁੰਦਾ ਪ੍ਰਯੋਜਨ। ਇਹ ਪ੍ਰਯੋਜਨ ਚੱਲਦਾ ਹੁੰਦਾ ਵੀ ਜਿੱਥੇ ਵੇਖਿਆ ਵੀ ਚਾਰ ਦਮੜਿਆਂ ਦਾ ਇੱਥੇ ਮੈਨੂੰ ਨਫ਼ਾ ਹੋ ਰਿਹਾ, ਉੱਥੇ ਚਲੇ ਜਾਣਾ ਉਹਨਾਂ ਮਨਮੁੱਖਾਂ ਨੇ ਜੀ।
1: ਗੁਰਮੁਖ ਹਿਰਦਾ ਸ਼ਬਦ ਨਾ ਭੇਦੇ,
0: ਜਿਹੜੇ ਮਨਮੁੱਖ ਬੰਦੇ ਹੁੰਦੇ ਨਾ ਉਹ ਗੁਰਮੁੱਖਾਂ ਦੀ ਭਾਵੇਂ ਸੰਗਤ ਦੇ ਵਿੱਚ ਵੀ ਆ ਜਾਣ। ਮਨਮੁੱਖਾਂ ਦਾ ਸੁਭਾਅ ਹੈ ਉਹ ਭਾਵੇਂ ਗੁਰਮੁੱਖਾਂ ਦੀ ਸੰਗਤ ਦੇ ਵਿੱਚ ਵੀ ਆ ਜਾਣ, ਪਰ ਫਿਰ ਵੀ ਸ਼ਬਦ ਦੇ ਦੁਆਰਾ ਉਹ ਉਹਨਾਂ ਦਾ ਜਿਹੜਾ ਮਨ ਹੈ ਉਹ ਭੇਦਿਓ ਵਿੰਨਿਆ ਨਹੀਂ ਜਾਂਦਾ ਪਿਆ, ਭਾਵ ਪ੍ਰਤੀਤ ਨਹੀਂ ਆਉਂਦੀ। ਭਾਵੇਂ ਜਿੰਨੀ ਮਰਜ਼ੀ ਸਾਧੂਆਂ ਦੀ ਸੰਗਤ ਕਰ ਲੈਣ, ਗੁਰਮੁੱਖਾਂ ਦੀ ਸੰਗਤ ਕਰ ਲੈਣ, ਉਹਨਾਂ ਦਾ ਸੁਭਾਅ ਉਵੇਂ ਹੀ ਰਹਿੰਦਾ ਪਿਆ। ਕਹਿੰਦੇ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਮਨ ਹੈ ਉਹ ਸ਼ਬਦ ਦੁਆਰਾ ਭੇਦਿਓ

0: झूठ बोलना ओहदे नाल वल छल जिहा कर लिया ते इस तरह जिहड़ा पाजी तों भावन दा पखंड जिहा कर लिया उन्होंने ते इह मनमुखां दा सुभाअ है वी पखंड जिहा कर लिया पंज सत माला जिहियां पा लईआं ते झूठ हरेक थां ते बोली जांदे हन ते इस तरह जिहड़ा कपट जिहड़ा ओहदे नाल वी छल कर लिया ओहदे नाल वी धोखा जिहा कर लिया ठग्गी जी मार लई ते इस तरह इह दरगाह दे विच सब कुछ ही लथ जांदा है ते कूड ठगी गुजी ना रहे मलम्मा पाज लै जाए जिहड़ी इस तरह किसी नाल धोखा धड़ी जी करनी है ते इह इन्हां दा जिहड़ा पाज है ना पखंड जिहा लै जांदा हुंदा वी इह सदा नहीं रहिंदा विआ इह मनमुखां दा सुभाअ वी उन्होंने न किसी नाल वी ओहदे नाल वी झूठ बोल लिया जी माड़ी माड़ी गल तों ओहदे नाल वी छल फल कर लिया ओहदे नाल वी पाज जिहा कड़ लिया इह कहिंदे मनमुखां दा जिहड़ा सुभाअ है अंत नूं लै जांदा है जी
1: मनमुख भीका अलाप
0: ते मनमुखां दा इक तैक सुभाअ हुंदा वी झूठ बोलना वल छल करना ते दूसरा कहिंदे वी इन्हां दा इह हुंदा वी फिक्का अलाओ जदों बोलदे ने फिक्के बचन बोलदे ने तूं तड़क दे नाल ते इन्हां दे बचनां दे विच सत्कार ते शब्द नहीं हुंदे वी किसी नूं इज्जत नहीं दे सकदे मनमुख दा सुभाअ है भावे उह मायाधारी होवे जां कोई भी होवे ते ओहदे सुभाअ दे विच बदबू आउंदी वी है पता लग जांदा वी इहदे कोले चारक टके जिहड़े ना ओह बोल रहे हन इह मनमुख बिरती वाला बंदा है इह सारिआं नूं फिक्का ही बोली जांदा ते ओहदे सुभाअ तों ओहदीआं गल्लां बातां तों पता लग जांदा वी इह मनमुख बंदा ही है रब दे नेड़े नहीं टिकण वाला जी
1: भगता विच आप वरतदा प्रभ जी
0: ओह जिहड़ा प्रभु परमेश्वर है ना दूसरे पासे भगतां दे विच आप ओहदा वरतारा वरत रिहा हुंदा है
1: भगती हू तू जाता
0: भगतां ने उस परमात्मा दी भगती नूं जाता जाण लैणा कीता है
1: माया मोह सब लोक है तेरी
0: ਅੱਜ ਜਿਹੜੀ ਮਾਇਆ ਦਾ ਮੋਹ ਹੈ ਤੇ ਜਿੰਨਾ ਹੀ ਸਭ ਕੁਝ ਲੋਕ ਹੈ ਜਿੰਨੀ ਸ੍ਰਿਸ਼ਟੀ
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
4: ਜ਼ਰਰੇ ਤੋਂ ਲੈ ਕੇ ਸੂਰਜ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਬਿਰਾਜਮਾਨ ਉਹ ਕੀੜੀ ਦੇ ਚ ਵੀ ਹੈ ਹਾਥੀ ਦੇ ਚ ਵੀ ਹੈ ਉਹ ਜ਼ਰਰੇ ਦੇ ਚ ਵੀ ਹੈ ਉਹ ਸੂਰਜ ਦੇ ਚ ਵੀ ਹੈ ਅਸਥੀ ਕੀਟੀ ਤ੍ਰਿਲੋ ਆਦੰ ਏਕ ਅਖੰਡਤ ਬਸੇ ਅਨਾਦੰ ਉਹ ਐਸਾ ਹੈ ਪੂਰੇ ਹੋਇਆ ਆਪਣੇ ਕ੍ਰਿਤ ਦੇ ਚ ਪੂਰੇ ਆਇਆ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਮਨੁੱਖ ਦੀ ਪਹਿਚਾਣ ਇੱਕ ਤੇ ਰੂਪ ਤੋਂ ਆਉਂਦੀ ਹੈ ਇੱਕ ਉਸਦੇ ਸੁਭਾਅ ਤੋਂ ਆਉਂਦੀ ਹੈ ਹੋ ਸਕਦਾ ਹੈ ਰੂਪ ਬੜਾ ਸੁੰਦਰ ਹੋਵੇ ਸੁਭਾਅ ਬੜਾ ਭੈੜਾ ਹੋਵੇ ਹੋ ਸਕਦਾ ਹੈ ਸੁਭਾਅ ਬੜਾ ਚੰਗਾ ਹੋਵੇ ਰੂਪ ਬੜਾ ਭੈੜਾ ਹੋਵੇ ਕਰੂਪ ਹੋਵੇ ਚੰਗਾ ਨਾ ਲੱਗੇ ਅਸ਼ਟਾਵਕਰ ਲੱਤਾਂ ਵੀ ਟੇੜੀਆਂ ਬਾਹਾਂ ਵੀ ਟੇੜੀਆਂ ਕਮਰ ਵੀ ਟੇੜੀ ਗਰਦਨ ਵੀ ਅੱਠ ਥਾਂ ਤੋਂ ਸਰੀਰ ਦੇ ਵਿੱਚ ਬਲ ਕਰੋ ਉਸ ਜ਼ਮਾਨੇ ਵਿੱਚ ਦੁਨੀਆਂ ਦਾ ਸਭ ਤੋਂ ਕਰੂਪ ਮਨੁੱਖ ਅਸ਼ਟਾਵਕਰ ਪਰ ਉਸ ਜ਼ਮਾਨੇ ਦਾ ਮਨ ਕਰਕੇ ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ ਤਨ ਕਰਕੇ ਤੇ ਬਦਸੂਰਤ ਹੈ ਮਨ ਕਰਕੇ ਖੂਬਸੂਰਤ ਹੈ ਸੁਭਾਅ ਚੰਗਾ ਹੈ ਤੋ ਇੱਕ ਬੰਦੇ ਦੀ ਪਹਿਚਾਣ ਆਉਂਦੀ ਹੈ ਉਸਦੇ ਰੂਪ ਤੋਂ ਦੂਜੀ ਪਹਿਚਾਣ ਆਉਂਦੀ ਹੈ ਉਹਦੇ ਸੁਭਾਅ ਤੋਂ ਪਰਮਾਤਮਾ ਦਾ ਸਰੂਪ ਉਹ ਇੱਕ ਹੈ ਉਸ ਤੋਂ ਉਤਪਤੀ ਪਾਲਣਾ ਨਾਸ਼ ਹੋ ਰਹੀ ਹੈ ਜੋ ਕੁਛ ਹੋ ਰਿਹਾ ਉਸੇ ਤੋਂ ਹੋ ਰਿਹਾ ਉਹ ਸਦੀਵੀ ਹੈ ਕਾਇਮ ਦਾਇਮ ਹੈ ਕਰਤਾ ਆਪਣੀ ਕ੍ਰਿਤ ਦੇ ਚ ਪੂਰਿਆ ਹੋਇਆ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਨਿਰਵੈਰ ਹੈ ਨਿਰਭੈ ਉਹਦੇ ਅੰਦਰ ਭੈ ਨਹੀਂ ਹੈ ਵੈਰ ਨਹੀਂ ਹੈ ਜਿੱਥੇ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਉੱਥੇ ਉਸਦੇ ਸੁਭਾਅ ਦੇ ਚ ਉਹਦੀ ਹੋਂਦ ਦੇ ਚ ਸਮਾਂ ਵੀ ਨਹੀਂ ਹੈ ਵਕਤ ਵੀ ਨਹੀਂ ਹੈ ਇਸ ਨੂੰ ਮੈਂ ਖੋਲਾਂ ਤੇ ਮੰਗਲਾ ਚਰਨ ਮੂਲ ਮੰਤਰ ਦੇ ਚ ਸਮਾਂ ਲੱਗ ਜਾਏਗਾ ਉਹਦੇ ਚ ਸਮਾਂ ਵੀ ਨਹੀਂ ਹੈ ਪਰਮਾਤਮਾ ਚ ਸਮਾਂ ਨਹੀਂ ਹੈ ਅਕਾਲ ਕਾਲ ਸਮੇਂ ਨੂੰ ਕਹਿੰਦੇ ਨੇ, ਵਕਤ ਨੂੰ ਕਹਿੰਦੇ ਨੇ। ਇੱਕ ਨਿੱਕਾ ਜਿਹਾ ਨੁਕਤਾ, ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ, ਜਗ੍ਹਾ ਚਾਹੀਦੀ ਹੈ। ਜਗ੍ਹਾ ਹੀ ਨਹੀਂ ਹੈ, ਮਨੁੱਖ ਕਿੱਥੇ ਬੈਠੇਗਾ, ਜਗ੍ਹਾ ਹੀ ਨਹੀਂ, ਕਿੱਥੇ ਕੰਮ ਕਰੇਗਾ, ਜਗ੍ਹਾ ਹੀ ਨਹੀਂ, ਕਿਵੇਂ ਭੱਜੇਗਾ ਦੌੜੇਗਾ। ਤਨ ਭੱਜਦਾ, ਦੌੜਦਾ, ਉੱਠਦਾ, ਬੈਠਦਾ, ਕੰਮ ਕਰਦਾ ਸਥਾਨ ਵਿੱਚ, ਮਨ ਭੱਜਦਾ ਸਮੇਂ ਵਿੱਚ। ਇਹਨੂੰ ਸਥਾਨ ਦੀ ਲੋੜ ਨਹੀਂ ਹੈ, ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ। ਮਨ ਸਮੇਂ ਵਿੱਚ ਦੌੜਦਾ ਹੈ। ਕਿਹੜੇ ਸਮੇਂ 'ਚ ਦੌੜਦਾ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਚਲਾ ਜਾਂਦਾ, ਆਉਣ ਵਾਲੇ ਸਮੇਂ ਦੀ ਚਿੰਤਾ 'ਚ ਚਲਾ ਜਾਂਦਾ। ਮਨੁੱਖ ਕਦੀ ਚਿੰਤਾ 'ਚ ਬੈਠਾ ਹੁੰਦਾ, ਕਦੀ ਯਾਦਾਂ ਵਿੱਚ ਡੁੱਬਿਆ ਬੈਠਾ। ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ 'ਤੇ ਬੋਝ, ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ। ਕਿਸੇ ਵਕਤ ਫਿਰ ਖੁਲਾਸਾ। ਪਰਮਾਤਮਾ ਉਸ ਸਮੇਂ ਵਿੱਚ, ਉੱਥੇ ਸਮਾਂ ਹੀ ਨਹੀਂ ਹੈ, ਸਮਾਂ ਪਰਮਾਤਮਾ ਕਰਕੇ ਹੈ। ਸਮੇਂ ਕਰਕੇ ਪਰਮਾਤਮਾ ਨਹੀਂ, ਅਸੀਂ ਸਮੇਂ ਕਰਕੇ ਹਾਂ। ਸਾਨੂੰ ਸਮੇਂ ਨੇ ਬਣਾਇਆ, ਸਿਰਫ ਸਮੇਂ ਨੇ ਬਣਾਇਆ ਹੀ ਨਹੀਂ, ਕਾਲ ਨੇ ਬਣਾਇਆ ਨਹੀਂ। ਸਾਨੂੰ ਕਾਲ ਖਾ ਵੀ ਜਾਏਗਾ, ਸਮਾਂ ਖਾ ਵੀ ਜਾਏਗਾ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸੂਜੂ ਅਵਤਰਾ, ਕਾਲ ਪਾਏ ਕਰ ਵਿਸਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤੁਮਾ ਸਾਰਾ ਆਕਾਰ ਤੇ ਸੰਸਾਰ। ਕਾਲ ਦਾ ਤਮਾਸ਼ਾ, ਸਮੇਂ ਦਾ ਤਮਾਸ਼ਾ, ਜੋ ਸਮੇਂ 'ਚ ਬਣਿਆ ਸਮਾਂ ਮਿਟਾ ਦੇਗਾ, ਜੋ ਸਮੇਂ ਵਿੱਚ ਆਇਆ ਹੈ ਸਮਾਂ ਉਸਨੂੰ ਰੁਖਸਤ ਕਰ ਦੇਗਾ, ਜੋ ਸਮੇਂ ਵਿੱਚ ਬਣਿਆ ਸਮਾਂ ਉਸਨੂੰ ਮਿਟਾ ਦੇਗਾ। ਉਹ ਸਮੇਂ ਕਰਕੇ ਨਹੀਂ ਹੈ ਪਰਮਾਤਮਾ, ਪਰਮਾਤਮਾ ਕਰਕੇ ਸਮਾਂ। ਇਸ ਵਾਸਤੇ ਅਕਾਲ, ਕੋਈ ਇਹ ਨਾ ਸਮਝੇ ਕਲਪਨਾ ਮਾਤਰ ਹੈ, ਮੂਰਤੀਮਾਨ ਹੈ, ਮੂਰਤ ਹੈ। ਅਤੇ ਮੂਰਤ ਤੋਂ ਮੁਰਾਦ ਫਿਰ ਇੱਕਦਮ ਬਣ ਜਾਈ, ਕਿਸੇ ਨੇ ਘੜਿਆ ਹੋਵੇਗਾ, ਕਿਸੇ ਤੋਂ ਜੰਮਿਆ ਹੋਵੇਗਾ। ਇੱਕਦਮ ਸਤਿਗੁਰੂ ਕਹਿੰਦੇ ਨੇ ਅਜੋ ਨਹੀਂ, ਜੰਮਿਆ ਨਹੀਂ, ਅਜਨਮ ਹੈ, ਅਮਰਨ ਹੈ, ਜੰਮਿਆ ਨਹੀਂ ਹੈ। ਤੋ ਫਿਰ ਕੈਸੇ ਹੈ ਸੈਭੰ? ਸੰਸਕ੍ਰਿਤ ਦਾ ਸ਼ਬਦ ਹੈ ਸਵੈਮ ਭੂ, ਆਪਣੇ ਆਪ ਤੋਂ ਪ੍ਰੂਭੂ ਹੋਇਆ, ਆਪਣੇ ਆਪ ਤੋਂ ਪ੍ਰਗਟ ਹੋਇਆ। ਆਪ ਹੀ ਨੇ ਆਪ ਸਾਜੇ ਹੋ, ਆਪ ਹੀ ਨੇ ਰਚੇ ਹੋ ਨਾ। ਸੈਭੰ ਸ਼ੰਭੂ ਸਵੈਮ ਭੂ, ਪੰਜਾਬੀ ਰੂਪ ਸੈਭੰ। ਆਪਣੇ ਆਪ ਤੋਂ ਆਪ ਹੀ ਹੋਇਆ। ਫਿਰ ਸਾਰਾ ਗਿਆਨ ਉਸੇ ਤੋਂ ਆ ਰਿਹਾ, ਉਹ ਜਿਹੜਾ ਇੱਕ ਹੈ ਉਹ ਗੁਰੂ ਹੈ। ਗਿਆਨ ਗੁਰੂ ਹੈ, ਗਿਆਨ ਸਾਰਾ ਪਰਮਾਤਮਾ ਤੋਂ ਆ ਰਿਹਾ। ਗਿਆਨ ਹੀ ਤੇ ਗੁਰੂ ਹੈ। ਗਿਆਨ ਗੁਰੂ ਆਤਮ ਉਪਦੇਸੋ ਨਾਮ ਬੇ ਬਹੁਤ ਲਗਾਓ। ਸਭ ਕੁਛ ਜਿੱਥੇ ਪਰਮਾਤਮਾ ਤੋਂ ਆਇਆ, ਗਿਆਨ ਵੀ ਉਸੇ ਤੋਂ ਆਇਆ। ਕੋਈ ਗੈਰ ਗੰਭੀਰ ਕਵਿਤਾ ਕਿਸੇ ਕਵੀ ਦੀ ਨਹੀਂ ਆਉਂਦੀ, ਪਰਮਾਤਮਾ ਦੀ ਆਉਂਦੀ ਹੈ। ਕਵੀ ਦੀ ਪਕੜ ਦੇ 'ਚ ਆ ਗਈ, ਉਹਦੇ ਭਾਂਡੇ 'ਚ ਸਮਾ ਗਈ। ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ, ਸਭ ਪਰਮਾਤਮਾ ਦਾ। ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ, ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ। ਜਦ ਕੋਈ ਕਹਿੰਦਾ ਗਿਆਨ ਪਰਮਾਤਮਾ ਤੋਂ ਆਇਆ, ਉਹੀ ਅਸੀਮ ਹੋ ਜਾਂਦਾ। ਗੁਰੂ ਹੈ, ਪ੍ਰਸਾਦ ਦਿਆਲੂ ਹੈ, ਬਖਸ਼ਿੰਦ ਹੈ, ਰਹੀਮ ਹੈ, ਰਹਿਮਾਨ ਹੈ, ਬਖਸ਼ਿੰਦ ਹੈ, ਕਰੁਣਾਕਰ ਹੈ, ਦਿਆਲੂ ਹੈ। ਇੱਥੇ ਤੱਕ ਮੂਲ ਮੰਤਰ ਮੁਕਤਸਰ, ਅਤੇ ਹੁਣ ਆਪ ਸ਼ਬਦ ਸਰਵਨ ਕਰੋ। ਹਾਂਜੀ,

ਸਾਡੇ ਦੇਸ਼ ਦੇ ਵਿੱਚ ਕਹਿੰਦੇ ਨੇ ਧਰਮ ਰਾਜ, ਮੌਤ ਦਾ ਦੇਵਤਾ ਧਰਮ ਰਾਜ, ਇਸਲਾਮ ਦੇ ਵਿੱਚ ਮੌਤ ਦਾ ਦੇਵਤਾ ਹੈ ਅਜਰਾਇਲ, ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਇਲ, ਮੂਹੇ ਕਹਿੰਦੇ ਨੇ ਕੇਸਾਂ ਨੂੰ, ਵਾਲਾਂ ਨੂੰ। ਉਸ ਧਰਮ ਰਾਜ ਨੇ, ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ, ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚ ਨੇ। ਸਾਹਿਬ ਕਹਿੰਦੇ ਨੇ ਮੇਰੇ ਕੇਸ ਵੀ, ਮੇਰੇ ਵਾਲ ਵੀ ਉਸਦੇ ਹੱਥ, ਮਮ ਮਮ ਮੈਂ ਮੇਰੇ ਸ਼ਬਦ ਆਪਣੇ 'ਤੇ ਲੈਂਦੇ ਨੇ। ਇਹ ਗੁਰੂ ਨਾਨਕ 'ਚ ਖੂਬੀ ਹੈ, ਬਹੁਤ ਵੱਡੀ ਖੂਬੀ ਹੈ। ਬਹੁਤ ਵੱਡੇ ਗੁਣਾਂ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ, ਕਮਜ਼ੋਰੀ ਦਾ ਜ਼ਿਕਰ ਕਰਨਾ, ਕਿਧਰੇ ਔਗੁਣਾਂ ਦਾ ਜ਼ਿਕਰ ਕਰਨਾ ਫਿਰ ਆਪਣੇ ਨੂੰ ਅੱਗੇ ਕਰ ਦਿੰਦੇ ਨੇ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ, ਇਹ ਤਾਂ ਸਾਰੀ ਜਗ ਦੁਨੀਆ ਕਰਦੀ ਹੈ। ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੋਲੀ ਵਿੱਚ ਪਾਣੀ ਅਤੇ ਆਪਣੇ ਆਪ ਨੂੰ ਕੁਛ ਨਾ ਜਣਾਉਣਾ, ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮਹਿਮਾ, ਇਹ ਸਿਰਫ ਇਸੇ ਦਰ ਦੀ ਜੋ ਹੈ ਮਹਿਮਾ। ਮੇਰੇ ਕੇਸਾਂ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ। ਹੇ ਮੇਰੇ ਦਿਲ ਇਹ ਸੱਚ ਕਰਕੇ ਜਾ, ਪਰ ਕੀਤਾ ਕੀ ਜਾਏ, ਦਿਲ ਨਾਦਾਨ ਹੈ, ਨਹੀਂ ਸਮਝਦਾ, ਨਹੀਂ ਮੰਨਦਾ। ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਈ ਜਾਂਦਾ, ਮਰਨ ਦਿਨ ਨੂੰ ਤਾਂ ਮੰਨਦਾ ਹੀ ਨਹੀਂ, ਨਾਦਾਨ ਹੈ, ਨਹੀਂ ਮੰਨਦਾ। ਜਨਮ 'ਤੇ ਹੋ ਗਿਆ ਛੱਡ, ਮਰਨ ਨੂੰ ਮੰਨ, ਜਨਮ 'ਤੇ ਹੋ ਗਿਆ ਭੁੱਲ, ਮੌਤ ਨੂੰ ਚੇਤੇ ਕਰ, ਇਹ ਨਹੀਂ ਕਰਦਾ, ਇਹ ਤਾਂ ਜਨਮ ਨੂੰ ਚੇਤੇ ਕਰਦਾ। ਤੂੰ ਕਿਤਨਾ ਨਾਦਾਨ, ਕਿਤਨਾ ਨਾਦਾਨ, ਜਨਮ 'ਤੇ ਹੋ ਗਿਆ ਗੱਲ ਖਤਮ, ਉਹਨੂੰ ਚੇਤੇ ਕਰਦਾ ਪਿਆ ਕਿਧਰੇ ਭੁੱਲ ਜਾਏ, ਅਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ, ਅਤੇ ਜੋ ਹੋਣ ਵਾਲਾ ਹੈ ਅਤੇ ਹੈ ਉਸ ਮੌਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ। ਸਾਹਿਬ ਕਹਿੰਦੇ ਨੇ ਐਸਾ ਇਹ ਨਾਦਾਨ ਦਿਲ ਹੈ, ਇਹ ਮੰਨਦਾ ਨਹੀਂ, ਇਹ ਜਾਣਦਾ ਨਹੀਂ। ਹਾਂਜੀ।

0: ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ। ਫਾਰਸੀ ਦਾ ਜਨ ਸ਼ਬਦ ਹੈ, ਇਹਦੇ ਅਰਥ ਬਣਦੇ ਨੇ ਇਸਤਰੀ। ਇਸ ਜਨ ਨੂੰ ਅਰਥਾਂ ਦੇ ਰੂਪ ਵਿੱਚ ਲੈਣਾ ਹੈ, ਜਨ ਇਸਤਰੀ। ਪਦਰ ਲਿਖਤ ਵਿੱਚ ਪਦਰ ਹੈ, ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮਨਿਸਤਾਨ ਵਿੱਚ ਬਲੋਚਿਸਤਾਨ ਵਿੱਚ ਪੇਦਰ ਹੈ। ਪਿਤਾ ਪੀਟਰ ਪੇਦਰ ਪਿਓ ਨੂੰ ਕਹਿੰਦੇ ਨੇ, ਪੀਟਰ ਪਿਤਾ ਔਰ ਪੇਦਰ, ਇਹ ਤਿੰਨੇ ਸ਼ਬਦ ਬੜੇ ਨੇੜੇ ਨੇ, ਇੰਗਲਿਸ਼ ਦਾ, ਫਾਰਸੀ ਦਾ, ਹਿੰਦੀ ਦਾ, ਬਹੁਤ ਨੇੜੇ, ਬੜੇ ਨਿਕਟਵਰਤੀ ਸ਼ਬਦ। ਇੱਥੇ ਲਿਖਤ ਵਿੱਚ ਹੈ ਪਦਰ। ਕਿਧਰੇ ਕਿਧਰੇ ਇਲਾਕੇ, ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ, ਪਿੰਡਾਂ 'ਚ ਵੀ ਬੋਲੀ ਜਾਂਦੀ ਹੈ ਪੰਜਾਬੀ, ਸ਼ਹਿਰੀ ਹਿੰਦੀ ਆਉਂਦੀ ਹੈ, ਪਿੰਡਾਂ ਵਿੱਚ ਵੀ ਬੋਲੀ ਜਾਂਦੀ ਹੈ ਹਿੰਦੀ, ਸ਼ਹਿਰ ਦੀ ਬੰਗਾਲੀ ਆਉਂਦੀ ਹੈ, ਪਿੰਡਾਂ ਵਿੱਚ ਬੋਲੀ ਜਾਂਦੀ ਹੈ ਬੰਗਾਲੀ, ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਬੰਗਾਲੀ ਨਾਲ ਮੇਲ ਨਹੀਂ ਖਾਂਦੀ। ਇਸ ਤਰ੍ਹਾਂ ਪਰਸ਼ੀਅਨ ਬਾਰੇ ਵੀ ਹੈ। ਸਾਹਿਬ ਇੱਥੇ ਕਹਿੰਦੇ ਨੇ ਇਸਤਰੀ, ਪਿਤਾ, ਪੁੱਤਰ, ਇਹ ਜੋ ਸੰਬੰਧੀ ਨੇ ਔਰ ਇਹ ਜਿਹੜੇ ਭਰਾ ਨੇ, ਇਹ ਜਿਹੜੇ ਮਿੱਤਰ ਨੇ, ਜਿੰਨੇ ਸਮਾਜਿਕ ਸੰਬੰਧ ਨੇ, ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਦਸਤ ਹੱਥ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਇੱਕ ਇੱਕ ਕਰਕੇ ਤੂੰ ਦੇਖ ਲਏਗਾ, ਮੈਂ ਬੇਸਹਾਰਾ ਹੋ ਗਿਆ ਮਾਂ ਤੋਂ, ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ, ਮੈਂ ਬੇਸਹਾਰਾ ਹੋ ਗਿਆ ਪੁੱਤਰਾਂ ਤੋਂ, ਮੈਂ ਬੇਸਹਾਰਾ ਹੋ ਗਿਆ ਭਰਾਵਾਂ ਤੋਂ, ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ, ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ, ਤਾਂ ਸ਼ੁਰੂ ਤੋਂ ਪਹਿਲੇ ਹੀ ਉਸਦਾ ਸਹਾਰਾ ਪਕੜ ਲਏ, ਕਦੀ ਬੇਆਸਰਾ ਹੋਵੇਂਗਾ ਹੀ ਨਹੀਂ, ਬੇਸਹਾਰਾ ਹੋਵੇਂਗਾ ਹੀ ਨਹੀਂ। ਬੇਸਹਾਰਾ ਹੋ ਕੇ ਉਸਦਾ ਕੀ ਆਸਰਾ ਪਕੜਨਾ, ਪਹਿਲੇ ਹੀ ਉਸਦਾ ਸਹਾਰਾ ਪਕੜ। ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ ਤੇਰਾ ਸਹਾਰਾ ਬਣਿਆ ਹੋਇਆ, ਨਹੀਂ ਰਿਹਾ ਪਿਤਾ ਤੇ ਨਾ ਸਹੀ ਸਹਾਰਾ ਤੇਰਾ ਬਣਿਆ ਹੋਇਆ, ਕਿਉਂਕਿ ਪਿਤਾ ਅੱਜ ਹੈ, ਕੱਲ ਨਹੀਂ ਹੋ ਸਕਦਾ, ਉਹ ਸਦੀਵੀ ਹੈ, ਉਹ ਹੱਕਾ ਹੈ, ਉਹ ਤੇ ਸੱਚ ਹੈ, ਉਹ ਤੇ ਸਦੀਵੀ ਹੈ। ਜੋ ਸਦੀਵੀ ਹੈ ਔਰ ਸਦਾ ਸੰਗ ਹੈ, ਉਹਨੂੰ ਮਨੁੱਖ ਸਹਾਰਾ ਨਹੀਂ ਬਣਾਉਂਦਾ, ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ, ਉਹਨਾਂ ਦੇ ਸਹਾਰੇ ਬਣਾਉਂਦਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੌਨਕ ਕੀ ਟੇਕ ਬਿਰਥੀ ਸਬਜਾ, ਉਹ ਮਨੁੱਖ ਚਾਹੇ ਕੋਈ ਵੀ ਹੈ, ਦੇਵਨ ਕੋ ਏਕੇ ਭਗਵਾਨ। ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਹਾਂਜੀ, ਪਰ ਜਦ ਇਸਤੋਂ ਗਫਨ ਰੁਖਸਤ ਹੋਵੇਗਾ ਤੇ ਤਕਬੀਰ ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ ਤੇ ਪੜ੍ਹਦੇ ਨੇ, ਫਾਤੀਆ ਪੜ੍ਹ ਕੇ ਨਮਾਜ਼ ਪੜ੍ਹਦੇ ਨੇ, ਉਹਨੂੰ ਜਿਵੇਂ ਸਾਡੇ ਵਾਪਸ ਆ ਕੇ ਜਾਂ ਸ਼ਮਸ਼ਾਨ ਘਾਟ ਤੇ ਕੀਰਤਨ ਸੋਹਿਲਾ ਪੜ੍ਹਦੇ ਨੇ, ਇਹ ਤਕਬੀਰ ਜਨਾਜ਼ੇ ਦੀ ਨਮਾਜ਼ ਪੜ੍ਹਦੇ ਨੇ। ਆਖਿਰ ਸਾਰੇ ਇਹ ਜੋ ਤੇਰੀ ਇਸਤਰੀ, ਇਹ ਪੁੱਤਰ, ਇਹ ਭਰਾ, ਇਹ ਦੋਸਤ, ਇਹ ਜਨਾਜ਼ੇ ਦੀ ਜਮਾ ਵੱਧ ਤੋਂ ਵੱਧ ਜਨਾਜ਼ੇ ਦੀ ਜੋ ਹੈ ਨਮਾਜ਼ ਪੜ੍ਹ ਕੇ ਆ ਜਾਣਗੇ, ਬਸ ਇੰਨਾ ਹੀ ਕਰਨਗੇ, ਕੀਰਤਨ ਸੋਹਿਲਾ ਹੀ ਪੜ੍ਹ ਕੇ ਆਣਗੇ, ਹੋਰ ਕੁਛ ਨਹੀਂ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਤੇਰਾ ਸਹਾਰਾ ਤੇਰੇ ਆਮਾਲ ਬਣਨਗੇ, ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ, ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਹਾਰਾ ਬਸ਼ਰ ਤੇ ਤੂੰ ਪਕੜਿਆ ਹੋਵੇ, ਉਹਦਾ ਦਾਮਨ ਪਕੜਿਆ ਹੋਵੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਸਤਗਰਦਾਰੀ ਬਿਰੋਦਾ ਮਾਨੇ ਜਾ ਮਾਰਾ ਬਗੀਰ, ਹੈਨ ਤੇਰੇ ਕੋਲ ਹੱਥ, ਉਹਦਾ ਦਾਮਨ ਪਕੜ ਲੈ ਜਿਹਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ, ਛੁੱਟਦਾ ਹੀ ਨਹੀਂ। ਸਦੀਵੀ ਸਹਾਰਾ, ਦਸਤਗਰਦਾਰੀ ਬਿਰੋਦਾ ਮਾਨੇ ਜਾ ਮਾਰਾ ਬਗੀਰ। ਤੋ ਸਾਹਿਬ ਕਹਿੰਦੇ ਨੇ ਆਖਰੇ ਜਨਾਜ਼ੇ ਦੀ ਨਮਾਜ਼ ਪੜ੍ਹ ਕੇ ਸਾਰੇ ਵਾਪਸ ਆ ਜਾਣਗੇ, ਅੱਗੇ ਆ ਗਏ ਹੰਸ ਅਕੇਲਾ ਅੱਗੇ ਤੇ ਤੂੰ ਇਕੱਲਾ ਹੀ ਜਾਣਾ। ਹਾਂਜੀ,
1: ਸਭ ਨੂੰ ਦਰ ਹਵਾ
0: ਕਰ ਦੇਮ ਬਰੀ ਖਿਆਲ
1: ਅਰਜ਼ੋਈ ਹੈ ਪ੍ਰਭੂ ਦਿਨ ਤੇ ਰਾਤ ਮਾੜੇ ਖਿਆਲਾਂ ਚ ਮੇਰਾ ਮਨ ਰਹਿੰਦਾ ਹੈ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੈ ਹੇ ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠਦਾ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸਨੂੰ ਮੌਕਾ ਮਿਲ ਜਾਏ ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ ਚ ਹਰ ਵਕਤ ਆਉਂਦੀ ਹੈ ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ ਚ ਹਰ ਵਕਤ ਆਉਂਦਾ ਹੈ ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ ਜਿੱਥੇ ਉਸਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਵੀ ਇੱਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚੱਲੇ ਉਹਨੂੰ ਕ੍ਰਿਤ ਦੇਣੀ ਹੈ ਕੁਝ ਕਰਨਾ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਰਹਿਮ ਦਿਲੀ ਤੇ ਹਰ ਵਕਤ ਚੱਲਦੀ ਹੈ ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ ਪੁੰਨ ਤੇ ਹਰ ਵਕਤ ਚੱਲਦਾ ਹੈ ਸਦਾਚਾਰ ਤੇ ਹਰ ਵਕਤ ਚੱਲਦਾ ਹੈ ਪਰ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਹੈ ਜਿੱਥੇ ਲੋੜ ਪੈ ਜਾਏ ਜਿਹਦੇ ਦੇਖਦਾ ਹਾਂ ਇੱਥੇ ਲੋੜ ਹੈ ਸਾਹਿਬ ਕਹਿੰਦੇ ਦਿਨ ਰਾਤ ਵਿਚਾਰਾਂ ਦੇ ਚ ਖਿਆਲਾਂ ਦੇ ਚ ਬਦੀ ਬਦੀ ਕਦੀ ਕਦੀ ਕ੍ਰਿਤ ਦੇ ਚ ਵੀ ਪ੍ਰਗਟ ਹੋ ਜਾਂਦੀ ਹੈ ਹੇ ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪਰਮਾਤਮਾ ਦੇ ਅੱਗੋਂ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਚ ਜੋਦੜੀ ਚ ਔਗੁਣ ਰੱਖੇ ਜਾ ਰਹੇ ਹਾਂਜੀ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਹੇ ਪ੍ਰਭੂ ਮੇਰਾ ਹਾਲ ਕੀ ਹੋਣਾ ਮੇਰੀ ਦਸ਼ਾ ਕੀ ਹੋਣੀ ਹੈ ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ ਥਰ ਹਰ ਕੰਪੇ ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪਿਓ ਕਿਉਂਕਿ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇ ਉੱਤੇ ਮੈਂ ਹੱਥ ਹੀ ਨਹੀਂ ਪਾਉਂਦਾ ਹੇ ਪ੍ਰਭੂ ਪਤਾ ਨਹੀਂ ਹੇ ਖੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਆਖਰੀ ਪੰਕਤੀਆਂ ਬਦਬਖਤ ਹਮ ਚੂੰ ਬਖੀਲ ਗਾਫਲ ਬੇ ਨਜ਼ਰ ਬੇ ਬਾਕ ਨਾਨਕ ਬਗੋਇਦ ਜੰਤੁਰਾ ਤੇਰੇ ਚਾਕਰਾਂ ਪਾਹਾ ਬਦਬਖਤ ਹੇ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਹਾਂ ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ ਸਿੱਖ ਸਾਧੀ ਸਾਹਿਬ ਕਹਿੰਦੇ ਨੇ ਬਦਬਖਤ ਕੌਣ ਹੈ ਕਹਿੰਦਾ ਮੈਂ ਨਜੂਮੀ ਤੇ ਨਹੀਂ ਹਾਂ ਜੋਤਸ਼ੀ ਤੇ ਨਹੀਂ ਹਾਂ ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ ਗਰ ਇਨਸਾਫ ਪੁਰਸੇ ਬਦਬਖਤ ਕਸ ਅਸਤ ਕਿਹੜਾ ਮਨੁੱਖ ਬਦਕਿਸਮਤ ਹੈ ਬਦਬਖਤ ਹੈ ਕਿ ਦਰ ਰਾਹ ਤਸ਼ ਰੰਜ ਦੀਗਰ ਕਰ ਕਸ ਅਸਤ ਜੋ ਦੂਜੇ ਦੇ ਨੁਕਸਾਨ ਵਿੱਚ ਨਫ਼ਾ ਦੇਖਦਾ ਹੈ ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਹੈ ਜੋ ਦੂਜੇ ਦੀ ਟੈਂਦੀ ਕਲਾ 'ਚ ਚੜ੍ਹਦੀ ਕਲਾ ਲੱਗਦਾ ਹੈ ਜੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦਬਖਤ ਬੰਦਾ ਹੈ ਕਦੀ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਕਦੀ ਨਫ਼ਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਵਿੱਚ ਨਫ਼ਾ ਲੱਭਦਾ ਕਹਿੰਦਾ ਮੈਂ ਜੋਤਸ਼ੀ ਨਹੀਂ ਹਾਂ ਮੈਂ ਨਜੋਮੀ ਨਹੀਂ ਹਾਂ ਪਰ ਮੈਂ ਕਹਿ ਸਕਦਾ ਇਸ ਵਾਸਤੇ ਗੁਰਬਾਣੀ ਦਾ ਫੈਸਲਾ ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ ਸਤਿਗੁਰ ਇੱਥੇ ਕਹਿ ਰਹੇ ਨੇ ਮੈਂ ਚੰਗੀ ਕਿਸਮਤ ਵਾਲਾ ਨਹੀਂ ਹਾਂ ਬਦਬਖਤ ਹਾਂ ਬਦਬਖਤ ਹਮ ਚੂੰ ਬਖੀਲ ਗਾਫਲ ਫਿਰ ਮੈਂ ਚੁਗਲਖੋਰ ਵੀ ਹਾਂ ਗੱਲ ਵਧਾ ਕੇ ਬਿਆਨ ਕਰਦਾ ਜ਼ਰੇ ਨੂੰ ਪਹਾੜ ਬਣਾਉਣਾ, ਬੁਰਾਈ ਤੇ ਜ਼ਰਾ ਮਾਤਰ ਸੀ ਪਹਾੜ ਦੱਸਦਾ। ਬਖੀਲ ਵੀ ਆ, ਚੁਗਲਖੋਰ ਵੀ ਆ, ਬਦਬਖਤ ਹਮ ਚੋਂ ਬਖੀਲ ਗਾਫਲ। ਹੇ ਪ੍ਰਭੂ, ਮੈਂ ਗਾਫਲ ਵੀ ਹਾਂ, ਅਚੇਤ ਵੀ ਹਾਂ, ਸੁਚੇਤ ਵੀ ਨਹੀਂ ਹਾਂ, ਸਾਵਧਾਨ ਵੀ ਨਹੀਂ ਹਾਂ, ਸਿਆਣਾ ਵੀ ਨਹੀਂ ਹਾਂ। ਬਦਬਖਤ ਹਮ ਚੋਂ ਬਖੀਲ ਗਾਫਲ, ਬੇਨਜ਼ਰ ਬੇਬਾਗ, ਤੈਨੂੰ ਵੇਖ ਸਕਾਂ ਹੇ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ। ਬੇਨਜ਼ਰ ਹਾਂ, ਅੰਧੇ ਨੂੰ ਬੇਨਜ਼ਰ ਕਹਿੰਦੇ ਨੇ, ਮੇਰੇ ਕੋਲ ਨਜ਼ਰਾਂ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ। ਬੇਬਾਗ, ਦੂਸਰਾ ਮੈਂ ਮੂੰਹ ਫੱਟ ਬੜਾਂ, ਜੋ ਮੂੰਹ ਚਾਹੁੰਦੀ ਹੈ ਕਹਿ ਦੇਣਾ, ਇਹ ਨਹੀਂ ਦੇਖਦਾ ਮੌਕਾ ਕੀ ਹੈ, ਮਹਿਲ ਕੀ ਹੈ, ਵਾਤਾਵਰਣ ਕੀ ਹੈ, ਸਮਾਜ ਕੀ ਹੈ, ਔਰ ਟਿਕਾਣਾ ਕੀ ਹੈ, ਦੇਖਦਾ ਹੀ ਨਹੀਂ। ਬੇਬਾਗ ਹਾਂ, ਜ਼ਬਾਨ ਕਾਬੂ 'ਚ ਨੇ, ਬੇਬਾਗ ਹਾਂ। ਹੁਣ ਆਖਰੀ ਪੰਕਤੀ ਦੇ ਸਤਿਗੁਰ ਦੇਵ ਜੀ ਮਹਾਰਾਜ ਜੋ ਕੁਛ ਕਹਿੰਦੇ ਨੇ, ਨਾਨਕ ਭਗੋਇਦ ਜਨ ਤੋਰਾ ਤੇਰੇ ਚਾਕਰਾਂ ਪਾਹਾ, ਨਾਨਕ ਦੀ ਇੱਕ ਅਰਜ਼ੋਈ, ਤੂੰ ਨਹੀਂ ਮਿਲਦਾ ਤੇ ਨਾ ਸਹੀ, ਤੇਰੇ ਦਰਸ਼ਨ ਨਹੀਂ ਤੇ ਨਾ ਸਹੀ, ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ, ਉਹਨਾਂ ਦੀ ਖਾਕ ਬਣਾ ਦੇ, ਉਹਨਾਂ ਦੀ ਰਾਖ ਬਣਾ ਦੇ, ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ, ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ, ਤੂੰ ਨਹੀਂ ਮਿਲਦਾ ਤੇ ਨਾ ਸਹੀ।
2: You're listening to KRPI 1550 Radio, Ferndale, Washington.
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, BC ਹੌਟ ਹਾਊਸ ਟਮੇਰੋਜ਼ 98 ਸੈਂਟਸ ਨੂੰ ਪਾਉਂਡ, ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
4: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.
5: हमारी सरकार आ गई 2024 में, हरियाणा के अंदर हमारी सरकार आ गई 2025 में, हरियाणा के हर खेत के डोले पे पानी पहुंचेंगे, ये हमारा वायदा नहीं है, गारंटी है।
6: So the Musia baby, yeah,
7: Mercy.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 3.49 ਦਾ ਬੈਗ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਵਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਅਵਾ ਤੇ ਵਾਅਦਾ ਪੱਕਾ।
0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।
3: Family Care Pharmacy
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।

0: You're listening to KRPI 1550 Radio, Ferndale, Washington.
1: Radio station 1550 AM Gurbani segment ਤੁਹਾਡੇ ਤੱਕ ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

जे किसी घर न्याणा हो कदी किसी क्या भी बधाई हो कल भाणा वापर गया तुहाडे घर न्याणा होया भाणा वापरिया क्योंकि हुक्म ते भाणा लफ्ज असी दुखांत नूं जोड़िया है। गुरु ने पहलियां पौड़ियां च कहा नहीं हो सिखा हुक्म शब्द बड़ा वड्डा है ये सुख भी है ते इहदे विच दुख भी है। फिर बेनती हुक्म रजाई चलना नानक लिखिया नाल हुक्मी होवन आकार हुक्म न कहा जाई करे सो चंगा मन में बेनती करें हुक्मी खोवन आकार हुक्म न कहा जाई हुक्मी खोवन जी हुक्म मिले वडियाई हुक्मी उत्तम नीच हुक्म लेख दुख सुख पाई है एक ना हुक्मी बख्शीस एक हुक्मी सदा पवाई है। मेरी बेनती तो सारे पौड़ी नाल पढ़ी पर ध्यान दिया जी अर्थां वाल हुक्म विच ही वडियाई है हुक्म विच ही अपमान है हुक्म विच ही मौत है हुक्म विच ही जन्म है हुक्म विच ही सुख है हुक्म विच ही दुख है पर इस हुक्म की समझ तां पैंदी जदन बंदे की ईगो मरेगी क्योंकि ईगो नहीं समझ देंदी ईगो कहिंदी मैं करन वाला। फिर पौड़ी पढ़ लिए हुक्मी खोवन आकार हुक्म न कहया जाई हुक्मी खोवन जी हुक्म मिले वडियाई हुक्मी उत्तम नीच हुक्म लेख दुख सुख पाई है एक ना हुक्मी बख्शीस एक हुक्मी सदा पवाई है। हुक्म अंदर सब को बार हुक्म ना कोय नानक हुक्म जे बुझे ता हौमे कहे ना कोय ओ हौमे च नहीं कहिंदा। मैं फिर बेनती करांगा जी इस गल नूं मैं ज्यादा जोर सिर्फ इसी ते देना है के करे चु सो चंगा मान दुई गणत लाखे जो कर रहा बस उन स्वीकार कर ले। अक्सर असी जो ये मैं हूँ भाणा शब्द वरते है तो यह आनंद साहब च रोज पढ़ने जी जा तिस भाणा ता जमया भाणा वापरिया तो बंदे का जन्म होया परिवार भला पाया। एक असी घटना अक्सर सुनाने भाई भिखारी जी की मैं साखी नहीं सिर मैं तीन गल्लां चो करनिया ने कि तस्लीम कर लेना भी जो हो रहा मैं मना गा अगे असी बाणी चो देखांगे क्योंकि जो गुरु जी की तां बाणी दे प्रमाण लई दे ने मता कोई सोचे शायद अपने कोलों। हुण असी जदों महाराज जी दे सिख बारे पढ़ने भाई भिखारी बारे तो जिहड़ा सिख इहनू मिलन गया उहदा नाम दरअसल सी भाई गुरमुख। बच्चे का विआह सी आप सब नूं पता है भी जवान पुत्र का विआह कर इन्ना खुशियां खेड़े पर भाई भिखारी जी जेड़े ने वह तप्पड़ सींदे पए सन ते जदो दूजे दिन व्यांदड़ मुंडा ही जिहदी बरात गई वो ही मर गया ते वापस आए ते भाई भिखारी जी अज कल जिस बच्चे दे व्याह विच इन्ने साजो समान घर कट्ठा करी बैठे सन ते अज तप्पड़ विछा के उस बच्चे दी मंजी दे कोल बैठ के वह बंदगी कर लग पए। उत्थे उन्हां नूं पुछया गया भी जे तुहानूं पता सी संस्कार तो बाद ते तुसी ए गल कल क्यों ना कीती तुसी भेद क्यों ना खोलिया। वो कहन लगे सिक्खी विच जिस बंदे ने मुक्त होना तीन गल्लां चेते रखे ये तीन लफज उत्थे भी ने तां ते भौ गुरमुख सुन लीजै ए भाई गुरमुख मेरी गल सुन भाणा मानन मन थिर कीजै भाणा मनन वास्ते मन नूं अडोल बना किवें जिमें उस्ताद अपने विद्यार्थी साल दो साल पांच साल दस साल भी साल पढ़ाता है तो भी पच्ची साल बाद फिर वह परचा पा के कहता है वह सवाल पाता है परचे पाता है कह लगे भी साल की तैयारी एक दिन के परचे पता लग जाता है। कई बार किन्ने किन्ने साल की हुई बंदगी यह जी घटना वापरती मौत से दुख बन के उस बंदगी का परचा पै जाता है। कहने भाई याद रखी तैयारी हूँ आप मेरे वर्गा तो कह दिना कोई नहीं गुरु परचे पाँदा पे प्यारे हो परचा भी तो पैंता जोड़ा पढ़िया जोड़ा पढ़ी कोई नहीं परचा की इतने भाई साहब कहने ताते पो गुरमुख सुन लीजै भाणा मानन मन थिर कीजै सत नाम को सिमरन करनो तन हंता को हृदय विसरनो एक शरीर का मोह छड़ दे दूजा सिमरन कर तीसरा भाणा मनन वास्ते तैयार रहा कर मुक्ति के मार्ग तीन कह गुरु अर संत पर भी। मैं अर्ज करांगा जी करे सो चंगा मान जो करदा चंगा मन ले जे नहीं मनांगे मैं कह एक तरीका संघर्ष दा मैं नहीं मानदा मैं आ नहीं मानदा ओ प्यारे हो बंदे दी हस्ती की है जी। मान लो जे आपां गुरु सामने जा किसी वाहगुरु सामने कही जे नहीं मानदे मेरे गुरु साहिब तां कहिंदे ने कीता करना सर्व रजाई किच कीचै जे कर सकी है
ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ ਮੈਂ ਅਰਜ਼ ਕੀਤੀ। ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ। ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ ਮੇਰੇ ਹਰ ਜੀ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ। ਯਾਦ ਰੱਖ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ, ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ। ਫਿਰ ਸੁਣਿਓ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ, ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ, ਜਿੱਥੇ ਗੁਰਦੁਆਰਾ ਬਣਿਆ, ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ, ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ। ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ, ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ, ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ, ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ, ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ, ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ, ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ। ਇਹ ਪੂਲਾ, ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ, ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ
ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹ ਜੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ

ਸਿੰਘ ਇੱਕ ਇੱਕ ਰੋਮ ਨੂੰ ਜੀਵ ਲਾ ਦੇ ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਖੁੱਲ੍ਹ ਜਾਂਦੇ ਨੇ, ਅਸੀਂ ਕਹਿੰਦੇ ਨੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਵੀ ਇਹ ਖੁੱਲ੍ਹ ਜਾਂਦੇ ਨੇ? ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ ਮਾਂ ਕੇਸ, ਅੱਗੋਂ ਉੱਤਰ ਮਿਲਿਆ ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿਹਨਾਂ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਦਿੰਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ? ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਅਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਹੈ ਕੇਸ। ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਅਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਅਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਹੁੰਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਹੈ ਤਾਂ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ? ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਅਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ 'ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰ ਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਹੈ ਇਹਨੂੰ ਭਾਈ ਨੰਦ ਲਾਲ ਸਾਹਿਬ ਦੀ ਉਹ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਰਤ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ,

0: ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਲੋਕੋ ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ, ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ, ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ, ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ, ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ੍ਹ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ ਹੈ। ਭਾਈ ਸਾਹਿਬ ਕਹਿੰਦੇ, ਮਾਂ ਅਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ। ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਛਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ, ਪਤਾ ਮੈਨੂੰ ਵੀ ਹੈ, ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ, ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਵਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦੇ, ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ, ਜਿਵੇਂ ਭਾਈ ਸਾਹਿਬ ਕਹਿ ਕੇ ਗਏ ਕਿੰਨਾ ਉੱਥੇ ਚੱਲ ਰਿਹਾ। ਵੇਖੋ, ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਅਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ, ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਵੈਸੇ ਸਾਡੀ ਇੱਛਾ, ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ, ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ 'ਤੇ, ਬਲਾਕ ਪੱਧਰ 'ਤੇ, ਅਤੇ ਆਹ ਵਖਰੇਵਾਂ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਹੈ, ਸਿਰਫ ਇੱਕ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ, ਸੱਚੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ। ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ, ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਹੀਂ, ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਪ ਕੁੱਲੂ ਕੱਲੂ ਹਾਰੇ ਵੱਡੇ 'ਚ ਉੱਪਰ ਏੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ, ਉਹ ਕਹਿੰਦਾ ਚਰਤ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਦੀਆਂ ਬਣਾਉਣੀਆਂ, ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮੇਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ, ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ, ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਹੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ, ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਬਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ। ਦੋਵੇਂ ਭੈਣ ਭਰਾ ਜੰਗਲ ਵਿੱਚ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ। ਲੰਗਰ
1: ਪੀਟ ਹੋਵੇ, ਸੰਸਕਾਰ ਬਣਦੇ ਜਾਣ, ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ। ਉਹ ਫਲ ਹੈ। ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ, ਪਰ ਹੁਣ ਫਲ ਬਣ ਗਿਆ। ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਿਆ। ਚਲੋ ਜ਼ਮੀਨ 'ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ, ਪਰ ਜੀਵਨ ਦੀ ਧਰਤੀ 'ਤੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਬਹੁਤ ਹੋਇਆ, ਆਪ ਬੀਜ ਆਪੇ ਹੀ ਖਾਇਆ, ਆਪ ਹੀ ਖਾਣਾ ਪੈਂਦਾ, ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਂਦਾ, ਮੇਰੀ ਔਲਾਦ ਨਹੀਂ ਖਾਂਦੀ। ਪਤੀ ਦਾ ਬੋਇਆ ਪਤੀ ਖਾਂਦਾ, ਪਤਨੀ ਦਾ ਬੋਇਆ ਪਤਨੀ ਖਾਂਦੀ। ਆਪ ਬੀਜ ਆਪੇ ਹੀ ਖਾ। ਜ਼ਮੀਨ 'ਤੇ ਬੂਟਾ ਕਿਸੇ ਨੇ ਲਾਇਆ, ਫਲ ਕੋਈ ਖਾਂਦਾ ਪਿਆ। ਜੀਵਨ ਦੇ 'ਤੇ ਜਿਸਨੇ ਬੀਜਿਆ, ਆਪ ਬੀਜ ਆਪੇ ਹੀ ਖਾ। ਨਿਯਮ ਪ੍ਰਭੂ ਨੇ ਐਸਾ ਬਣਾਇਆ। ਕਰਮ ਬੀਜ ਦੀ ਤਰ੍ਹਾਂ, ਸੰਸਕਾਰ ਬੂਟੇ ਦੀ ਤਰ੍ਹਾਂ, ਸੁਭਾਅ ਫਲ ਦੀ ਤਰ੍ਹਾਂ। ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ, ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ। ਚਲੋ ਬੋ ਦਿੱਤਾ, ਬੂਟਾ ਬਣ ਗਿਆ, ਪੁੱਟਿਆ ਜਾ ਸਕਦਾ, ਕੱਟਿਆ ਜਾ ਸਕਦਾ, ਫਲ ਬਣ ਗਿਆ। ਹੁਣ ਇਹਦਾ ਕੋਈ ਰੂਪ ਰੰਗ ਮਿਟਾਉਣਾ ਔਖਾ ਹੈ ਤੇ ਖਾਣਾ ਪਏਗਾ। ਫਲ ਹੋ ਗਿਆ, ਫਲ ਨੂੰ ਸੁਭਾਅ ਕਹਿੰਦੇ ਨੇ। ਮੈਂ ਅਰਜ਼ ਕਰਾਂ, ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ, ਸ਼ੁਭ ਚਾਹੇ ਅਸ਼ੁਭ, ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨੇ। ਅਗਰ ਸ਼ੁਭ ਕਰਮ ਕਰਦਾ ਪਿਆ, ਦੋ ਚਾਰ ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏਗਾ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ 'ਚ ਮੈਂ ਬੀਜ ਬਾਉਣਾ ਚਾਹੁੰਦਾ, ਮੈਂ ਉਹ ਨਹੀਂ ਬਾਉਂਦਾ, ਮੈਂ ਹੋਰ ਬਾਉਣਾ ਚਾਹੁੰਦਾ, ਕਰਮ ਬਦਲੇ ਜਾ ਸਕਦੇ। ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ, ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ, ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ, ਉਹ ਲਿਖਿਆ ਗਿਆ ਸੰਸਕਾਰ ਹੈ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਬਦੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸ ਦਾ ਬਣਦਾ, ਅੰਦਰ ਕਿਹੜਾ ਕਰਮ ਲਿਖਿਆ ਜਾਂਦਾ, ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ, ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। ਪਰ ਮਨ ਵਿਚਾਰ ਕਰ ਰਿਹਾ, ਸੋਚ ਰਿਹਾ, ਮਾਨਸਿਕ ਕਰਮ ਚੱਲ ਰਿਹਾ, ਭਾਵੇਂ ਤਨ ਕ੍ਰਿਤ ਨਹੀਂ ਵੀ ਕਰ ਰਿਹਾ, ਤਾਂ ਵੀ ਸੰਸਕਾਰ ਬਣੇਗਾ। ਥੋੜ੍ਹਾ ਜਿਹਾ ਧਿਆਨਪੂਰਵਕ ਸੁਣਨਾ, ਸੰਸਕਾਰ ਮਾਨਸਿਕ ਕਰਮ ਨਾਲ ਬਣਦਾ। ਤਨ ਕੋਈ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ, ਸੰਸਕਾਰ ਬਣੇਗਾ। ਤਨ ਨਹੀਂ ਸ਼ਾਮਲ, ਮਨ ਕਰ ਰਿਹਾ, ਸੋਚ ਰਿਹਾ, ਚਿੰਤਨ ਕਰ ਰਿਹਾ, ਵਿਚਾਰ ਕਰ ਰਿਹਾ, ਸੰਸਕਾਰ ਬਣਨਗੇ। ਸੰਸਕਾਰ ਮਾਨਸਿਕ ਕਰਮ ਦੇ ਬਣਦੇ। ਉਸ ਮਾਨਸਿਕ ਕਰਮ ਦੇ 'ਚ ਭਾਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਸ਼ਾਮਲ ਹੋਵੇ, ਜਦ ਤਨ ਨਾਲ ਸ਼ਾਮਲ ਹੁੰਦਾ ਤਾਂ ਕਰਮ ਕ੍ਰਿਤ ਬਣ ਜਾਂਦਾ। लेकिन तन शामिल नहीं होया तो कर्म कर्म है, कृत नहीं बनया, कृत नहीं बनया। समाज कानून मनुख की कृत नू वेखदी है, मानसिक कर्म नू नहीं, देख भी नहीं सकती। तुसी इत्थे सोचदे की पयो, मैनू की पता। मैं इत्थे स्टेज ते बैठा या गुरुद्वारे बैठे होया की सोच रहा सी तुहानू की पता। मानसिक कर्म तक समाज दी कानून दी पहुंच नहीं है, कृत तक पहुंच है। जद ओ मानसिक कर्म जो विचार दे रूप विच आउंदा है, जद तन ते कृत दे रूप विच प्रगट आउंदा है, ओ समाज नूं दिखाई देंदा है करदा की पिया, इहदी कृत की। ऐसा भी हो सकदा है कृत बड़ी चंगी कर रहा है, उस विच मन नहीं है, मन इनकारी है। ते मन इनकारी है ते फिर चंगी कृत क्यों कर रहा है? समाज लई कर रहा है, समाज चंगा चंगा आखेगा, लोकी चंगा चंगा आखणगे। समाज दे च रहना है तो कम से कम समाज चंगा चंगा आखे। बड़े ध्यान नाल सुनना, दुनिया भर दे आत्मदर्शी कहिंदे ने जो बहुत समाज की दृष्टि चंगा बनन की कोशिश करता है, अक्सर देखा गया परमात्मा की नज़रां च बुरा ही आता, कुछ भी नहीं आता, कुछ भी नहीं आता, कुछ भी नहीं आता। इन्हों शेख साधी साहब इंज कहिंदे ने, तू दुनिया की निगाहां विच बहुत चंगा होवे ते परमात्मा की निगाह विच माड़ा होवे, इस नालों ये बेहतर है कि तू समाज की निगाह विच माड़ा होवे, प्रभु की निगाह विच चंगा होवे। इस नूं चुणना, मनुख की तो सारी कोशिश ही है समाज चंगा रहना, जो समाज विच है। जे समाज तत्छिन फैसला करदा है, रहना समाज दे च। कर्म जद कृत बनदा है उनू समाज देखदा है। हत्थां द्वारा कृत प्रगट होई, जबान द्वारा बोलना कृत दे रूप च प्रगट होया, लोकी देखदे। पर मन की बोलदा पे अंदर समाज नहीं देखदा, देख भी नहीं सकदा। मन की सोच रहा है कानून देख भी नहीं सकता, समाज देख भी नहीं सकता। ऐसा भी हो सकता है तन शुभ कृत कर रहे है, उस विच मन नहीं है, संस्कार नहीं बनेंगे इस शुभ कृत दे अंदर, संस्कार नहीं बन, ये लिखा ही नहीं जाएगा। भावे दान कर रहे है, पुण कर रहे है, बाणी पढ़ रहे है, सेवा कर रहे है, मन नहीं है विच, इहदे संस्कार नहीं बनेंगे। होर सुन लो, कुछ बुरा कीता है उस विच मन नहीं से, उहदे भी संस्कार नहीं बनेंगे। हो गया बुरा, जे बाहरों भुल चुक बोल दे भी खरे अरमान, बोलिया बुरा है परमात्मा की निगाह च खरा है, समाज की निगाह च खोटा है। बुरा जो बोले है, पैड़ा जो बोले है, पर बैड़ी जबान बोल गई है उसकी, उस विच उसका मन नहीं सी, पश्चाताप कर रहे है। भी खरे हर बाणे, कई दफा ऐसा होंदा है मनुख समाज की निगाह च खोटा होंदा है, प्रभु की निगाह च खरा होंदा है, और कई दफा समाज की निगाह च खरा होंदा है, गुरु की निगाह च बिल्कुल खोटा होंदा है, खोटा होंदा है। धार्मिक पुरुष कहिंदे ने, तू समाज की दृष्टि च खरा होवें, बेहतर है तू समाज की दृष्टि च खोटा होवें, प्रभु की निगाह च खरा होवें, बेहतर है। ये चुनाव कर, इस चुनाव वास्ते बड़ी हिम्मत चाहिए। मनुख ਬਹੁਤ ਕੁਝ ਜੋ ਕਰਦਾ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤਿਆ ਹੋਏ, ਕਬ ਕੋ ਲੋਗਨ ਕੋ ਪਤਿਆ ਹੋਏ, ਲੋਕ ਪਤੀਣੇ ਨਾ ਪਤ ਹੋਏ, ਜਨ ਨਾਨਕ ਹਿਰਦੇ ਸਦ ਧਿਆਓ ਤਾਂ ਜੈ ਜੈ ਕਰੇ ਸਭ ਕੋ। ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚੱਲੇ ਆ? ਕਦੀ ਬਗੌਰ ਮੁਤਾਲਾ ਕਰੋਗੇ, ਔਰ ਇਹ ਆਂਕੜੇ ਸਹੀ ਨੇ, 99% ਮਨੁੱਖ ਜੋ ਕੁਛ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ, ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਆਉਣ ਦੀ ਕੋਸ਼ਿਸ਼ ਕਰਦੇ ਨੇ, ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ। ਇਹ ਕੋਈ ਸਬੂਤ ਨਹੀਂ ਹੈ, ਇਹ ਕੋਈ ਪ੍ਰਮਾਣ ਨਹੀਂ ਹੈ, ਇਤਨੀ ਮਹਿਰਜ਼ ਕਰਦੇ ਹਾਂ। ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਵਿੱਚ ਖੋਟਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਖੋਟਾ ਹੋਵੇਗਾ। ਇਹ ਕੋਈ ਪ੍ਰਮਾਣ ਨਹੀਂ। ਇਹ ਤੇ ਪਰਮਾਤਮਾ ਦਾ ਫੈਸਲਾ ਹੈ। ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ, ਦੂਜੇ ਦੇ ਨਹੀਂ ਬਣਦੇ, ਬਣਦੇ ਹੀ ਨੇ। ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਆਉਂਦਾ ਹੈ। ਕਿਉਂ? ਸਾਵਧਾਨੀ ਚਾਹੀਦੀ ਹੈ, ਮਨ ਪੂਰਾ ਚਾਹੀਦਾ ਹੈ। ਸਮਾਜ ਦੇਖੇ ਨਾ, ਕਾਨੂੰਨ ਦੇਖੇ ਨਾ, ਪਕੜਾ ਜਾਵਾਂਗਾ। ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਚੋਰ ਪੂਰਾ ਸਾਵਧਾਨ ਆਉਂਦਾ ਚੋਰੀ ਕਰਨ ਲੱਗਿਆ। ਕਾਤਲ ਪੂਰਾ ਸਾਵਧਾਨ ਆਉਂਦਾ ਕਤਲ ਕਰਨ ਲੱਗਿਆ, ਪਕੜਿਆ ਗਿਆ ਤੇ ਫਾਂਸੀ, ਉਮਰ ਭਰ ਦੀ ਜੇਲ, ਪੂਰਾ ਸਾਵਧਾਨ ਆਉਂਦਾ, ਬੜਾ ਸਾਵਧਾਨ ਆਉਂਦਾ। ਬੇਈਮਾਨੀ ਕਰਨ ਵਿੱਚ, ਠੱਗੀ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨੀ ਨਹੀਂ, ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ। ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ, ਕੀਰਤਨ ਦੇ ਨਹੀਂ ਬਣਦੇ। ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ। ਕਿਉਂ? ਉਸ ਵਿੱਚ ਮਨ ਨਹੀਂ ਸੀ, ਸਾਵਧਾਨੀ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਓ। ਗਾਉਂਦਾ ਪਿਆ, ਪਾਠ ਕਰਦਾ ਪਿਆ, ਮਨ ਤੇ ਉਸ ਵਿੱਚ ਹੈ ਨਹੀਂ, ਸੰਸਕਾਰ ਨਹੀਂ ਬਣਨਗੇ। ਮਨ ਕਰ ਕਭੂ ਨਾ ਹਰ ਗੁਣ ਗਾਇਓ, ਬਿਖਿਆ ਸਖਤ ਰਹੋ ਨਿਸਬਾਸਰ, ਕਿਨੋ ਆਪਣੋ ਪਾਇਓ। ਮਨ ਉਸੇ ਹੀ ਕਰਮ ਦੇ ਚ ਆਉਂਦਾ ਜਿਸ ਚੋਂ ਪ੍ਰਭਾਵਤ ਹੈ, ਮਨ ਉਸੇ ਹੀ ਕਰਮ ਵਿੱਚ ਆਉਂਦਾ ਜਿਸ ਚੋਂ ਲਾਭ ਹੈ। ਅਗਰ ਬੁਰੇ ਕਰਮ ਦੇ ਚ ਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ, ਅਗਰ ਪਤਾ ਚੱਲ ਜਾਏ ਸ਼ੁਭ ਕਰਮ ਦੇ ਚ ਲਾਭ ਹੈ ਤਾਂ ਕਰੇਗਾ, ਮਨੋਰਥ ਲਾਭ ਹੈ। ਔਰ ਲਾਭ ਵੀ ਸਿਰਫ ਦੁਨਿਆਵੀ, ਕੋਈ ਅਧਿਆਤਮਕ ਨਹੀਂ, ਕੋਈ ਪਰਮਾਤਮ ਨਹੀਂ। ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਆ, ਨਹੀਂ ਤੇ ਨਹੀਂ ਕਰਦੇ। ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਤੂੰ ਕਰਦੇ ਆ, ਕਰਨਾ ਹੈ। ਮੂਲ ਤੇ ਲਾਭ ਦੀ ਗੱਲ ਹੈ। ਆਪ ਸੁਣ ਕੇ ਹੈਰਾਨ ਹੋ ਗਏ, ਸੁਭਾਵਕ ਸਾਹਮਣੇ ਮੇਰੇ ਵਾਕ ਆ ਗਿਆ। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਦੀ ਵੰਡ ਦੇ ਮੁਤਾਬਕ ਚਾਰ ਵਰਨ ਬਣਦੇ ਨੇ। ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜ਼ਾਤ ਪਾਤ ਕਰਕੇ ਨਹੀਂ ਕੀਤੀ ਸੀ। ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ, ਬੜਾ ਸੋਚੇ, ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ, ਜ਼ਬਾਨ ਪਿੱਛੇ ਹੋਵੇ, ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ, ਪੈਰ ਅੱਗੇ ਨਾ ਹੋਣ। ਮੂਰਖ ਮਨੁੱਖ ਪੈਰ ਅੱਗੇ ਨੇ, ਅਗਲ ਪਿੱਛੇ ਹੈ। ਕਦਮ ਪਹਿਲੇ ਪੁੱਟ ਲੈਂਦਾ, ਸੋਚਦਾ ਬਾਅਦ ਵਿੱਚ ਹੈ। ਸਿਆਣਾ ਅਕਲ ਅੱਗੇ ਕਦਮ ਪਿੱਛੇ, ਸੋਚਦਾ ਪਹਿਲੇ ਕਦਮ ਬਾਅਦ ਚ ਰੱਖਦਾ। ਸਿਆਣਾ ਮਨੁੱਖ ਸੋਚਦਾ ਪਹਿਲੇ ਬੋਲਦਾ ਬਾਅਦ ਚ, ਸਿਆਣਾ ਮਨੁੱਖ ਕਰਦਾ ਬਾਅਦ ਚ ਸੋਚਦਾ ਪਹਿਲੇ, ਮੂੜ ਕਰਦਾ ਪਹਿਲੇ ਸੋਚਦਾ ਬਾਅਦ ਚ। ਇਹ ਪਹਿਚਾਣ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ, ਸਿਰ ਨੂੰ ਅੱਗੇ ਰੱਖਦਾ, ਔਰ ਜਿਸਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ। ਇਹ ਬ੍ਰਾਹਮਣ ਹੈ, ਬ੍ਰਾਹਮਣ ਕੋਈ ਜ਼ਾਤ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ, ਬਹੁਤਾਤ ਵਿੱਚ ਜ਼ਾਤ ਮੰਨ ਲਈ ਗਈ, ਵਰਨਾ ਇਹ ਜ਼ਾਤ ਨਹੀਂ ਹੈ। ਗੁਰਬਾਣੀ ਜ਼ਾਤ ਨਹੀਂ ਮੰਨਦੀ। ਗੁਰਬਾਣੀ ਕੀ ਕਹਿੰਦੀ? ਬ੍ਰਹਮ ਬਿੰਦੇ ਸੇ ਬ੍ਰਾਹਮਣਾ, ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ। ਹੋਰ ਕਿਸ ਨੂੰ ਆਖ? ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ, ਜੋ ਬ੍ਰਹਮ ਦੇ ਵਿਚਾਰ ਕਰਦਾ ਬ੍ਰਾਹਮਣ। ਵੇਦ ਸ਼ਬਦੰ ਬ੍ਰਾਹਮਣ ਹੈ, ਵਿਦਿਆ ਦੀ ਵਿਚਾਰ ਕਰਦਾ ਸੋਚਦਾ ਹੈ ਬ੍ਰਾਹਮਣ, ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ। ਹੱਥ ਅੱਗੇ ਨੇ, ਹੱਥਾਂ ਚ ਤਾਕਤ ਹੋਣੀ ਚਾਹੀਦੀ, ਸਿਰ ਦੇ ਚ ਨਹੀਂ ਹੈ ਤੇ ਨਾ ਸਹੀ। ਹੱਥ ਮਜ਼ਬੂਤ ਹੋਣੇ ਚਾਹੀਦੇ। ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ, 1000 ਹੱਥਾਂ ਨੂੰ ਜਕੜ ਕੇ ਰੱਖ ਦੇਣ। ਪਤਾ ਹੈ ਭਾਰਤ ਵਿੱਚ ਇੱਕ ਐਸਾ ਪੁਰਸ਼ ਹੋਇਆ ਜਿਹਦਾ ਨਾਂ ਸੀ ਸਹਿਨ ਸਰ ਬਾਹੂ, ਸਹਿਨ ਸਰ ਬਾਹੂ, ਸਹੰਸ ਕਹਿੰਦੇ ਨੇ ਹਜ਼ਾਰ ਨੂੰ, ਹਜ਼ਾਰ ਬਾਹਾਂ ਵਾਲਾ। ਮਿਥਿਹਾਸ ਦੇ ਵਿੱਚੋਂ ਸੱਚਾਈ ਕੱਢਣੀ ਪਏਗੀ। ਹਜ਼ਾਰ ਬਾਹਾਂ ਇੱਕੋ ਹੀ ਮਨੁੱਖ ਦੀਆਂ ਆਵਨ ਤਾਂ ਮੇਰੇ ਖਿਆਲ ਸਾਰਾ ਹਾਲ ਕਮਰੇ ਚੋਂ ਇਕੱਲਾ ਹੀ ਬੈਠ ਸਕੇਗਾ। ਹਜ਼ਾਰ ਬਾਹਾਂ ਬਹੁਤ ਵੱਡਾ ਸਰੀਰ ਚਾਹੀਦਾ, ਹਜ਼ਾਰ ਬਾਹਾਂ। ਪਰ ਮੈਂ ਕਰਾਂ ਸੱਚਾਈ ਹੈ, ਹੁੰਦੇ ਨੇ ਸਹਿਨ ਸਰਵਾਓ, ਹੈਨ ਤੇ ਉਸਦੇ ਕੋਲ ਦੋ ਹੱਥ, ਪਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ, ਜੋੜ ਕੇ ਖੜੇ ਹੁੰਦੇ। ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ, ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨਸਰ ਬਾਹੋ, ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਹਾਂ ਦੇ ਚ ਹਜ਼ਾਰਾਂ ਬਾਹਾਂ ਦਾ ਬਲ ਲੋ। ਸਹਿਨਸਰ ਬਾਹੋ, ਕੌਣ ਨਹੀਂ ਬਣਨਾ ਚਾਹੁੰਦਾ? ਸਭ ਕੁਛ ਮੇਰੇ ਹੱਥਾਂ ਚ ਹੋਵੇ, ਸਭ ਕੁਛ ਮੇਰੀ ਮੁੱਠੀ ਦੇ ਚ ਹੋਵੇ। ਮੁਗਲ ਸ਼ਹਿਨਸ਼ਾਹ ਤੇ ਆਪਣਾ ਤਖੱਲੁਸ ਹੀ ਇਸਦਾ ਇਸੇ ਤਰ੍ਹਾਂ ਰੱਖਦੇ ਰਹੇ। ਜਹਾਂਗੀਰ, ਸਾਰਾ ਜਹਾਨ ਮੇਰੀ ਪਕੜ ਦੇ ਚ, ਮੇਰੀ ਮੁੱਠੀ ਦੇ ਚ। ਅਕਬਰ, ਜਲਾਲੂਦੀਨ ਤੇ ਨਾਮ ਸੀ ਅਕਬਰ। ਪਤਾ ਅਕਬਰ ਕਿਸ ਨੂੰ ਕਹਿੰਦੇ ਨੇ? ਅਕਬਰ ਦੇ ਅੱਖਰ ਸਭ ਤੋਂ ਵੱਡਾ। ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾਹ ਹੀ ਅਕਬਰ ਹੈ, ਹੋਵੇਗਾ ਅੱਲਾਹ ਅਕਬਰ। ਜਲਾਲੂਦੀਨ ਨੇ ਕਿਹਾ ਮੈਂ ਅਕਬਰ, ਗੱਲ ਖਤਮ। ਜਲਾਲੂਦੀਨ ਅਕਬਰ, ਕੌਣ ਨਹੀਂ ਅਕਬਰ ਬਣਨਾ ਚਾਹੁੰਦਾ? ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ? ਔਰ ਇਹ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਖੁਦਾ ਨੂੰ ਵੀ ਛੋਟਾ ਦਿਖਾਉਣਾ ਹੈ। ਹੰਕਾਰ ਐਸਾ ਕਰਦਾ, ਹਰਨਾਕਸ਼ ਨੇ ਕੀਤਾ ਸੀ, ਰੱਬ ਕੀ ਆਉਂਦਾ, ਮੈਂ ਖੁਦ ਰੱਬ ਹਾਂ। ਐਸਾ ਕੀਤਾ ਸੀ ਨਮਰੂਦ ਨੇ, ਖੁਦਾ ਕੀ ਆਉਂਦਾ, ਮੈਂ ਖੁਦ ਖੁਦਾ ਹਾਂ, ਕੀਤਾ ਸੀ ਉਸਨੇ। ਹੱਥ ਇਤਨੇ ਮਜ਼ਬੂਤ ਹੋਵਨ, ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਵਨ। ਹੱਥਾਂ ਵਿੱਚ ਇਤਨੀ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਨ। ਸਹਿਨਸਰ ਬਾਹੋ। ਇੱਕ ਉਰਦੂ ਦਾ ਸ਼ਾਇਰ ਕਹਿੰਦਾ ਕਿਸੀ ਕੇ ਏਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ। ਇੱਕ ਹੰਝੂ ਨਿਕਲਿਆ, ਹਜ਼ਾਰਾਂ ਦਿਲ ਰੋ ਉੱਠੇ ਨੇ। ਸਾਰੀ ਜ਼ਿੰਦਗੀ ਕੋਈ ਰੋਂਦਾ ਰਿਹਾ, ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ, ਕਿਉਂ ਰੋਂਦਾ। ਸਹਿਨਸਰ ਬਾਹੂ, ਦੋ ਹੱਥਾਂ ਵਿੱਚ ਬਹੁਤ ਵੱਡੀ ਤਾਕਤ। ਇਸ ਤਰ੍ਹਾਂ ਦੀ ਸ਼ਕਤੀ ਦਾ ਜੋ ਮੁਤਲਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ, ਉਹਨੂੰ ਕਹਿੰਦੇ ਸਨ ਖੱਤਰੀ ਛੱਤਰੀ। ਛੱਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸਦੇ ਹੱਥ 'ਚ ਹੈ, ਸ਼ਕਤੀ ਜਿਸਦੇ ਹੱਥ 'ਚ, ਛੱਤਰੀ। ਇਹਦਾ ਅਪਰ ਭ੍ਰੰਸ਼ ਹਿੰਦੀ ਪੰਜਾਬ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਹਾਂ, ਵਰਨਾ ਲਫ਼ਜ਼ ਸੰਸਕ੍ਰਿਤ ਦਾ ਛੱਤਰੀ, ਸ਼ਸਤਰ ਜਿਹਦੇ ਕੋਲ ਹੈ, ਸ਼ਕਤੀ ਜਿਹਦੇ ਕੋਲ ਹੈ, ਛੱਤਰੀ। ਹੱਥ ਬੜੇ ਮਜ਼ਬੂਤ ਨੇ, ਹੱਥਾਂ 'ਚ ਬੜੀ ਤਾਕਤ ਹੈ। ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ 'ਤੇ। ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ। ਛੱਤਰੀ ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ, ਅਕਲ ਨੂੰ ਅੱਗੇ ਕਰਨਾ ਉਹਦਾ ਸਵਾਹ ਨਹੀਂ। ਹੱਥਾਂ ਨੂੰ ਮਜ਼ਬੂਤ ਕਰਨਾ ਵੀ ਉਹਦਾ ਸਵਾਹ ਨਹੀਂ। ਹਰ ਵਕਤ ਭਾਰੀ ਵਜ਼ਨੀ ਕੰਮ ਦੇ 'ਚ ਆਪਣੇ ਆਪ ਨੂੰ ਲਾਈ ਰੱਖਣਾ। ਜੈਸੇ ਸਾਰੇ ਸਰੀਰ ਦਾ ਵਜ਼ਨ ਸਿਰ ਦਾ, ਹੱਥਾਂ ਦਾ, ਪੇਟ ਦਾ ਕੌਣ ਚੁੱਕਦੇ ਨੇ? ਪੈਰ। ਜ਼ਾਤ ਨਹੀਂ ਹੈ ਸ਼ੂਦਰ, ਕੋਈ ਯਾਤ ਨਹੀਂ ਹੈ, ਪੈਰ ਸ਼ੂਦਰ ਨੇ। ਪਰ ਸ਼ੂਦਰ ਦੀ ਮਾਨਤਾ, ਸਿਰ ਨਹੀਂ ਪੂਜਿਆ ਜਾਂਦਾ, ਹੱਥ ਨਹੀਂ ਪੂਜੇ ਜਾਂਦੇ, ਚਰਨ ਹੀ ਪੂਜੇ ਜਾਂਦੇ ਨੇ। ਇਹ ਵੀ ਮਹਿਸੂਸ ਕਰਦੇ ਹਾਂ, ਭਾਰ ਚੁੱਕਦੇ। ਪੇਟ ਦਾ ਵੀ ਭਾਰ ਚੁੱਕਿਆ, ਹੱਥਾਂ ਦਾ ਵੀ ਭਾਰ ਚੁੱਕਿਆ, ਸਿਰ ਦਾ ਵੀ ਭਾਰ ਚੁੱਕਿਆ। ਵਜ਼ਨੀ ਕੰਮ, ਭਾਰੀ ਕੰਮ ਇਹ ਨਾ ਕਰਨ, ਸਾਰਾ ਸੰਸਾਰ ਰੁਕ ਜਾਏਗਾ। ਕੋਈ ਮਕਾਨ ਨਾ ਬਣਾਵੇ, ਕੋਈ ਮੋਏ ਡੋਰਾਂ ਦੀ ਖੱਲ ਨਾ ਲਾਵੇ, ਜੁੱਤੀਆਂ ਨਾ ਬਣਾਵੇ, ਕੱਪੜਾ ਨਾ ਬਣਾਵੇ, ਇੱਟਾਂ ਨਾ ਬਣਾਵੇ। ਇਹ ਸਭ ਵਜ਼ਨੀ ਕੰਮ ਸਨ, ਭਾਰੀ ਕੰਮ ਸਨ। ਤੂੰ ਸਿਰਫ ਸਿਰ ਵਾਲਾ ਕਿੱਥੇ ਰਵੇਗਾ? ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ? ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੂਦਰ ਦਾ ਕਿਰਤੀ ਬੰਦੇ ਦਾ ਸਤਿਕਾਰ ਹੋਇਆ, ਸਨਮਾਨ ਹੋਇਆ, ਉੱਥੇ ਉੱਥੇ ਕਿਰਤ ਕਰਕੇ ਧਨ ਵੱਧ ਗਿਆ। ਭਾਰਤ ਦਾ ਮੁਫਲਿਸ ਹੋਣਾ ਕਾਰਨ ਦੋ ਸਨ। ਇੱਕ ਤੇ ਇੱਕ ਹਜ਼ਾਰ ਸਾਲ ਦੀ ਗੁਲਾਮੀ, ਦੂਸਰਾ ਕਿਰਤੀ ਬੰਦਾ ਸ਼ੂਦਰ ਹੈ, ਜੁਲਾਹਾ ਸ਼ੂਦਰ ਹੈ, ਚਮਾਰ ਸ਼ੂਦਰ ਹੈ, ਰਾਜ ਮਿਸਤਰੀ ਸ਼ੂਦਰ ਹੈ, ਲੋਹਾਰ ਸ਼ੂਦਰ ਹੈ, ਦਰਕਾਨ ਸ਼ੂਦਰ, ਸਭ ਸ਼ੂਦਰ ਜੋ ਕਿਰਤ ਕਰਦੇ ਨੇ। ਤੇ ਧਨ ਤੇ ਕਿਰਤ ਨਾਲ ਆਏਗਾ, ਕਿਰਤੀ ਸ਼ੂਦਰ। ਪਛੜ ਗਿਆ ਦੇਸ਼, ਨਹੀਂ ਤੇ ਦੇਸ਼ ਸਾਰੀ ਦੁਨੀਆਂ ਦੇ ਦੇਸ਼ਾਂ ਨਾਲੋਂ ਅੱਗੇ ਸੀ। ਮੰਗੋਲ ਵੀ ਭਾਰਤ ਗਏ ਆਪਣੀ ਉਧਰ ਪੂਰਤੀ ਲਈ, ਈਰਾਨ ਗਿਆ, ਅਫਗਾਨਿਸਤਾਨ ਗਿਆ, ਅਰਬ ਗਿਆ, ਫ੍ਰੈਂਚ ਗਏ, ਡੱਚ ਗਏ, ਪੁਰਤਗੇਜ਼ ਗਏ, ਅੰਗਰੇਜ਼ ਗਏ। ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ, ਉਹ ਕੇਂਦਰ ਸੀ, ਜੈਸੇ ਅੱਜ ਸਾਰਿਆਂ ਦੀ ਨਿਗਾਹ 'ਚ ਅਮੈਰੀਕਾ ਬਣਿਆ ਹੋਇਆ। ਅਮੈਰੀਕਾ ਤੋਂ ਵੀ ਵੱਧ ਸੀ ਭਾਰਤ। ਮੰਗੋਲ ਉੱਥੇ ਹੀ ਆਏ, ਡੱਚ ਉੱਥੇ ਹੀ ਆਏ, ਪੁਰਤਗੇਜ਼ ਉੱਥੇ ਹੀ ਆਏ, ਅਫਗਾਨੀ ਉੱਥੇ ਆਏ, ਉਜ਼ਬੇਕਿਸਤਾਨੀ ਔਰ ਟਰਕਸ਼ ਤੁਰਕੀ ਦੇ ਲੋਕ, ਇਰਾਨੀ, ਅਰਬੀਅਨ, ਅੰਗਰੇਜ਼, ਫ੍ਰੈਂਚ, ਸਭ ਦੀ ਉਧਰ ਪੂਰਤੀ ਦਾ ਕੇਂਦਰ ਭਾਰਤ ਸੀ, ਸੋਨੇ ਦੀ ਚਿੜੀਆ ਸੀ। ਇੱਕ ਹਜ਼ਾਰ ਸਾਲ ਦੀ ਗੁਲਾਮੀ ਔਰ ਇੱਕ ਹਜ਼ਾਰ ਸਾਲ ਤੱਕ ਲੁਟੇਰੇ ਲੁੱਟਦੇ ਰਹੇ। ਹੁਣ ਵੀ ਤੁਸੀਂ ਚਲੇ ਜਾਓ ਲੰਡਨ ਮਿਊਜ਼ੀਅਮ ਦੇ 'ਚ, ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾ, ਸੋਨੇ ਦੇ ਰੱਥ, ਵੱਡੇ ਵੱਡੇ ਥਾਲ ਭਾਰਤ ਤੋਂ ਲਿਆਂਦੇ ਪਏ ਨੇ, ਲਿਖਿਆ ਹੋਇਆ ਉੱਥੇ। ਕੋਹਨੂਰ ਹੀਰਾ ਭਾਰਤ ਤੋਂ ਲਿਆਂਦਾ ਉੱਥੇ ਪਿਆ। ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮਿਊਜ਼ੀਅਮ ਦੇ ਚੋਂ ਕੱਢ ਦੇਈਏ ਤੇ ਰਹਿੰਦਾ ਕਿ ਉੱਥੇ ਕੱਖ ਕੁਛ ਵੀ ਨਹੀਂ ਰਹਿੰਦਾ। ਹਜ਼ਾਰਾਂ ਪਾਉਂਡ ਦੀ ਆਮਦਨ ਹੈ, 10 ਪਾਉਂਡ ਟਿਕਟ ਹੈ, ਜਾ ਕੇ ਦੇਖੋ ਕੌਣ ਹੋਰ ਹੀਰਾ, ਸੋਨੇ ਦੇ ਥਾਲ, ਸੋਨੇ ਦੇ ਰੱਥ, ਹੀਰੇ ਮੋਤੀ, ਇਹ ਤਾਂ ਸਭ ਉੱਥੋਂ ਲਿਆਂਦਾ। ਈਰਾਨੀ ਲੁੱਟਦੇ ਰਹੇ, ਤਖ਼ਤੇ ਤਾਓਸ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ, ਉਜ਼ਬੇਕਿਸਤਾਨੀ ਲੁੱਟਦੇ ਰਹੇ, ਤੁਰਕਮੇਨਿਸਤਾਨੀ ਲੁੱਟਦੇ ਰਹੇ, ਈਰਾਨੀ ਲੁੱਟਦੇ ਰਹੇ, ਅਫਗਾਨੀ ਲੁੱਟਦੇ ਰਹੇ, ਫਿਰ ਅਰਬੀਅਕ ਆਏ, ਫਰੈਂਚ ਆਏ, ਡੱਚ ਆਏ, ਪੁਰਤਗੇਜ਼ ਆਏ, ਫਿਰ ਅੰਗਰੇਜ਼ ਆਏ, 1000 ਸਾਲ ਤੱਕ ਲੁੱਟਦੇ ਰਹੇ। 1000 ਸਾਲ ਤੱਕ ਜਿਸ ਨੂੰ ਲੁੱਟਿਆ ਜਾਏ ਤਾਂ ਰਹਿ ਕੀ ਜਾਏਗਾ, ਫਿਰ ਰਹਿ ਕੀ ਜਾਏਗਾ, ਫਿਰ ਰਹਿ ਕੀ ਜਾਏਗਾ, ਫਿਰ।
2: You're listening to KRPI 1550 Radio, Ferndale, Washington.
3: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, BC ਹੌਟ ਹਾਊਸ ਟਮੇਰੋਜ਼ 98 ਸੈਂਟਸ ਨੂੰ ਪਾਉਂਡ ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
5: Need help navigating our ever-changing real estate market? Gurdale Bodd of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bodd, your realtor for life. Call Dale at 604-303-7653 or go online at GurdaleBoddGroup.com.

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ ਬੀਸੀ ਚੈਰੀਜ਼ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, ਅਤੇ 10 ਪਾਉਂਡ ਸਨੋ ਬੋਏ ਰਸਟ ਪਟੇਰੋਜ਼ 3.49 ਦਾ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ homeopathic ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਐਡ, ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।

0: ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਮੌਤ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਡਰ ਤੋਰਾ ਨੀਲਾ ਚੋਲਾ 6 ਫੁੱਟ ਜੁਸਾਲਾ।

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ਼ 2.99 pounds, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ ਅਤੇ 10 pounds ਸਨੋ ਬੋਏ ਰਸਟ ਪਟੇਰੋਸ 3.49 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲੇਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @ 604-581-1900।

ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ। ਇਹ ਜੋ ਕਹਿੰਦੇ ਨੇ ਮਾਹੌਲ ਠੀਕ ਨਹੀਂ, ਕੀ ਕਰੀਏ, ਮਾਹੌਲ ਜ਼ਰਾ ਠੀਕ ਹੋ ਜਾਏ ਫਿਰ ਅਸੀਂ ਠੀਕ ਹੋ ਜਾਵਾਂਗੇ। ਸਭ ਬਹਾਨੇ ਬਾਜ਼ੀਆਂ ਨੇ, ਅੰਧੇਰੀ ਰਾਤ ਵਿੱਚ ਵੀ ਚਿੱਟੀਆਂ ਚੀਜ਼ਾਂ ਚਿੱਟੀਆਂ ਰਹਿੰਦੀਆਂ ਨੇ। ਕਿਤਨਾ ਹੀ ਮਾਹੌਲ ਖਰਾਬ ਹੋਵੇ, ਮਾਹੌਲ ਤੇ ਪ੍ਰਹਿਲਾਦ ਦਾ ਵੀ ਠੀਕ ਨਹੀਂ ਸੀ, ਪਿਓ ਵੈਰੀ ਹੈ ਤੇ ਜੇਲ੍ਹ ਦੇ ਚ ਪਾਇਆ ਹੋਇਆ ਤੇ ਚਾਰ ਚਾਰ ਦਿਨ ਦਾ ਭੁੱਖਾ, ਉਹ ਜੇਲ੍ਹ ਵਿੱਚ ਵੀ ਸਮਾਧੀ ਲਾ ਲੈਂਦਾ, ਅਸੀਂ ਘਰ ਦੇ ਚ ਵੀ ਨਹੀਂ ਲਾ ਸਕਦੇ। ਉਹ ਚਾਰ ਦਿਨ ਦਾ ਭੁੱਖਾ ਹੈ, ਸੁਰਤ ਸ਼ਬਦ ਨਾਲ ਜੋੜ ਲੈਂਦਾ, ਇੱਥੇ ਭਰ ਪੇਟ ਵੀ ਮਨੁੱਖ ਨਹੀਂ ਜੁੜਦਾ। ਉੱਥੇ ਪਿਓ ਜਾਨ ਦਾ ਵੈਰੀ ਹੈ ਫਿਰ ਵੀ ਉਹ ਪ੍ਰਭੂ ਨਾਲ ਜੁੜਿਆ ਹੋਇਆ, ਇੱਥੇ ਮਾਂ ਬਾਪ ਦਾ ਲਾਡ ਮੌਜੂਦ ਹੈ, ਸਭ ਕੁਛ ਮੌਜੂਦ ਹੈ ਫਿਰ ਵੀ ਪ੍ਰਭੂ ਨਾਲ ਜੁੜਨਾ ਨਹੀਂ ਹੈ। ਮਾਹੌਲ ਤੇ ਪ੍ਰਹਿਲਾਦ ਦਾ ਵੀ ਠੀਕ ਨਹੀਂ ਹੈ, ਮਾਹੌਲ ਰਾਮ ਦਾ ਵੀ ਠੀਕ ਨਹੀਂ ਹੈ, ਬਨਵਾਸ ਹੈ, ਰਾਤ ਰੁੱਖਾਂ ਤਲੇ ਕੱਟਣਾ ਆਉਂਦਾ, ਦਿਨ ਨੂੰ ਕਿਧਰੇ ਭੋਜਨ ਨਸੀਬ ਹੋਵੇਗਾ ਕਿ ਨਹੀਂ, ਕਿ ਕੰਧ ਮੂਲ ਖਾ ਕੇ ਗੁਜ਼ਾਰਾ ਕਰਨਾ ਹੋਵੇਗਾ ਜ਼ਿੰਦਗੀ ਤੇ, ਕੁਛ ਵੀ ਨਹੀਂ ਹੈ, ਮਾਹੌਲ ਤੇ ਠੀਕ ਨਹੀਂ ਹੈ। ਲੇਕਿਨ ਉਹ ਜਿੱਥੇ ਵੀ ਨੇ ਜੰਗਲ ਵਿੱਚ ਵੀ ਮੰਗਲ ਹੈ, ਮਾਹੌਲ ਕ੍ਰਿਸ਼ਨ ਦਾ ਵੀ ਠੀਕ ਨਹੀਂ ਹੈ, ਰਾਜਘਰਾਨੇ ਦਾ ਲੜਕਾ ਹੈ, ਪਾਲਦੇ ਗੁੱਜਰ ਪਏ ਨੇ, ਗੁਆਲੇ ਪਏ ਪਾਲਦੇ ਨੇ, ਸ਼ਾਹੀ ਖਾਨਦਾਨ ਦਾ ਲੜਕਾ ਗੁਆਲੇ ਪਏ ਪਾਲਦੇ ਨੇ, ਇਹ ਸਭ ਬਹਾਨੇ ਬਾਜ਼ੀਆਂ ਨੇ। ਜ਼ਰਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਵੀ ਛਕ ਲਵਾਂਗੇ, ਜ਼ਰਾ ਮਾਹੌਲ ਠੀਕ ਹੋ ਜਾਏ ਇਹ ਕਲਗੀਧਰ ਪਾਤਸ਼ਾਹ ਸੀ ਤੇਰੀ ਰਹਿਤ ਬਹਿਤ ਵੀ ਰੱਖ ਲਿਆਂਗੇ, ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਅੰਮ੍ਰਿਤ ਵੇਲੇ ਵੀ ਉੱਠਾਂਗੇ, ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਨਾਮ ਵੀ ਜਪਾਂਗੇ। ਸਭ ਬਹਾਨੇ ਬਾਜ਼ੀਆਂ ਨੇ, ਮਾਹੌਲ ਕਦੀ ਠੀਕ ਨਹੀਂ ਆਉਂਦਾ, ਕੁਛ ਨਾ ਕੁਛ ਤੇ ਗੜਬੜ ਰਹਿੰਦੀ ਹੈ, ਸਾਰੀ ਜ਼ਿੰਦਗੀ ਰਹਿੰਦੀ ਹੈ, ਕੁਛ ਨਾ ਕੁਛ ਤੇ ਹੁੰਦਾ। ਸਾਗਰ ਲਹਿਰਾਂ ਤੋਂ ਬਿਨਾਂ ਨਹੀਂ ਆਉਂਦਾ, ਜ਼ਿੰਦਗੀ ਸਮੱਸਿਆਵਾਂ ਤੋਂ ਬਿਨਾਂ ਨਹੀਂ ਆਉਂਦੀ, ਕੁਛ ਨਾ ਕੁਛ ਤੇ ਸਮੱਸਿਆ ਰਹੇਗੀ। ਮਾਹੌਲ ਗੁਰੂ ਨਾਨਕ ਦਾ ਵੀ ਠੀਕ ਨਹੀਂ, ਪਿਤਾ ਮਖੱਟੂ ਕਹਿੰਦਾ ਹੈ, ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ, ਕੋਈ ਪੁੱਤਰ ਹੈ ਮੇਰਾ ਸੁਦਾਈ ਹੈ, ਸੁਦਾਈ ਹੈ। ਬੇਦੀ ਕਹਿੰਦੇ ਨੇ ਪੋਤਨਾ ਬੇਤਾਲਾ ਹੈ, ਬੇਦੀ ਹੁੰਦੇ ਹੋਇਆ ਜਨੇਊ ਨਹੀਂ ਪਹਿਨਦਾ, ਬੇਦੀ ਹੁੰਦੇ ਹੋਇਆ ਵੇਦਾਂ ਤੇ ਸ਼ਰਧਾ ਨਹੀਂ ਰੱਖਦਾ, ਬੇਦੀ ਹੁੰਦੇ ਹੋਇਆ ਵੇਦ ਨਹੀਂ ਪੜ੍ਹਦਾ, ਬੇਦੀਆਂ ਦੇ ਘਰ ਜਨਮ। ਬ੍ਰਾਹਮਣ ਵੀ ਕਹਿੰਦੇ ਨੇ ਕੁਰਾਈ ਹੈ, ਬੂਤਨਾ ਬੇਤਾਲਾ ਹੈ। ਬਗਦਾਦ ਦੇਸ਼ ਤੇ ਮੁਸਲਮਾਨਾਂ ਨੇ ਪੱਥਰ ਵੀ ਮਾਰ ਦਿੱਤੇ, ਮਾਹੌਲ ਤੇ ਠੀਕ ਨਹੀਂ ਹੈ, ਬਾਬਰ ਨੇ ਜੇਲ੍ਹ ਦੇ ਚ ਵੀ ਪਾ ਦਿੱਤਾ ਹੈ। ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ, ਵੱਡਾ ਭਰਾ ਪ੍ਰਿਥੀ ਚੰਦ ਵੈਰੀ ਹੈ, ਜਾਨ ਦਾ ਵੈਰੀ ਹੈ। ਮਸੰਦ ਉਸਨੇ ਸਾਰੇ ਬਾਗੀ ਕਰ ਲਏ ਤੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ, ਅੰਨ ਲੁੱਟ ਲਿਆ, ਧਨ ਲੁੱਟ ਲਿਆ, ਬਸਤਰ ਲੁੱਟ ਲਏ, ਸਾਰਾ ਸਾਜ਼ੋ ਸਮਾਨ ਲੁੱਟ ਲਿਆ, ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ, ਅੰਮ੍ਰਿਤਸਰ ਵਿੱਚ ਕੋਈ ਸੰਗਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ। ਹੁੰਦੇ ਨੇ ਇਸ ਤਰ੍ਹਾਂ ਦੇ ਲੋਕ, ਗੁਰੂ ਤੱਕ ਕੋਈ ਨਾ ਪਹੁੰਚੇ, ਔਰ ਇਸ ਤਰ੍ਹਾਂ ਦੇ ਵੀ ਲੋਕ ਆਉਂਦੇ ਨੇ ਗੁਰੂ ਸਾਡੇ ਤੱਕ ਨਾ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ, ਮਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ, ਗੁਰੂ ਦਾ ਘਰ ਗੁਰੂ ਲਈ ਬੰਦ, ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਆਉਣ ਦਿੱਤਾ ਮਸੰਦਾ ਨੇ। ਪਤਾ ਸਤਿਗੁਰ ਬਾਹਰ ਬੈਠੇ, ਥੜਾ ਸਾਹਿਬ ਗੁਰਦੁਆਰਾ ਅੱਜ ਵੀ ਮੌਜੂਦ ਹੈ, ਬਾਹਰ ਬੈਠ ਕੇ ਦਰਵਾਜ਼ਾ ਬੰਦ ਕਰ ਦਿੱਤਾ, ਤੁਸੀਂ ਨਹੀਂ ਜਾ ਸਕਦੇ। ਜਦ ਸੱਚ ਆ ਜਾਏ ਨਾ ਤਾਂ ਫਿਰ ਝੂਠਿਆਂ ਨੂੰ ਕੌਣ ਪੁੱਛੇਗਾ, ਤੂੰ ਝੂਠੇ ਨੂੰ ਇਹ ਡਰ ਹੁੰਦਾ ਹੈ, ਸੱਚ ਆਵੇ ਹੀ ਨਾ, ਆਵੇ ਹੀ ਨਾ। ਕਰੀਬਨ ਕਰੀਬਨ ਇਸ ਤਰ੍ਹਾਂ ਦੇ ਲੋਕ, ਇੰਝ ਕਹਿ ਲਓ ਚਰਚ ਦੇ ਚੋਂ, ਮਸਜਿਦ ਦੇ ਚੋਂ, ਮੰਦਰਾਂ ਚ ਖੁਦਾ ਨੂੰ ਕੱਢ ਛੱਡਦੇ ਹੁੰਦੇ ਨੇ, ਖੁਦਾ ਤੋਂ ਬਿਨਾਂ ਚਰਚ ਦੀ ਪੂਜਾ ਕਰਦੇ ਨੇ, ਭਗਵਾਨ ਤੋਂ ਬਿਨਾਂ ਮੰਦਰਾਂ ਵਿੱਚ ਪੂਜਾ ਚੱਲ

0: ਬਗੌਰ ਮਤਾਲਾ ਕਰਨਾ ਐਸਾ ਹੁੰਦਾ ਹੈ। ਕਿਉਂਕਿ ਭਗਵਾਨ ਹੋਵੇ ਤੇ ਫਿਰ ਸ਼ੈਤਾਨ ਨੂੰ ਕੌਣ ਪੁੱਛੇਗਾ, ਸੱਚ ਹੋਵੇ ਤੇ ਫਿਰ ਝੂਠ ਨੂੰ ਕੌਣ ਪੁੱਛੇਗਾ। ਇਤਨੀ ਰੋਸ਼ਨੀ ਹੋ ਜਾਏ ਤੇ ਫਿਰ ਅੰਧੇਰੇ ਕਿੱਥੇ ਜਾਣਗੇ। ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਹੈ ਬਈ ਅੰਧੇਰਾ ਰੋਂਦਾ ਪਿੱਟਦਾ ਖੁਦਾ ਕੋਲ ਚਲਾ ਗਿਆ ਤੇ ਆਖਣ ਲੱਗਾ, ਖੁਦਾਵਨ ਤਾਲਾ ਇੱਕ ਤੂੰ ਮੇਰੇ ਜਾਨ ਦਾ ਵੈਰੀ ਬਣਾਇਆ, ਮੈਨੂੰ ਟਿਕਣ ਹੀ ਨਹੀਂ ਦਿੰਦਾ, ਇਹ ਸੂਰਜ ਮੇਰੇ ਪਿੱਛੇ ਲੱਠ ਲੈ ਕੇ ਪਿਆ ਹੈ, ਇਹ ਤੂੰ ਮੇਰੇ ਲਈ ਬਣਾਇਆ, ਮੈਨੂੰ ਟਿਕਣ ਹੀ ਨਹੀਂ ਦਿੰਦਾ ਕਿਧਰੇ, ਮੇਰਾ ਪੱਕਾ ਦੁਸ਼ਮਣ, ਤੁਸੀਂ ਇਸ ਨੂੰ ਰੋਕੋ, ਮੇਰੇ ਨਾਲ ਦੁਸ਼ਮਣੀ ਨਾ ਕਰੇ, ਮੈਨੂੰ ਟਿਕਣ ਦੇਵੇ। ਕਹਾਣੀਕਾਰ ਸ਼ੇਖ ਸਾਦੀ ਲਿਖਦਾ, ਖੁਦਾ ਨੇ ਸੂਰਜ ਨੂੰ ਤਲਬ ਕੀਤਾ, ਆਖਿਆ ਅੱਜ ਅੰਧੇਰਾ ਮੇਰੇ ਕੋਲ ਫਰਿਆਦ ਲੈ ਕੇ ਆਇਆ ਸੀ, ਬੜਾ ਰੋਇਆ ਬੜਾ ਰੋਇਆ, ਤੇਰੀ ਸ਼ਿਕਾਇਤ ਕਰਦਾ ਸੀ, ਤੂੰ ਉਸ ਨਾਲ ਕਿਉਂ ਵੈਰ ਕਮਾਉਂਦਾ, ਤੂੰ ਕਿਉਂ ਉਸ ਨਾਲ ਦੁਸ਼ਮਣੀ ਕਰਦਾ। ਸੂਰਜ ਨੇ ਹੱਥ ਜੋੜ ਕੇ ਆਖਿਆ, ਖੁਦਾਵਨ ਤਾਲਾ ਮੈਂ ਤੇ ਕਦੀ ਵੇਖਿਆ ਹੀ ਨਹੀਂ ਅੰਧੇਰੇ ਨੂੰ, ਤੇ ਜਿਹਨੂੰ ਮੈਂ ਵੇਖਿਆ ਨਹੀਂ ਉਹਦੇ ਨਾਲ ਕਦੀ ਦੁਸ਼ਮਣੀ ਮੇਰੀ, ਮੈਂ ਤੇ ਜਾਣਦਾ ਹੀ ਨਹੀਂ ਉਸਨੂੰ, ਮੈਨੂੰ ਪਤਾ ਹੀ ਕੋਈ ਨਹੀਂ, ਮੈਨੂੰ ਤੇ ਨਾਮ ਧਾਮ ਦਾ ਹੀ ਪਤਾ ਕੋਈ ਨਹੀਂ, ਹੇ ਖੁਦਾ ਮੈਂ ਕਿਉਂ ਉਸ ਨਾਲ ਦੁਸ਼ਮਣੀ ਕਮਾਵਾਂਗਾ। ਸੱਚ ਦੇ ਹੁੰਦਿਆਂ ਝੂਠ ਰਹਿ ਨਹੀਂ ਸਕਦਾ, ਇਸ ਵਾਸਤੇ ਝੂਠ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਦਰਵਾਜ਼ੇ ਬੰਦ ਕਰੋ, ਸੱਚ ਨਹੀਂ ਆਉਣਾ ਚਾਹੀਦਾ, ਹਿਰਦੇ ਦੇ ਦੁਆਰ ਬੰਦ ਕਰੋ, ਸੱਚ ਅੰਦਰ ਨਹੀਂ ਆਉਣਾ ਚਾਹੀਦਾ, ਮੰਦਰ ਦੇ ਦਰਬਾਰ ਬੰਦ ਕਰੋ, ਭਗਵਾਨ ਨਹੀਂ ਆਉਣਾ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਲਈ ਦਰਵਾਜ਼ੇ ਬੰਦ ਕਰ ਦਿੱਤੇ, ਇਤਿਹਾਸ ਹੈ। ਸਤਿਗੁਰ ਵਾਪਸ ਜਾਣ ਲੱਗੇ, ਇੱਥੇ ਅੰਮ੍ਰਿਤਸਰ ਦੀਆਂ ਮਾਤਾਵਾਂ ਨੇ ਰੋਕ ਲਿਆ, ਨਹੀਂ ਤੇ ਜਾਣ ਲੱਗੇ ਸਨ, ਉਹਨਾਂ ਨੇ ਨਹੀਂ ਜਾਣ ਦਿੱਤਾ। ਤੋ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ, ਸਾਰੇ ਅੰਮ੍ਰਿਤਸਰੀਆਂ ਲਈ ਨਹੀਂ ਨੇ, ਮੈਂ ਅਰਜ਼ ਕਰੇ ਭਾਈ ਸੰਤੋਖ ਸਿੰਘ ਜੀ ਦੇ ਬੋਲ, ਇਹ ਮਸੰਦ ਜੋ ਅੰਮ੍ਰਿਤਸਰੀਏ ਤ੍ਰਿਸ਼ਨ ਅਗਨ ਕੇ ਅੰਤਰ ਸੜੀਏ, ਇਹ ਜੋ ਮਸੰਦ ਨੇ, ਇਹ ਜੋ ਪੁਜਾਰੀ ਤਬਕਾ ਹੈ, ਇਹ ਜੋ ਧਾਰਮਿਕ ਤਬਕਾ ਹੈ, ਇਹ ਤੇ ਤ੍ਰਿਸ਼ਨਾ ਦੇ ਸੜੇ ਹੋਏ ਨੇ, ਇਹ ਤੇ ਅੰਧੇਰੇ ਦੇ ਜੀਣ ਵਾਲੇ ਨੇ, ਮਾਈਆਂ ਰੱਬ ਰਜਾਈਆਂ। ਇਹ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਸਤਿਗੁਰ ਦੇ ਮੁਖਾਰ ਬਿੰਦ ਤੋਂ ਇਹ ਬੋਲ ਨਿਕਲਿਆ, ਮਾਤਾਵਾਂ ਨੇ ਰੋਕ ਲਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ, ਨਹੀਂ ਤੇ ਮਸੰਦਾ ਨੇ ਤੇ ਬਾਹਰ ਕੱਢ ਦਿੱਤਾ ਸੀ, ਚਾਰੋਂ ਪਾਸੇ ਮਸੰਦਾ ਨੇ ਅੱਜ ਪਹਿਰਾ ਲਾ ਦਿੱਤਾ, ਸੰਗਤ ਗੁਰੂ ਤੱਕ ਨਾ ਪਹੁੰਚਿਆ। ਅੰਨ ਧਨ ਸ਼ਸਤਰ ਸਭ ਕੁਝ ਲੁੱਟ ਲਿਆ, ਪ੍ਰਿਥੀ ਚੰਦ ਨੇ ਮਾਹੌਲ ਤੇ ਠੀਕ ਨਹੀਂ ਹੈ, ਜਹਾਂਗੀਰ ਵੀ ਵੈਰੀ ਹੈ, ਪ੍ਰਿਥੀ ਚੰਦ ਜੋ ਕੁਛ ਕਰ ਰਿਹਾ ਸੀ ਜਹਾਂਗੀਰ ਦੀ ਤਾਕਤ ਵੀ ਨਾਲ ਸੀ, ਕਿਉਂਕਿ ਜਹਾਂਗੀਰ ਨਹੀਂ ਚਾਹੁੰਦਾ ਸੀ ਗੁਰੂ ਘਰ ਦੀ ਸ਼ਕਤੀ ਵੱਧ ਜਾਏ, ਤਾਕਤ ਵੱਧ ਜਾਏ, ਔਰ ਜੋ ਮੈਂ ਤਬਲੀਗ ਦਾ ਕੰਮ ਕਰਨਾ ਚਾਹੁੰਦਾ ਉਹਦੇ 'ਚ ਕੋਈ ਰੁਕਾਵਟ ਖੜੀ ਹੋਵੇ, ਉਹ ਨਹੀਂ ਚਾਹੁੰਦਾ ਸੀ। ਉਹਨੂੰ ਬਹੁਤ ਵੱਡਾ ਦੁੱਖ ਹੋਇਆ ਸੀ ਜਦ ਉਹਨੂੰ ਪਤਾ ਚੱਲਿਆ ਮਹਾਨ ਸੂਫੀ ਸੰਤ ਸਾਈਂ ਮੀਆਂ ਮੀਰ, ਉਹਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ। ਇਹ ਜਹਾਂਗੀਰ ਦੀ ਸੋਚਣੀ ਪੈ ਗਈ ਵੀ ਇਸ ਤਰ੍ਹਾਂ ਦੇ ਪੁਰਸ਼ ਦੇ ਹੁੰਦੇ ਆ, ਮੈਂ ਇਸਲਾਮ ਕਿਸ ਤਰ੍ਹਾਂ ਫੈਲਾਵਾਂਗਾ, ਮੀਆਂ ਮੀਰ ਜੈਸੇ ਝੁਕ ਗਏ ਉੱਥੇ, ਇਹ ਮੈਂ ਹਟਾਉਣਾ। ਪ੍ਰਿਥੀ ਚੰਦ ਨੂੰ ਹੱਥ 'ਚ ਕੀਤਾ, ਪ੍ਰਿਥੀ ਚੰਦ ਪਹਿਲੇ ਵੈਰੀ ਸੀ, ਉਹਨੂੰ ਸ਼ਾਹੀ ਘਰਾਣੇ ਦੀ ਤਾਕਤ ਮਿਲ ਗਈ। ਆਦਿ ਕਾਲ ਤੋਂ ਗੁਰੂ ਘਰ ਨੂੰ ਇਸ ਢੰਗ ਨਾਲ ਕਮਜ਼ੋਰ ਕੀਤਾ ਜਾਂਦਾ ਰਿਹਾ। ਰਾਮ ਰਾਏ ਨੂੰ ਔਰੰਗਜ਼ੇਬ ਨੇ ਖੜਾ ਕਰਕੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਗੁਰਿਆਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਗੌਰ ਮਤਾਲਾ ਕਰਨਾ, ਸਭ ਔਰੰਗਜ਼ੇਬ ਦੀ ਸ਼ੈ, ਵਕਤ ਦੀਆਂ ਹਕੂਮਤਾਂ ਨਹੀਂ ਚਾਹੁੰਦੀਆਂ ਆਉਂਦੀਆਂ, ਕੋਈ ਸਾਡੀ ਬਰਾਬਰੀ ਤੇ ਆ ਜਾਏ, ਮੁਕਾਬਲੇ ਤੇ ਆ ਜਾਏ। ਕਹਿੰਦੇ ਨੇ ਸੰਗਤਾਂ ਦੇ ਚੋਂ ਜੋ 10-20 ਬੰਦੇ ਅੰਦਰ ਰਹਿ ਗਏ ਸਨ, ਅੱਜ ਦਿਨ ਭਰ ਲੰਗਰ ਨਹੀਂ ਬਣਿਆ, ਪਹਿਰਾ ਰਿਹਾ, ਕੋਈ ਰਸਤ ਪਾਣੀ ਆਈ ਨਹੀਂ, ਜਿਹੜੀ ਹੈਗੀ ਸੀ ਉਹ ਸਭ ਲੁੱਟ ਕੇ ਲੈ ਗਿਆ ਪ੍ਰਿਥੀ ਚੰਦ, ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਜੀ ਨੇ घर टटोलना शुरू कीता मता कुछ लबे दो प्रसादे ते बनन धन गुरु अर्जन ले देव जी ले अज दिन भर दा कुछ भी अन्न पानी ने कुछ भी अन्न पानी ने ये महाराज दे सिर्फ बोल ही नहीं आ गया मैं भूख सोई कर सूखा सोग हरख नहीं जाने जो जो हुक्म भयो साहिब का सो माथे ले माने। खैर मुख्तसर में अर्ज करा एक मिट्टी दे भांडे विच थोड़ा जिया किधरे बेसन पिया इहदे दो प्रसादे बने मिट्टी दे तवे दे और मिट्टी दे ठीकरे दे ची ए दो प्रसादे सतगुरां दे अगों रखे भांडे भी कोई नहीं सन लेकिन ए दो प्रसादे अगों रखदियां सार चीख निकल गई जगत माता गंगा दे अपने हंजुआ नूं नहीं रोक सकियां जज्बात विच आ गईयां। धन गुरु अर्जन देव जी महाराज दा अमृतमई बोल अमर कलाम जो आप दे कंठ तो प्रगट होया है रूखो भोजन इकानवे राग दे अंदर है। कदी कदी भाई कल्याण सिंह पड़ताल लगांदे ने इस शब्द दी रूखो भोजन भूम सैन सखी प्रेसंग सुख ब्यात ऐ सखी तू रो ना पृथ्वी चंद अन्न लुट के ले गया धन लुट के ले गया वस्त्र लुट के ले गया शस्त्र लुट के ले गया पर इना सारिया चीजा नु देन वाला जड़ा महान दाता है उते मेरे हिरदे च बैठा है उन्हों ते लुट के नहीं ले गया फिर रोना केड़ी गल दा। रूखो भोजन भूम सैन सखी प्रेसंग सुख ब्याद संत न छाड़े संत ही जे कोटक मिले असंत माहौल बार दा कितना भी खराब क्यों ना होवे संत अपना मन खराब नहीं करता। इतनी मैर्स करते हैं छोटिया छोटिया गल्लां दे बहाने बाजे जरा माहौल ठीक नहीं ठीक हो जाए अमृत छक लवांगे तू माहौल ठीक करदियां ही करदियां अपनी जिंदगी लगा बैठेगा कदी नहीं छक सकेगा। माहौल किसका ठीक होया है किसे दा भी नहीं होया बड़े बड़े अवतारी पुरुषां दा माहौल ठीक नहीं होया ते तेरा कित्थों हो जाएगा सारी जिंदगी जंगो जदल दे च लंघ गई मुहम्मद साहब दी सारी जिंदगी धन गुरु गोबिंद सिंह जी महाराज दी संघर्ष दे च लंघ गई। अला यार खां जोगी लिखदे ने आधार ने कभी तुझको संभलने ना दिया था आराम से पहलू को बदलने ना दिया था ऐ कलगीधर पाशा तुसी ते एक रात भी आराम दे नींद नहीं सौ सके कांटा दिले पुरखों से निकलने ना दिया था तुसी ते हर वक्त संघर्ष दे च रहे भज दौड़ दे च रहे कदी इधर कदी उधर अदावतां बाईधार दे राजियां दी अदावत वक्त दी हकूमत औरंगजेब दी अदावत सोडियां दी अदावत मसंदां दी अदावत तीरमल दी अदावत चारों पासे अदावत ही अदावत। धन गुरु गोबिंद सिंह जी महाराज ने देखिया सिखी दा दायरा बहुत बद गया बिहार आसाम महाराष्ट्र गुजरात सब लपेट दे चा गया तो गुरबाणी दे स्वरूप धन गुरु ग्रंथ साहब दे स्वरूप बहुते चाहिए ने धीरमल कोल मंग की थी ताकि इस दे उतारे करवाई गए फिर ओ बीड़ जो धन गुरु अर्जन देव जी महाराज ने लिखवाई ते भाई गुरदास जी ने लिखी पता है धीरमल ने की आख्या जे वाकई गुरु नानक दी गद्दी दे वारस हो तुसी तो खुद उच्चारण कर लो मैं नहीं देने ते जे सूर बीर हो तो मेरे नाल जंग करके वेख लो जे तुसी सूर बीर हो तो युद्ध करके वेख लो जंग करके वेख लो ते जे गुरु नानक दी गद्दी दे वारस हो तो खुद उच्चारण कर लो मैं नहीं देने दोहां दे जिहड़ा रस्ता चुनना ने चुन लो मैं किसी कीमत ते भी नहीं देने युद्ध करना है तो युद्ध करके वेख लो जंग करके वेख लो। धीरमल कुल भी फौज सी और लड़ाक बिरती उसकी है ही सी। सतगुरु ने मुनासिब नहीं समझाया धीर मल नाल युद्ध करना, वरना बड़े बड़े युद्ध होए ने पर धीर मल नाल युद्ध करना धन गुरु गोबिंद सिंह जी महाराज ने मुनासिब नहीं समझाया। दमदमा साहब दे च बैठे ने मौज दे च कागज मंगवाए कलम अपने हथों दिती मनी सिंह नो आख्या सतगुरु दे स्वरूप धन गुरु ग्रंथ साहब जी महाराज दे स्वरूप तैयार करने ने सिखी दा दायरा वध गया है। बाणी दा पाठ थां थां ते हो गया, गुरबाणी दे स्वरूप दे दर्शन थां थां ते आवन। कहिंदे ने तीन महीने धन गुरु गोबिंद सिंह जी महाराज उचारण कर दे गए, भाई मनी सिंह लिख दे गए। ये पहली भीड़ जो करतारपुर दी अजकल जो रामसर विच लिखी गई ते करतारपुर विच मौजूद है धीर मलिया दे कोल, इहदे लिखारी भाई गुरदास जी सन, उचारण करता गुरु अर्जन देव जी। यह जिहड़ी भीड़ प्रकाशमान है सारी दुनिया च, इहदे उचारण करता धन गुरु गोबिंद सिंह जी महाराज ने, लिखारी भाई मनी सिंह ने, लिखण वाले भाई मनी सिंह ने। करतारपुर की भीड़ तो इस भीड़ दे बस थोड़ा जि अंतर है, उस दे गुरु तेग बहादुर साहब की बाणी ने, ए सतगुरां ने गुरु तेग बहादुर साहब की बाणी चढ़ाई है और आप सुन के हैरान होवोगे। कभी मौका मिले तो दर्शन भी कर सकते हो करतारपुर जाके, जिथे जिथे तुसीं गुरु तेग बहादुर साहब जी की बाणी वेखदे हो ना हुण, इत्थे इत्थे उत्थे पन्ने खाली ने उस भीड़ दे च, करतारपुर की भीड़ दे च वो पत्रे खाली पए ने, वो जगह खाली पई है, दो दो पन्ने एक एक पन्ना खाली पिया, क्योंकि इतनी इतनी बाणी है गुरु तेग बहादुर साहब की, ये पन्ने खाली पए ने। हुण तो बहुत कठिनाई नाल दर्शन कराते हैं क्योंकि श्रोमणी कमेटी ने मंग कर ली सी भी तोशेखाने च रखी है, सारिया नूं खुले दर्शन नहीं दित्ते उन्होंने, उदों कलगीधर नूं नहीं दित्ती तो हुण पंथ नूं की देणगे, ये भी महरस करते हैं। उदों गुरु गोबिंद सिंह जी महाराज मंगदे रह गए नहीं दित्ती, तो हुण पंथ मंगदा रह गया नहीं दित्ती। खैर मुख्तसर जो है मैं अर्ज करा, मनी सिंह ने इत्थे शक कीता, महाराज बोल ते थोड़े भी ने, बचन अमृतमई ते थोड़े भी ने, भीर तुसी संपूर्ण करा ली अपनी बाणी नहीं, मनी सिंह असी जो लिखाया है उहदे च इतिहास है, चौबी अवतारा का इतिहास है, सतगुरु का अपना इतिहास है। अब मैं अपनी कथा बखानो तब सादत जय बेद मोया नो, मनी सिंह असी अपनी कथा परमात्मा की कथा दे च नहीं लिखनी, गुरु ग्रंथ साहब दे च परमात्मा की कथा। इस परपंच में साचे नाम की वडाई, मत को धरो गवाना, किसे गुरु का इतिहास नहीं है, किसे पातशाही का इतिहास नहीं। गुरु नानक किथे प्रगट होए, कदों प्रगट होए, उन्हां दे मां बाप कौन सन, पत्नी दा की नां सी, बच्चे कितने सन, गुरु ग्रंथ साहब विच नहीं है। कदों ज्योति ज्योत समाए नहीं है, इतिहास नहीं है, निरोल ब्रह्म ज्ञान है, निरोल परमात्मा दा ज्ञान। खैर में विचकार गल आ गई, धन गुरु अर्जन देव जी महाराज कहिंदे ने सूरज सारिआं नूं चानण नहीं दिंदा, उल्लू नूं चानणा नहीं मिलता, गुग्गू नूं चानणा नहीं मिलता, पंछियां विच कोई इक अद्ध गुग्गू थोड़े ने जो गुग्गू ने, मनुखी दुनिया च बहुत ज्यादा ने, बहुत ज्यादा ने। गुर शब्द दे चानणे विच कुछ दिखाई देवे, गुरबाणी की रोशनी च कुछ दिखाई देवे, इतनी सूझबूझी कोई नहीं। मन रे संसार अंध गहरा, एक ते मनुख दुनिया च अंधेरा है, अचेत है, दूसरा अंध है, अपना अचेतपना देख सके इतना बोध भी कोई नहीं। असंख मूरख अंध घोर, कोशिश ते मेरी सी इस पौड़ी दे पूरे अर्थ मैं थोड़े सामने करदा, कल करांगे ते थानू हुण लेट भी ना करिए। असंख मूरख अंध घोर, अंधेरे दा जीवन, वो चानने दा जीवन सी, असंख जप असंख भाव, और इस चक्कर च ना पैना, गुग्गू ही अंधेरे च आउंदे ने, बहुते मनुख अंधेरे च ने, क्लब नाल तालमेल बैठ सकदा है, गुरुद्वारे नाल नहीं। ਸ਼ਰਾਬ ਖਾਨਿਆਂ ਨਾਲ ਤਾਲਮੇਲ ਬੈਠ ਸਕਦਾ ਹੈ, ਅੰਮ੍ਰਿਤ ਦੇ ਸੋਮਿਆਂ ਨਾਲ ਨਹੀਂ। ਜੂਏ ਖਾਨਿਆਂ ਨਾਲ, ਵਹਿਸ਼ ਵਾਲਿਆਂ ਨਾਲ ਸੰਬੰਧ ਜੁੜ ਸਕਦਾ ਹੈ, ਗੁਰਦੁਆਰਿਆਂ ਨਾਲ ਨਹੀਂ, ਮੰਦਰਾਂ ਨਾਲ ਨਹੀਂ। ਅਕਸਰ ਪ੍ਰਭਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਭਾਰਤ ਵਿੱਚ ਮੰਦਰਾਂ ਦੇ, ਗੁਰਦੁਆਰਿਆਂ ਦੇ। ਰਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਸ਼ਰਾਬਖਾਨਿਆਂ ਦੇ, ਵਹਿਸ਼ ਵਾਲਿਆਂ ਦੇ। ਜਦ ਮੈਨੂੰ ਲੋਸ ਏਂਜਲਸ ਦੇ ਚੋਂ ਸਿੰਘ ਕਹਿਣ ਲੱਗਾ, ਗੈਨੀ ਜੀ ਤੁਹਾਨੂੰ ਰਾਤ ਦੀ ਜ਼ਿੰਦਗੀ ਦਿਖਾਈ ਹੈ, ਮੈਂ ਕਿਹਾ ਤੂੰ ਦੇਖਦਾ ਉਹਨਾਂ? ਕਹਿੰਦੇ ਹਾਂ। ਤੇ ਮੈਂ ਕਿਹਾ ਮੈਂ ਅੱਜ ਕਥਾ ਹੀ ਤੇ ਸੁਣਾਈ ਹੈ, ਰਾਤ ਦੀ ਜ਼ਿੰਦਗੀ ਤੇ ਉੱਲੂਆਂ ਦੀ ਆਉਂਦੀ ਹੈ, ਉੱਲੂ ਮੈਨੂੰ ਬਣਾਉਣਾ ਹੀ ਤੇ ਲੈ ਜਾ। ਕਹਿੰਦੇ ਗੈਨੀ ਜੀ ਤੁਸੀਂ ਤੇ ਪਰੋਕਸ਼ ਰੂਪ ਵਿੱਚ ਮੈਨੂੰ ਉੱਲੂ ਆਖਿਆ, ਪਰੋਕਸ਼ ਕਹਿੰਦੇ ਨੇ ਜਿਵੇਂ ਬੈਕਗ੍ਰਾਉਂਡ ਦੇ ਪਿੱਛੇ ਖੜੇ ਹੋ, ਸੰਸਕ੍ਰਿਤ ਦੇ ਸ਼ਬਦ ਹੈ ਪਰੋਕਸ਼, ਪਿੱਛੇ ਛੁਪ ਕੇ। ਤੁਸੀਂ ਤੇ ਮੈਨੂੰ ਉੱਲੂ ਕਹਿ ਦਿੱਤਾ, ਮੈਂ ਕਿਹਾ ਤੁਸੀਂ ਮੈਨੂੰ ਉੱਲੂ ਬਣਾਉਂਦੇ ਸੀ, ਮੈਂ ਕੀ ਕਰਾਂ ਫਿਰ, ਤੁਸੀਂ ਇਸ ਤਰ੍ਹਾਂ ਕਹਿ ਰਹੇ ਸੀ। ਲਾਸ ਵੇਗਾਸ ਏਅਰਪੋਰਟ ਦੇ ਉੱਤੇ ਪਲੇਨ ਬਦਲਣਾ ਸੀ, ਮੈਨੂੰ ਯਾਦ ਹੈ, ਇੱਥੋਂ ਹੀ ਗਿਆ ਸੀ ਮੈਂ ਲਾਸ ਏਂਜਲਸ। ਇੱਥੋਂ ਏਅਰਪੋਰਟ ਤੇ ਵੀ ਜੂਆ ਚੱਲ ਰਿਹਾ, ਹੱਦ ਹੋ ਗਈ, ਸਾਰਾ ਸ਼ਹਿਰ ਤੇ ਜੁਆਰੀਆਂ ਦਾ ਹੈ ਵੀ ਚਲੋ ਏਅਰਪੋਰਟ ਤੋਂ ਬਾਹਰ ਨਿਕਲ ਕੇ ਖੇਡ ਲਿਆ, ਉੱਥੇ ਵੀ ਖੇਡਦੇ ਨੇ, ਉੱਥੇ ਬੈਠਿਆਂ ਬੈਠਿਆਂ ਵੀ ਜੂਆ ਚੱਲ ਰਿਹਾ। ਰਾਤ ਦੀ ਜ਼ਿੰਦਗੀ, ਜੂਏ ਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲ੍ਹਦੇ ਨੇ, ਵੈਸ਼ਾਲਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲ੍ਹਦੇ ਨੇ, ਸ਼ਰਾਬਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲ੍ਹਦੇ ਨੇ, ਥੀਏਟਰਾਂ ਤੇ ਕਲੱਬਾਂ ਦੇ ਦਰਵਾਜ਼ੇ ਰਾਤ ਨੂੰ ਖੁੱਲ੍ਹਦੇ ਨੇ। ਜਿਨ੍ਹਾਂ ਦੀ ਜ਼ਿੰਦਗੀ ਰਾਤ ਵਰਗੀ ਏ, ਉਹਨਾਂ ਦਾ ਉੱਥੇ ਤਾਲਮੇਲ ਬੈਠਦਾ, ਉੱਥੇ ਤਾਲਮੇਲ ਬੈਠਦਾ, ਉੱਥੇ ਦਿਖਾਈ ਦਿੰਦਾ। ਗੁਰਦੁਆਰੇ ਤੇ ਸ਼ਾਇਦ ਇਹਨਾਂ ਦੀ ਅੱਖਾਂ ਬੰਦ ਹੋ ਜਾਣਗੀਆਂ, ਕੁਛ ਨਹੀਂ ਦਿਖਾਈ ਦੇ, ਕੁਛ ਨਹੀਂ ਦਿਖਾਈ ਦੇ, ਕੁਛ ਵੀ ਨਹੀਂ ਦਿਖਾਈ ਦੇਗਾ। ਉਹਨਾਂ ਬਾਰੇ ਮੇਰੇ ਪਾਤਸ਼ਾਹ ਇਹ ਪੌੜੀ ਉਚਾਰਨ ਕਰਦੇ ਨੇ, ਇੱਕ ਚਾਨਣ ਪੱਖ, ਇੱਕ ਹਨੇਰਾ ਪੱਖ, ਇੱਕ ਦਿਨ ਦੀ ਜ਼ਿੰਦਗੀ, ਇੱਕ ਰਾਤ ਦੀ ਜ਼ਿੰਦਗੀ। ਉਹ ਜੋ ਰਾਤ ਦੀ ਜ਼ਿੰਦਗੀ ਹੈ, ਜਿਸ ਦਾ ਖੁਲਾਸਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ 18ਵੀਂ ਪੌੜੀ ਚ ਕਰਨਗੇ, ਕੱਲ ਆਪ ਜੀ ਦੇ ਸਾਹਮਣੇ ਰੱਖਾਂਗੇ। ਇੱਥੇ ਸਮਾਪਤੀ, ਬੱਚੀ ਨੇ ਇੱਕ ਸ਼ਬਦ ਪੜ੍ਹਨਾ, ਨਾਲੇ ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ, ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਿਟੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ, 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
4: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ਼ 2.99 pound, 4 ਕਿਲੋ ਰਾਜਨ ਹਿਡਨ ਮੈਂਗੋਜ 16.99 ਦਾ ਬਾਕਸ, BC ਹੌਟ ਹਾਊਸ ਟਮੇਰੋਜ 98 cents ਨੂੰ ਪਾਊਂਡ ਅਤੇ ਪਾਲਕ ਲਵੋ 98 cents ਦੀ ਗੁੱਛੀ।
3: Family Care Pharmacy
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ,

0: ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ ਲਾਰਜ ਸਾਈਜ਼ BC ਚੈਰੀਜ਼ 2.99 pound, 4 ਕਿਲੋ ਰਾਜਨ ਹਿਡਨ ਮੈਂਗੋਜ 16.99 ਦਾ ਬਾਕਸ ਅਤੇ 10 pound ਸਨੋ ਬੋਏ ਰਸਿਤ ਪਟੇਰੋਸ 3.49 ਦਾ ਬੈਗ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

समुंद शाह सुल्तान गिरह से तीर।

0: ਚਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। 4 ਪਾਉਂਡ ਇੰਡੀਕਨ ਚਿੱਟੇ ਛੋਲੇ 3.99 ਦਾ ਬੈਗ, ਵੱਡਾ ਜੰਬੋ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, ਅਤੇ ਬਿਨਾਂ ਬੀਜ ਵਾਲਾ ਹਦਵਾਣਾ 4.99 ਨੂੰ ਈਚ।
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
5: ਓਏ ਜੋ ਦਿਸ ਹੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ 2.99 ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, BC ਹੌਟ ਹਾਊਸ ਟਮੇਰੋਜ਼ 98 ਸੈਂਟਸ ਨੂੰ ਪਾਉਂਡ, ਅਤੇ ਪਾਲਕ ਲਵੋ 98 ਸੈਂਟਸ ਦੀ ਗੁੱਛੀ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ। ਕਾਲ 604-325-8370, 604-325-8370।

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 17 ਜੁਲਾਈ ਤੋਂ 22 ਜੁਲਾਈ ਤੱਕ। ਲਾਰਜ ਸਾਈਜ਼ BC ਚੈਰੀਜ਼ 2.99 pounds, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, ਅਤੇ 10 pounds ਸਨੋ ਬੋਏ ਰਸਟ ਪਟੇਰੋਸ 3.49 ਦਾ ਬੈਗ।
3: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
4: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.